0: ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6 ਵਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ।

ਬਾਪੂ ਕਿਹਾ ਕਰਦੇ ਸਨ, ਸੱਤ ਕਿਸੇ ਵੀ ਅਜਿਹੇ ਵਿਅਕਤੀ ਨੂੰ ਨਹੀਂ ਲੱਭ ਸਕਦਾ ਜਿਸ ਵਿੱਚ ਨਿਮਰਤਾ ਦੀ ਅਥਾਹ ਭਾਵਨਾ ਨਾ ਹੋਵੇ। ਜੇ ਤੁਸੀਂ ਸੱਤ ਦੇ ਸਾਗਰ ਵਿੱਚ ਤਰਨਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਘਟਾ ਕੇ ਸਿਫਰ ਕਰਦੇ ਹੋ। ਸੱਤ ਦੇ ਜਿਗਿਆਸੂ ਨੂੰ ਧੂੜ ਤੋਂ ਵੀ ਵੱਧ ਨਿਰਮਾਣ ਹੋਣਾ ਚਾਹੀਦਾ ਹੈ। ਜਦ ਤੱਕ ਮਨੁੱਖ ਆਪਣੇ ਆਪ ਨੂੰ ਹੋਰ ਮਨੁੱਖਾਂ ਦੇ ਅਖੀਰ ਵਿੱਚ ਥਾਂ ਨਹੀਂ ਦਿੰਦਾ ਤਦ ਤੱਕ ਉਸਦਾ ਮੋਕਸ ਨਹੀਂ ਹੋ ਸਕਦਾ। ਜਦੋਂ ਅੰਬ ਦਾ ਰੁੱਖ ਵੱਧ ਕੇ ਫੈਲਦਾ ਹੈ ਤਾਂ ਉਸ ਦੀਆਂ ਟਾਹਣੀਆਂ ਝੁੱਕ ਜਾਂਦੀਆਂ ਨੇ। ਇਸੇ ਤਰ੍ਹਾਂ ਜਦੋਂ ਕੋਈ ਤਕੜਾ ਆਦਮੀ ਦਿਨੋ ਦਿਨ ਵਧੇਰੇ ਨਿਰਮਾਣ ਹੁੰਦਾ ਜਾਏ ਤਾਂ ਉਸ ਦੀ ਤਾਕਤ ਵੱਧਦੀ ਜਾਂਦੀ ਹੈ। ਉਹ ਦਿਨੋ ਦਿਨ ਰੱਬ ਤੋਂ ਵਧੇਰੇ ਡਰਦਾ ਹੈ। ਬਾਪੂ ਆਪ ਸੱਚੀ ਨਿਮਰਤਾ ਦੇ ਪ੍ਰਤੀਕ ਸਨ। ਉਹਨਾਂ ਦਾ ਕਹਿਣਾ ਸੀ ਕਿ ਉਹ ਇੱਕ ਔਸਤ ਆਦਮੀ ਤੋਂ ਵੱਧ ਨਹੀਂ ਨੇ ਤੇ ਉਹਨਾਂ ਦੀ ਯੋਗਤਾ ਆਮ ਆਦਮੀਆਂ ਨਾਲੋਂ ਵੀ ਘੱਟ ਏ। ਬਾਪੂ ਸੱਤ ਦੇ ਅਭਿਲਾਸ਼ੀ ਸਨ। ਉਹ ਆਪਣੀਆਂ ਉਣਤਾਈਆਂ ਜਾਣਦੇ ਸਨ। ਉਹ ਗਲਤੀਆਂ ਕਰਦੇ ਸਨ ਪਰ ਕਦੇ ਵੀ ਆਪਣੀ ਗਲਤੀ ਨੂੰ ਮੰਨਣ ਤੋਂ ਸੰਕੋਚ ਨਹੀਂ ਸਨ ਕਰਦੇ। ਉਹ ਆਪਣੀਆਂ ਵੱਡੀਆਂ ਤੋਂ ਵੱਡੀਆਂ ਭੁੱਲਾਂ ਵੀ ਮੰਨ ਲੈਂਦੇ ਸਨ। ਇੱਕ ਵਾਰ ਉਹਨਾਂ ਕਿਹਾ ਸੀ, ਮੈਨੂੰ ਇੰਨੀ ਨਿਮਰਤਾ ਦੀ ਦਾਤ ਮਿਲੀ ਹੋਈ ਏ ਕਿ ਮੈਂ ਦੁੱਧ ਚੁੰਘ ਦੇ ਬੱਚੇ ਤੋਂ ਵੀ ਸਹਾਇਤਾ ਦੀ ਆਸ ਰੱਖਦਾ ਹਾਂ। ਉਹਨਾਂ ਨੂੰ ਮਹਾਤਮਾ ਹੋਣ ਦਾ ਦਾਅਵਾ ਨਹੀਂ ਸੀ। ਉਹ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਉਹ ਸੰਤ ਨੇ। ਉਹ ਕਹਿੰਦੇ ਸਨ, ਮੈਂ ਕਿਸੇ ਵੀ ਤਰ੍ਹਾਂ ਨਾਲ ਆਪਣੇ ਆਪ ਨੂੰ ਸੰਤ ਮਹਿਸੂਸ ਨਹੀਂ ਕਰਦਾ। ਉਹਨਾਂ ਨੂੰ ਕਿਸੇ ਵੀ ਥਾਂ 'ਤੇ ਚੌਧਰ ਦੀ ਭੁੱਖ ਨਹੀਂ ਸੀ। ਚੌਧਰ ਰਾਜਿਆਂ ਦੇ ਦਰਬਾਰਾਂ ਵਿੱਚ ਹੁੰਦੀ ਏ, ਉਹਨਾਂ ਨੂੰ ਇਸ ਦੀ ਲੋੜ ਨਹੀਂ ਸੀ। ਇੱਕ ਤੋਂ ਵੱਧ ਵਾਰ ਉਹਨਾਂ ਆਪਣੇ ਆਪ ਨੂੰ ਇੱਕ ਕਿਸਾਨ ਅਤੇ ਜੁਲਾਹਾ ਦੱਸਿਆ। ਇੱਕ ਵਾਰ ਇੱਕ ਦਰਸ਼ਕ ਨੇ ਬਾਪੂ ਬਾਰੇ ਕਿਹਾ ਸੀ, ਇਹ ਨਿਰਮਾਣ ਆਦਮੀ ਅਜਿੱਤੇ। ਉਹਨਾਂ ਦੀ ਨਿਮਰਤਾ ਵੇਖ ਕੇ ਅੱਖਾਂ ਵਿੱਚ ਅਥਰੂ ਆ ਜਾਂਦੇ ਨੇ ਕਿਉਂਕਿ ਇਹ ਹਾਰਦੇ ਕੇ ਅਤੇ ਮਨ ਨੂੰ ਟੁੰਬਦੀ ਏ। ਆਪਣੀ ਇੱਕ ਪ੍ਰਾਰਥਨਾ ਸਭਾ ਵਿੱਚ ਬਾਪੂ ਨੇ ਕਿਹਾ ਸੀ, ਗਿਆਨ ਦਾ ਕੀ ਲਾਭ ਏ ਜੇਕਰ ਉਸ ਦੇ ਨਾਲ ਨਿਮਰਤਾ ਅਤੇ ਸੂਖਮਤਾ ਨਾ ਹੋਵੇ। ਫਿਰ ਉਹਨਾਂ ਕੌਸ਼ਿਕ ਰਿਸ਼ੀ ਦੀ ਕਹਾਣੀ ਦੱਸੀ। ਇੱਕ ਵਾਰ ਇੱਕ ਪੰਛੀ ਨੇ ਰਿਸ਼ੀ 'ਤੇ ਵਿੱਠ ਕਰ ਦਿੱਤੀ। ਰਿਸ਼ੀ ਵਿੱਚ ਇੰਨੀ ਸ਼ਕਤੀ ਸੀ ਕਿ ਉਸਨੇ ਕ੍ਰੋਧ ਦੀ ਇੱਕੋ ਨਜ਼ਰ ਨਾਲ ਉਸ ਵੱਲ ਵੇਖਿਆ ਅਤੇ ਪੰਛੀ ਸੜ ਕੇ ਸੁਆਹ ਹੋ ਗਿਆ। ਇਸ ਤੋਂ ਮਗਰੋਂ ਰਿਸ਼ੀ ਇੱਕ ਘਰ ਵਿੱਚ ਪ੍ਰਾਹੁਣਾ ਬਣ ਕੇ ਗਿਆ। ਘਰ ਦੀ ਇਸਤਰੀ ਆਪਣੇ ਪਤੀ ਨੂੰ ਭੋਜਨ ਕਰਵਾ ਰਹੀ ਸੀ। ਜਦੋਂ ਉਹ ਵਿਹਲੀ ਹੋਈ ਤਾਂ ਉਸਨੇ ਪ੍ਰਾਹੁਣੇ ਨੂੰ ਭੋਜਨ ਕਰਵਾਇਆ ਅਤੇ ਉਸਦੀ ਆਓ ਭਗਤ ਕੀਤੀ। ਪਰ ਕਿਉਂਕਿ ਰਿਸ਼ੀ ਨੂੰ ਉਡੀਕਣਾ ਪਿਆ ਸੀ ਇਸ ਲਈ ਉਹ ਕ੍ਰੋਧ ਵਿੱਚ ਆ ਗਏ। ਪਰ ਇਸਤਰੀ ਨੂੰ ਡਰ ਨਾ ਲੱਗਾ। ਉਸਨੇ ਕਿਹਾ, ਮੈਂ ਕੋਈ ਪੰਛੀ ਨਹੀਂ ਹਾਂ ਕਿ ਤੁਹਾਡੇ ਕ੍ਰੋਧ ਨਾਲ ਭਸਮ ਹੋ ਜਾਵਾਂਗੀ। ਇਸ ਤਰ੍ਹਾਂ ਦੇ ਕ੍ਰੋਧ ਨੂੰ ਗਿਆਨ ਨਹੀਂ ਕਿਹਾ ਜਾ ਸਕਦਾ। ਇਸ ਨੇ ਰਿਸ਼ੀ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਉਸਨੇ ਜਵਾਬ ਦਿੱਤਾ, ਅੱਜ ਤੁਸੀਂ ਮੈਨੂੰ ਦੋ ਪ੍ਰਕਾਰ ਦੇ ਭੋਜਨ ਦਿੱਤੇ ਨੇ, ਇੱਕ ਖਾਣ ਲਈ ਅਤੇ ਦੂਜਾ ਸਿਆਣਪ ਦਾ। ਇਸ ਤਰ੍ਹਾਂ ਰਿਸ਼ੀ ਨੇ ਨਿਮਰਤਾ ਦੀ ਸਿੱਖਿਆ ਪ੍ਰਾਪਤ ਕੀਤੀ।

0: ਪਾਣੀ ਦੀ ਮਾਤਰਾ ਉਹਦਾ ਵੀ ਧਿਆਨ
1: FM ਬੈਂਡ 102.7 103.3

0: 6 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੋਇਆ ਹੈ। ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਜਿਸ ਦਿਲ ਵਿੱਚ ਸ਼ੁਕਰਾਨਾ ਵਸਦਾ ਹੈ ਉਸ ਦਿਲ ਵਿੱਚ ਸ਼ਿਕਾਇਤਾਂ ਲਈ ਘੱਟ ਰਹਿ ਜਾਂਦੀ ਹੈ ਥਾਂ। ਇਸ ਲਈ ਹਰ ਸਵੇਰ ਸਾਨੂੰ ਰੱਬ ਦਾ ਨਾਮ ਲੈਣਾ ਚਾਹੀਦਾ। ਵਾਹਿਗੁਰੂ ਦਾ ਨਾਮ ਸਿਰਫ ਬੋਲਣ ਲਈ ਨਹੀਂ ਹੁੰਦਾ, ਜ਼ਿੰਦਗੀ ਵਿੱਚ ਅਪਣਾਉਣ ਲਈ ਵੀ ਹੁੰਦਾ ਹੈ। ਬੋਲੀ ਵਿੱਚ ਮਿਠਾਸ, ਦਿਲ ਵਿੱਚ ਪਿਆਰ ਅਤੇ ਕਰਮਾਂ ਵਿੱਚ ਸੱਚਾਈ, ਇਹ ਅਸਲ ਬੰਦਗੀ ਹੈ।
1: ਉਹ ਇਹ ਥੋੜ੍ਹੀ ਸੀ ਵੀ ਵਿਹਲੇ ਘਰ ਬੈਠੇ ਆ ਅਤੇ ਤਾਂ ਉਹ ਕੰਮ ਲਾਏ ਹੋਏ। ਉਹਦਾ ਮਤਲਬ ਔਰ ਮਕਸਦ ਇਹੀ ਸੀ ਕਿ ਉਦੋਂ ਸਾਡੇ ਕੋਲ ਜ਼ਹਿਰਾਂ ਦਾ ਸਹਾਰਾ ਨਹੀਂ ਸੀ, ਹੁਣ ਸਾਡੇ ਕੋਲ ਜ਼ਹਿਰਾਂ ਦਾ ਸਹਾਰਾ ਹੈ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ ਪ੍ਰੋਗਰਾਮ ਤਹਿਤ ਸ਼੍ਰੀ ਰਾਮਚਰਿਤ ਮਾਨਸ ਦਾ ਲੜੀਵਾਰ ਪਾਠ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6:50 ਤੇ 5 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਪਰਿਚੇ ਤਹਿਤ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ।

ਹੁਣ ਤੋਂ ਕੁਝ ਪਲਾਂ ਬਾਅਦ ਯਾਨੀ 7:02 'ਤੇ ਪੇਸ਼ ਕਰਾਂਗੇ ਜੀ ਪ੍ਰੋਗਰਾਮ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਸੋਹਣੀ ਸਵੇਰ।

ਹੈ। ਸਰਕਾਰ ਨੇ ਪਾਸਪੋਰਟ ਦੀ ਅਰਜ਼ੀ ਦੀ ਫੀਸ ਵਧਾ ਦਿੱਤੀ ਹੈ, ਜਿਸ ਨਾਲ 36 ਪੰਨਿਆਂ ਦਾ ਨਵਾਂ ਪਾਸਪੋਰਟ ਜਾਂ ਪਾਸਪੋਰਟ ਦੁਬਾਰਾ ਜਾਰੀ ਕਰਨ ਦੀ ਫੀਸ ਹੁਣ 2,500 ਰੁਪਏ ਹੋਵੇਗੀ। ਪਾਸਪੋਰਟ ਨੇਮ 2026 ਪਹਿਲੀ ਜੁਲਾਈ ਤੋਂ ਲਾਗੂ ਹੋਣਗੇ। ਅੱਜ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਲੜਾਈ ਲਈ ਪੂਰੇ ਸਮਾਜ ਦੀ ਹਿੱਸੇਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦਿਆਂ ਕੱਲ੍ਹ ਸਾਂਝਾ ਸੁਨੇਹਾ ਇਕਜੁੱਟ ਪੰਜਾਬ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਪਿੰਡ ਸੁਰੱਖਿਆ ਕਮੇਟੀ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਨਸ਼ਿਆਂ ਦੀ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ ਜਾਰੀ ਕੀਤੇ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿੱਚ ਵੱਖ ਵੱਖ ਕਾਰਵਾਈਆਂ ਦੌਰਾਨ 9 ਮੁਲਜ਼ਮਾਂ ਨੂੰ 12 ਹਥਿਆਰਾਂ, ਵੱਡੀ ਗਿਣਤੀ ਵਿੱਚ ਕਾਰਤੂਸ ਤੇ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ। ਜੰਮੂ ਕਸ਼ਮੀਰ ਦੇ ਉਪ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਲੜਾਈ ਲਈ ਪੂਰੇ ਸਮਾਜ ਦੀ ਹਿੱਸੇਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦਿਆਂ ਕੱਲ੍ਹ ਸਾਂਝਾ ਸੁਨੇਹਾ ਇਕਜੁੱਟ ਪੰਜਾਬ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਪਿੰਡ ਸੁਰੱਖਿਆ ਕਮੇਟੀ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਨਸ਼ਿਆਂ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਅਮਲ ਵਿਚ ਲਿਆਉਣ ਦੇ ਹੁਕਮ ਜਾਰੀ ਕੀਤੇ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿਚ ਵੱਖ ਵੱਖ ਕਾਰਵਾਈਆਂ ਦੌਰਾਨ 9 ਮੁਲਜ਼ਮਾਂ ਨੂੰ 12 ਹਥਿਆਰਾਂ, ਵੱਡੀ ਗਿਣਤੀ ਵਿਚ ਕਾਰਤੂਸ ਤੇ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਲਾਨਾ ਸ੍ਰੀ ਅਮਰਨਾਥ ਜੀ ਦੀ ਯਾਤਰਾ 2026 ਦੇ ਸੰਬੰਧ ਵਿਚ ਤਿਆਰੀਆਂ ਦੀ ਸਮੀਖਿਆ ਕਰਨ ਲਈ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੌਸਮ ਵਿਭਾਗ ਨੇ ਪਲਗੇ 27 ਜੂਨ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ACG ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:02 ਤੇ 40 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸੋਹਣੀ ਸਵੇਰ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸੋਹਣੀ ਸਵੇਰ। ਤੁਸੀਂ ਬਣੇ ਹੋਏ ਹੋ ਸੋਨੀਆ ਸੈਣੀ ਦੇ ਨਾਲ ਤੇ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਕਿ ਇਸ ਦੁਨੀਆ ਵਿੱਚ ਇਨਸਾਨ ਹਮੇਸ਼ਾ ਆਪਣੇ ਆਪ ਨੂੰ ਦੂਜਿਆਂ ਤੋਂ ਵਧੇਰੇ ਸਮਝਦਾਰ ਸਮਝਦਾ ਹੈ। ਦੂਜੇ ਇਨਸਾਨ ਨੂੰ ਉਹ ਨੀਵਾਂ ਵਿਖਾਉਣ ਦਾ ਕੋਈ ਵੀ ਮੌਕਾ ਕਦੇ ਨਹੀਂ ਛੱਡਦਾ। ਪਰ ਅਸਲੀਅਤ ਤਾਂ ਇਹ ਹੈ ਕਿ ਜਿਸ ਇਨਸਾਨ ਵਿੱਚ ਕਾਬਲੀਅਤ ਹੁੰਦੀ ਹੈ ਕੁਝ ਕਰ ਵਿਖਾਉਣ ਦੀ, ਉਹ ਹਮੇਸ਼ਾ ਆਪਣੇ ਆਪ ਵਿੱਚ ਵੱਡਾ ਹੀ ਕਹਾਉਂਦਾ ਹੈ, ਕਿਉਂਕਿ ਉਹ ਹਮੇਸ਼ਾ ਆਪਣੇ ਕੋਲ ਬੈਠੇ ਹੋਏ ਬੰਦੇ ਨੂੰ ਕਦੇ ਵੀ ਛੋਟਾ ਮਹਿਸੂਸ ਨਹੀਂ ਹੋਣ ਦਿੰਦਾ। ਸ਼ਾਇਦ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਪਰਮਾਤਮਾ ਨੇ ਹਰ ਬੰਦੇ ਵਿੱਚ ਕੋਈ ਨਾ ਕੋਈ ਗੁਣ ਬਖਸ਼ਿਆ ਹੋਇਆ ਹੈ, ਬਸ ਲੋੜ ਹੈ ਉਸ ਨੂੰ ਜਾਣ ਕੇ ਉਸ ਅਨੁਸਾਰ ਕੰਮ ਕਰਨ ਦੀ। ਸੋ ਹਮੇਸ਼ਾ ਉਹੀ ਕੰਮ ਕਰੋ ਜਿਸ ਨਾਲ ਦੂਜਿਆਂ ਨੂੰ ਕੋਈ ਨੁਕਸਾਨ ਨਾ ਹੋਵੇ, ਸਗੋਂ ਉਹਨਾਂ ਦਾ ਭਲਾ ਹੀ ਹੋਵੇ। ਇਹੀ ਚੰਗੇ ਕੰਮ ਜਿਹੜੇ ਨੇ ਨਾ, ਉਹ ਚੰਗੇ ਇਨਸਾਨ ਦੀ ਪਹਿਚਾਣ ਬਣਾਉਂਦੇ ਨੇ। ਸੋ ਇਹ ਸੀ ਜੀ ਅੱਜ ਦਾ ਥੋਟ ਆਫ ਦਾ ਡੇ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਸੋਹਣੀ ਸਵੇਰ। ਹੁਣ ਗੱਲ ਕਰਦੇ ਹਾਂ ਕਿ ਅੱਜ ਛਤਰਪਤੀ ਸ਼ਾਹੂ ਮਹਾਰਾਜ ਜੀ ਦੀ ਜਨਮ ਜਯੰਤੀ ਹੈ। ਹਰ ਸਾਲ 26 ਜੂਨ ਨੂੰ ਇਹ ਜਯੰਤੀ ਮਨਾਈ ਜਾਂਦੀ ਹੈ। ਉਹਨਾਂ ਦਾ ਜਨਮ 26 ਜੂਨ 1874 ਨੂੰ ਹੋਇਆ ਸੀ। ਉਹ ਕੋਲਹਾਪੁਰ ਰਿਆਸਤ ਦੇ ਪ੍ਰਸਿੱਧ ਸ਼ਾਸਕ ਅਤੇ ਮਹਾਨ ਸਮਾਜ ਸੁਧਾਰਕ ਸਨ। ਉਹਨਾਂ ਨੇ ਸਮਾਜ ਵਿੱਚ ਬਰਾਬਰੀ, ਸਿੱਖਿਆ ਅਤੇ ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਕੰਮ ਵੀ ਕੀਤੇ ਨੇ। ਸਾਹੂ ਮਹਾਰਾਜ ਨੇ ਦਲਿਤਾਂ, ਪਿਛੜੇ ਵਰਗਾਂ ਅਤੇ ਗਰੀਬ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਈ। ਉਹਨਾਂ ਨੇ ਸਿੱਖਿਆ ਨੂੰ ਹਰ ਵਰਗ ਤੱਕ ਪਹੁੰਚਾਉਣ ਲਈ ਕਈ ਸਕੂਲ ਅਤੇ ਹੋਸਟਲ ਸਥਾਪਿਤ ਕਰਵਾਏ। ਉਹ ਮੰਨਦੇ ਸਨ ਕਿ ਸਿੱਖਿਆ ਹੀ ਸਮਾਜਿਕ ਤਰੱਕੀ ਦਾ ਸਭ ਤੋਂ ਵੱਡਾ ਸਾਧਨ ਹੈ। ਉਹਨਾਂ ਨੇ ਸਮਾਜ ਵਿੱਚ ਫੈਲੀ ਜਾਤ ਪਾਤ ਅਤੇ ਛੂਤ ਛਾਤ ਵਰਗੀਆਂ ਕੁਰੀਤੀਆਂ ਦਾ ਵਿਰੋਧ ਕੀਤਾ ਅਤੇ ਸਮਾਨਤਾ ਦਾ ਸਿਧਾਂਤ ਜਿਹੜਾ ਸੀ ਉਸਨੂੰ ਅੱਗੇ ਵਧਾਇਆ। ਭਾਰਤ ਵਿੱਚ ਸਮਾਜਿਕ ਨਿਆਂ ਅਤੇ ਰਾਖਵੇਂਕਰਨ ਦੀ ਧਾਰਨਾ ਨੂੰ ਪ੍ਰੋਤਸਾਹਿਤ ਕਰਨ ਵਾਲੇ ਆਗੂਆਂ ਵਿੱਚ ਵੀ ਉਹਨਾਂ ਦਾ ਮਹੱਤਵਪੂਰਨ ਯੋਗਦਾਨ ਮੰਨਿਆ ਜਾਂਦਾ ਹੈ। ਛਤਰਪਤੀ ਸਾਹੂ ਮਹਾਰਾਜ ਦੀ ਜਨਮ ਜਯੰਤੀ ਸਾਨੂੰ ਸਮਾਜ ਵਿੱਚ ਸਮਾਨਤਾ, ਸਿੱਖਿਆ ਅਤੇ ਮਨੁੱਖੀ ਅਧਿਕਾਰਾਂ ਦੀ ਮਹੱਤਤਾ ਦਾ ਸੰਦੇਸ਼ ਦਿੰਦੀ ਹੈ। ਉਹਨਾਂ ਦਾ ਜੀਵਨ ਸਮਾਜ ਸੇਵਾ ਅਤੇ ਲੋਕ ਭਲਾਈ ਲਈ ਸਮਰਪਿਤ ਸੀ, ਜੋ ਅੱਜ ਵੀ ਸਾਡੇ ਲਈ ਪ੍ਰੇਰਣਾ ਦਾ ਸਰੋਤ ਹੈ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਜਾਣਕਾਰੀ ਤੇ ਮਨੋਰੰਜਨ ਦਾ ਖਜ਼ਾਨਾ ਪ੍ਰੋਗਰਾਮ ਸੋਹਣੀ ਸਵੇਰ। ਹੁਣ ਗੱਲ ਕਰਦੇ ਜੀ, ਹਰ ਸਾਲ 26 ਜੂਨ ਨੂੰ ਦੁਨੀਆ ਭਰ ਵਿੱਚ ਦੋ ਮਹੱਤਵਪੂਰਨ ਅੰਤਰਰਾਸ਼ਟਰੀ ਦਿਵਸ ਮਨਾਏ ਜਾਂਦੇ ਨੇ। ਪਹਿਲਾ ਅੰਤਰਰਾਸ਼ਟਰੀ ਨਸ਼ਾ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਅਤੇ ਦੂਜਾ ਯਾਤਨਾ ਦੇ ਪੀੜਤਾਂ ਦੇ ਸਮਰਥਨ ਲਈ ਅੰਤਰਰਾਸ਼ਟਰੀ ਦਿਵਸ ਹੈ। ਇਹਨਾਂ ਦਿਵਸਾਂ ਦਾ ਉਦੇਸ਼ ਲੋਕਾਂ ਨੂੰ ਨਸ਼ਿਆਂ ਦੇ ਖਤਰਿਆਂ, ਮਨੁੱਖੀ ਅਧਿਕਾਰਾਂ ਦੀ ਮਹੱਤਤਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨਾ ਹੈ। ਇਹ ਦਿਵਸ ਯੂਨਾਈਟਿਡ ਨੇਸ਼ਨ ਦੀ ਅਗਵਾਈ ਹੇਠ ਮਨਾਏ ਜਾਂਦੇ ਨੇ। ਸੰਯੁਕਤ ਰਾਸ਼ਟਰ ਮਹਾਸਭਾ ਨੇ 1987 ਵਿੱਚ ਫੈਸਲਾ ਕੀਤਾ ਕਿ ਹਰ ਸਾਲ 26 ਜੂਨ ਨੂੰ ਨਸ਼ਿਆਂ ਦੇ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਜਾਗਰੂਕਤਾ ਫੈਲਾਉਣ ਲਈ ਇਹ ਦਿਵਸ ਮਨਾਇਆ ਜਾਵੇ। ਨਸ਼ੀਲੇ ਪਦਾਰਥਾਂ ਦੀ ਤਸਕਰੀ ਅੱਜ ਵਿਸ਼ਵ ਪੱਧਰ ਵਿੱਚ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਗੈਰ ਕਾਨੂੰਨੀ ਤਸਕਰੀ ਦਾ ਅਰਥ ਹੈ ਕਿ ਕਾਨੂੰਨ ਦੁਆਰਾ ਮਨਾਹੀ ਕੀਤੀਆਂ ਵਸਤੂਆਂ, ਖਾਸ ਕਰਕੇ ਨਸ਼ੀਲੇ ਪਦਾਰਥਾਂ ਦਾ ਗੈਰ ਕਾਨੂੰਨੀ ਢੰਗ ਦੇ ਨਾਲ ਵਪਾਰ ਜਾਂ ਫਿਰ ਆਵਾਜਾਈ ਕਰਨਾ। ਇਸ ਕਾਰਨ ਅਪਰਾਧ, ਹਿੰਸਾ, ਭ੍ਰਿਸ਼ਟਾਚਾਰ ਅਤੇ ਸਮਾਜਿਕ ਅਸਥਿਰਤਾ ਵਿੱਚ ਵਾਧਾ ਹੁੰਦਾ ਹੈ। ਨਸ਼ੇ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਨੇ। ਨਸ਼ਿਆਂ ਦੀ ਲੱਤ ਕਾਰਨ ਵਿਅਕਤੀ ਦੀ ਸੋਚਣ ਸਮਝਣ ਦੀ ਸਮਰੱਥਾ ਘੱਟ ਜਾਂਦੀ ਹੈ। ਪਰਿਵਾਰ, ਰਿਸ਼ਤੇ ਵੀ ਪ੍ਰਭਾਵਿਤ ਹੁੰਦੇ ਨੇ। ਸਮਾਜ ਵਿੱਚ ਅਪਰਾਧ ਵੀ ਵੱਧਦੇ ਨੇ। ਖਾਸ ਤੌਰ 'ਤੇ ਨੌਜਵਾਨ ਵਰਗ ਵਿੱਚ ਸਮੱਸਿਆ ਦਾ ਇਹ ਵੱਧ ਸ਼ਿਕਾਰ ਹੁੰਦਾ ਹੈ। ਇਸ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਅਪਣਾਉਣ ਵਾਸਤੇ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ। ਸੋ ਜਨਾਬ, ਇਸੇ ਕਰਕੇ ਹੀ ਸਰਕਾਰੀ ਵਿਭਾਗਾਂ ਵੱਲੋਂ ਵੀ ਰੈਲੀਆਂ, ਸੈਮੀਨਾਰ, ਪੋਸਟਰ ਮੁਕਾਬਲੇ ਅਤੇ ਜਾਗਰੂਕ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ। ਅਤੇ ਹੁਣ ਗੱਲ ਕਰਦੇ ਹਾਂ, 26 ਜੂਨ ਨੂੰ ਹੀ ਇੰਟਰਨੈਸ਼ਨਲ ਡੇ ਇਨ ਸਪੋਰਟ ਆਫ ਵਿਕਟਿਮ ਆਫ ਟੋਰਚਰ ਵੀ ਮਨਾਇਆ ਜਾਂਦਾ ਹੈ। ਇਸ ਦਿਵਸ ਦਾ ਉਦੇਸ਼ ਹੈ ਕਿ ਯਾਤਨਾ ਅਤੇ ਅਮਾਨਵੀ ਵਿਹਾਰ ਦਾ ਸ਼ਿਕਾਰ ਹੋਏ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨਾ ਅਤੇ ਉਹਨਾਂ ਨੂੰ ਨਿਆਂ ਦਿਵਾਉਣ ਲਈ ਜਾਗਰੂਕਤਾ

ਪੈਦਾ ਕਰਨਾ। ਯਾਤਨਾ ਕਿਸੇ ਵਿਅਕਤੀ ਨੂੰ ਸਰੀਰਕ ਜਾਂ ਮਾਨਸਿਕ ਤੌਰ 'ਤੇ ਤਕਲੀਫ ਦੇਣ ਦੀ ਅਮਾਨਵੀ ਕਾਰਵਾਈ ਹੈ। ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਮੰਨੀ ਜਾਂਦੀ ਹੈ। ਦੁਨੀਆ ਦੇ ਕਈ ਹਿੱਸਿਆਂ ਵਿੱਚ ਲੋਕ ਅੱਜ ਵੀ ਵੱਖ ਵੱਖ ਕਾਰਨਾਂ ਕਰਕੇ ਯਾਤਨਾ ਦਾ ਸ਼ਿਕਾਰ ਬਣਦੇ ਨੇ, ਜਿਸ ਨਾਲ ਉਹਨਾਂ ਦੇ ਜੀਵਨ 'ਤੇ ਡੂੰਘਾ ਅਸਰ ਪੈਂਦਾ ਹੈ। ਯਾਤਨਾ ਦੇ ਪੀੜਤ ਅਕਸਰ ਸਰੀਰਕ ਸੱਟਾਂ, ਮਾਨਸਿਕ ਤਣਾਅ, ਡਰ ਅਤੇ ਸਮਾਜਿਕ ਅਲਗਾਵ ਦਾ ਸਾਹਮਣਾ ਕਰਦੇ ਨੇ। ਇਸ ਲਈ ਉਹਨਾਂ ਨੂੰ ਇਲਾਜ, ਕਾਨੂੰਨੀ ਸਹਾਇਤਾ ਅਤੇ ਸਮਾਜਿਕ ਸਹਿਯੋਗ ਦੀ ਲੋੜ ਹੁੰਦੀ ਹੈ। ਇਹ ਦਿਵਸ ਸਾਨੂੰ ਮਨੁੱਖੀ ਮਰਿਆਦਾ, ਨਿਆਂ ਅਤੇ ਸਮਾਨਤਾ ਦੀ ਮਹੱਤਤਾ ਦਾ ਅਹਿਸਾਸ ਕਰਵਾਉਂਦਾ ਹੈ। ਸੰਯੁਕਤ ਰਾਸ਼ਟਰ ਦੀ ਭੂਮਿਕਾ, ਜੀ ਹਾਂ, ਸੰਯੁਕਤ ਰਾਸ਼ਟਰ ਵਿਸ਼ਵ ਵਿੱਚ ਸ਼ਾਂਤੀ, ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਦਾ ਹੈ। ਇਹ ਸੰਸਥਾ ਨਸ਼ਿਆਂ ਦੀ ਗੈਰ ਕਾਨੂੰਨੀ ਜਿਹੜੀ ਤਸਕਰੀ ਹੈ ਉਸਨੂੰ ਰੋਕਣ, ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਯਾਤਨਾ ਵਰਗੀਆਂ ਅਮਾਨਵੀ ਪ੍ਰਥਾਵਾਂ ਨੂੰ ਖਤਮ ਕਰਨ ਲਈ ਵੱਖ ਵੱਖ ਦੇਸ਼ਾਂ ਨਾਲ ਮਿਲ ਕੇ ਯਤਨ ਕਰਦੀ ਹੈ। ਸੰਯੁਕਤ ਰਾਸ਼ਟਰ ਦੀਆਂ ਵੱਖ ਵੱਖ ਏਜੰਸੀਆਂ ਜਾਗਰੂਕਤਾ ਮੁਹਿੰਮਾਂ, ਸਿਖਲਾਈ ਪ੍ਰੋਗਰਾਮਾਂ ਅਤੇ ਨੀਤੀਗਤ ਸਹਾਇਤਾ ਰਾਹੀਂ ਦੇਸ਼ਾਂ ਦੀ ਮਦਦ ਕਰਦੀਆਂ ਨੇ ਤਾਂ ਜੋ ਇੱਕ ਸੁਰੱਖਿਅਤ ਅਤੇ ਨਿਆਂਪੂਰਨ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਸੋ 26 ਜੂਨ ਸਾਨੂੰ ਨਸ਼ਿਆਂ ਦੇ ਖਤਰੇ ਅਤੇ ਮਨੁੱਖੀ ਅਧਿਕਾਰਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਦਾ ਹੈ। ਇਹ ਦਿਨ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ, ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰੀਏ ਅਤੇ ਹਰ ਵਿਅਕਤੀ ਨਾਲ ਸਨਮਾਨ ਅਤੇ ਬਰਾਬਰੀ ਦਾ ਵਿਹਾਰ ਕਰੀਏ। ਇੱਕ ਜਾਗਰੂਕ, ਤੰਦਰੁਸਤ ਅਤੇ ਮਨੁੱਖੀ ਕਦਰਾਂ ਕੀਮਤਾਂ ਵਾਲਾ ਸਮਾਜ ਹੀ ਦੇਸ਼ ਦੀ ਅਸਲ ਤਾਕਤ ਹੁੰਦਾ ਹੈ।

ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਸੋਹਣੀ ਸਵੇਰ। ਗੱਲ ਕਰਦੇ ਹਾਂ ਹੁਣ ਗਾਂ ਦੇ ਦੁੱਧ ਬਾਰੇ। ਗਾਂ ਦੇ ਦੁੱਧ ਵਿੱਚ ਐਂਟੀ ਆਕਸੀਡੈਂਟ ਹੋਣ ਕਾਰਨ ਰੋਗ ਪ੍ਰਤੀਰੋਧਕ ਤਾਕਤ ਇਸ ਦੇ ਪੀਣ ਦੇ ਨਾਲ ਵੱਧਦੀ ਹੈ। ਦੁੱਧ ਦੀ ਲਗਾਤਾਰ ਵਰਤੋਂ ਦੇ ਨਾਲ ਸਰੀਰ ਤੋਂ ਹਾਨੀਕਾਰਕ ਫ੍ਰੀ ਰੈਡੀਕਲਸ ਬਾਹਰ ਕੱਢਣ ਵਿੱਚ ਸਹਾਇਤਾ ਮਿਲਦੀ ਹੈ ਅਤੇ ਇਸ ਦੇ ਕਾਰਨ ਸਰੀਰ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ। ਸੋ ਅਕਸਰ ਸਭ ਲੋਕ ਦੁੱਧ ਦੇ ਗੁਣਾਂ ਨੂੰ ਤਾਂ ਜਾਣਦੇ ਹੀ ਨੇ, ਪਰ ਗਾਂ ਦੇ ਦੁੱਧ ਵਿੱਚ ਜੋ ਤੁਹਾਨੂੰ ਐਂਟੀ ਆਕਸੀਡੈਂਟ ਮਿਲਦੇ ਨੇ ਉਹ ਸਭ ਤੋਂ ਵਧੀਆ ਨੇ, ਜਿਸ ਨਾਲ ਤੁਸੀਂ ਰੋਗ ਪ੍ਰਤੀਰੋਧਕ ਜਿਹੜੀ ਤੁਹਾਡੇ ਸਰੀਰ ਦੀ ਸ਼ਮਤਾ ਹੈ ਉਹ ਵੱਧ ਜਾਂਦੀ ਹੈ ਅਤੇ ਤੁਸੀਂ ਬਿਮਾਰੀਆਂ ਤੋਂ ਕੋਹਾਂ ਦੂਰ ਰਹਿੰਦੇ ਨੇ। ਸੋ ਜਨਾਬ, ਦੁੱਧ ਤੋਂ ਕਦੀ ਕਦੀ ਐਲਰਜੀ ਹੋਣ 'ਤੇ ਦੁੱਧ ਦੀ ਵਰਤੋਂ ਨੁਕਸਾਨ ਵੀ ਪਹੁੰਚਾਉਂਦੀ ਹੈ। ਕਈ ਵਾਰ ਇਸ ਦੇ ਨਾਲ ਪੇਟ ਫੁੱਲਣਾ, ਡਾਇਰੀਆ ਆਦਿ ਹੋ ਸਕਦਾ ਹੈ। ਸੋ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਦੁੱਧ ਦੀ ਵਰਤੋਂ ਫਿਰ ਨਾ ਕਰੋ। ਐਂਟੀਬਾਇਓਟਿਕ ਜੇਕਰ ਤੁਸੀਂ ਲੈ ਰਹੇ ਹੋ ਤਾਂ ਉਦੋਂ ਹੀ ਤੁਸੀਂ ਦੁੱਧ ਦੀ ਵਰਤੋਂ ਤੋਂ ਬਚਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਸ ਦੇ ਨਾਲ ਵੀ ਦੁੱਧ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਬਾਕੀ ਗਾਂ ਦਾ ਦੁੱਧ ਸਰੀਰ ਵਾਸਤੇ ਬਹੁਤ ਵਧੀਆ ਹੈ। ਜੇਕਰ ਤੁਸੀਂ ਇਸ ਦੁੱਧ ਨੂੰ ਲੈਂਦੇ ਹੋ ਤਾਂ ਇਹ ਤੁਹਾਨੂੰ ਲਾਭ ਪਹੁੰਚਾਉਂਦਾ ਹੈ। ਸੋ ਜਨਾਬ, ਛੋਟੀਆਂ ਛੋਟੀਆਂ ਜਾਣਕਾਰੀਆਂ ਨੇ ਜਿਹੜੀਆਂ ਕਿ ਸਾਡੇ ਮਾਨਸਿਕ ਅਤੇ ਸਰੀਰਕ ਦੋਨਾਂ ਰੂਪਾਂ ਵਿੱਚ ਸਾਨੂੰ ਲਾਭ ਪਹੁੰਚਾਉਂਦੀਆਂ ਨੇ। ਜ਼ਰੂਰੀ ਹੈ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਇਹਨਾਂ ਅਨੁਸਾਰ ਚੱਲਣ ਦੀ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਪ੍ਰੋਗਰਾਮ ਸੋਹਣੀ ਸਵੇਰ। ਹੁਣ ਗੱਲ ਕਰਦੇ ਹਾਂ ਕਿ ਪਿਛਲੇ ਕੁਝ ਸਾਲਾਂ ਵਿੱਚ ਦਿਲ ਦੇ ਰੋਗੀਆਂ ਤੇ ਸ਼ੂਗਰ ਦੇ ਰੋਗੀਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲਿਆ ਹੈ। ਮਾਹਿਰਾਂ ਦਾ ਵੀ ਮੰਨਣਾ ਹੈ ਕਿ ਇਸ ਵਿੱਚ ਸਭ ਤੋਂ ਵੱਡਾ ਕਾਰਨ ਹੈ ਗਲਤ ਜੀਵਨ ਸ਼ੈਲੀ ਤੇ ਸਹੀ ਭੋਜਨ ਦੀ ਵਰਤੋਂ ਨਾ ਕਰਨਾ। ਅਸੀਂ ਲੋਕ ਆਪਣੇ ਰਿਵਾਇਤੀ ਭੋਜਨ ਦਾ ਤਿਆਗ ਕਰਕੇ ਚਾਈਨੀਜ਼ ਤੇ ਇਟਾਲੀਅਨ ਫੂਡ ਦੀ ਵਰਤੋਂ ਜ਼ਿਆਦਾ ਕਰ ਰਹੇ ਹਾਂ, ਜੋ ਕਿ ਕਿਸੇ ਵੀ ਪੱਖ ਤੋਂ ਸਿਹਤ ਲਈ ਫਾਇਦੇਮੰਦ ਨਹੀਂ ਹੈ। ਮਾਹਿਰਾਂ ਅਨੁਸਾਰ ਵਿਅਕਤੀ ਨੂੰ ਸਹੀ ਭੋਜਨ ਜਿਸ ਵਿੱਚ ਉਸਨੂੰ ਸਭ ਪੋਸ਼ਕ ਤੱਤ ਹਾਸਲ ਹੋਣ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਬਦਾਮ, ਅਖਰੋਟ, ਮੱਛੀ ਦਾ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਹਨਾਂ ਵਿੱਚ ਓਮੇਗਾ 3 ਫੈਟੀ ਐਸਿਡ ਪਾਏ ਜਾਂਦੇ ਨੇ, ਜੋ ਕਿ ਦਿਲ ਲਈ ਬਹੁਤ ਚੰਗੇ ਮੰਨੇ ਜਾਂਦੇ ਨੇ। ਫਲ ਤੇ ਸਬਜ਼ੀਆਂ ਦੀ

ਵਰਤੋਂ ਅਨਾਜ ਦੀ ਵਰਤੋਂ ਵੀ ਦਿਲ ਦੀ ਸਿਹਤ ਲਈ ਚੰਗੀ ਹੁੰਦੀ ਹੈ। ਸ਼ਹਿਰੀਕਰਨ ਅਤੇ ਤਰੱਕੀ ਦੇ ਦੌਰ ਵਿੱਚ ਵਿਅਕਤੀ ਦੀ ਜੀਵਨ ਸ਼ੈਲੀ ਵਿੱਚ ਬਹੁਤ ਬਦਲਾਅ ਆ ਚੁੱਕੇ ਨੇ। ਅੱਜ ਵਿਅਕਤੀ ਸਿਰਫ ਆਰਾਮ ਪਸੰਦ ਜੀਵਨ ਸ਼ੈਲੀ ਹੀ ਜੀ ਰਹੇ ਨੇ, ਜਿਸ ਵਿੱਚ ਉਹਨਾਂ ਨੂੰ ਹਰ ਕੰਮ ਲਈ ਇਸ ਤਰ੍ਹਾਂ ਦੀਆਂ ਚੀਜ਼ਾਂ ਚਾਹੀਦੀਆਂ ਨੇ ਜਿਸ ਵਿੱਚ ਉਹਨਾਂ ਨੂੰ ਆਪਣੇ ਸਰੀਰ ਨੂੰ ਘੱਟ ਤੋਂ ਘੱਟ ਕਸ਼ਟ ਦੇਣਾ ਪਵੇ, ਜਿਸ ਨਾਲ ਉਹਨਾਂ ਦੇ ਸਰੀਰਕ ਜਿਹੜੇ ਅੰਗ ਨੇ ਉਹਨਾਂ 'ਤੇ ਉਲਟਾ ਪ੍ਰਭਾਵ ਪੈ ਰਿਹਾ ਹੈ। ਇਸ ਲਈ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਰੀਰਕ ਮਿਹਨਤ ਕਰਨ ਅਤੇ ਕਸਰਤ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ, ਕਿਉਂਕਿ ਕਹਿੰਦੇ ਨੇ ਨਾ ਕਿ ਜੇਕਰ ਤੁਸੀਂ ਤੰਦਰੁਸਤ ਹੋ ਤਾਂ ਹੀ ਤੁਸੀਂ ਜ਼ਿੰਦਗੀ ਦਾ ਅਸਲੀ ਮਜ਼ਾ ਲੈ ਸਕਦੇ ਹੋ।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਸੋਹਣੀ ਸਵੇਰ। ਗੱਲ ਕਰਦੇ ਹਾਂ ਅਨੁਸ਼ਾਸਨ ਦੀ। ਅਨੁਸ਼ਾਸਨ ਮਨੁੱਖੀ ਜੀਵਨ ਦਾ ਇੱਕ ਬਹੁਤ ਹੀ ਅਹਿਮ ਗੁਣ ਹੈ। ਇਹ ਸਾਨੂੰ ਨਿਯਮਾਂ, ਕਾਇਦਿਆਂ ਤੇ ਜ਼ਿੰਮੇਵਾਰੀਆਂ ਅਨੁਸਾਰ ਜੀਵਨ ਜਿਉਣ ਦੀ ਸਿੱਖਿਆ ਦਿੰਦਾ ਹੈ। ਅਨੁਸ਼ਾਸਨ ਦਾ ਅਰਥ ਹੈ ਕਿ ਆਪਣੇ ਵਿਚਾਰਾਂ, ਆਦਤਾਂ ਅਤੇ ਕੰਮਾਂ ਨੂੰ ਸਹੀ ਢੰਗ ਦੇ ਨਾਲ ਨਿਯੰਤਰਿਤ ਕਰਨਾ। ਜਿਸ ਵਿਅਕਤੀ ਵਿੱਚ ਅਨੁਸ਼ਾਸਨ ਹੁੰਦਾ ਹੈ ਉਹ ਆਪਣੇ ਟੀਚਿਆਂ ਨੂੰ ਆਸਾਨੀ ਨਾਲ ਪ੍ਰਾਪਤ ਕਰ ਲੈਂਦਾ ਹੈ। ਅਤੇ ਅਨੁਸ਼ਾਸਨ ਤੋਂ ਬਿਨਾਂ ਵਿਅਕਤੀ ਦਾ ਜੀਵਨ ਅਜਿਹਾ ਹੁੰਦਾ ਹੈ ਜਿਵੇਂ ਕਿ ਬਿਨਾਂ ਦਿਸ਼ਾ ਵਾਲੀ ਕਿਸ਼ਤੀ, ਉਹ ਕਦੀ ਵੀ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ। ਸੋ ਜਨਾਬ, ਜੀਵਨ ਦੇ ਹਰ ਖੇਤਰ ਵਿੱਚ ਅਨੁਸ਼ਾਸਨ ਦੀ ਲੋੜ ਹੁੰਦੀ ਹੈ, ਚਾਹੇ ਉਹ ਵਿਦਿਆਰਥੀ ਜੀਵਨ ਹੋਵੇ, ਨੌਕਰੀ ਹੋਵੇ, ਵਪਾਰ ਹੋਵੇ, ਪਰਿਵਾਰਿਕ ਜੀਵਨ ਹੋਵੇ। ਹਰ ਥਾਂ 'ਤੇ ਅਨੁਸ਼ਾਸਨ ਸਫਲਤਾ ਦੀ ਕੁੰਜੀ ਮੰਨਿਆ ਜਾਂਦਾ ਹੈ। ਸੋ ਜੋ ਵਿਅਕਤੀ ਸਮੇਂ ਦਾ ਪਾਬੰਦ ਹੁੰਦਾ ਹੈ ਉਹ ਆਪਣੇ ਕੰਮ ਸਮੇਂ ਸਿਰ ਪੂਰੇ ਕਰ ਲੈਂਦਾ ਹੈ ਅਤੇ ਦੂਜਿਆਂ ਲਈ ਵੀ ਪ੍ਰੇਰਣਾ ਬਣਦਾ ਹੈ। ਇਸੇ ਦੇ ਨਾਲ ਹੀ ਮੈਨੂੰ ਸੋਨੀਆ ਸੈਣੀ ਨੂੰ ਪ੍ਰੋਗਰਾਮ ਸੋਹਣੀ ਸਵੇਰ ਖਤਮ ਕਰਨ ਦੀ ਹੁਣ ਦਿਓ ਇਜਾਜ਼ਤ। ਫਿਰ ਮਿਲਾਂਗੇ ਇਸੇ ਹੀ ਪ੍ਰੋਗਰਾਮ 'ਚ। ਤਦ ਤੱਕ ਲਈ ਰੱਬ ਰਾਖਾ।

ਵਿੱਤੀ ਸੇਵਾਵਾਂ ਨਾਲ ਉਹਨਾਂ ਦੇ ਤਜਰਬਿਆਂ ਅਤੇ ਵਿੱਤੀ ਪ੍ਰਣਾਲੀ ਨਾਲ ਸੰਬੰਧਿਤ ਚੁਣੌਤੀਆਂ ਬਾਰੇ ਸਿੱਧੇ ਤੌਰ 'ਤੇ ਗੱਲਬਾਤ ਕੀਤੀ। ਉਹਨਾਂ ਨੇ ਇੱਕ ਸਰਕਾਰੀ ਪਹਿਲ ਭਾਰਤ ਦੇ ਜਨ ਧਨ ਪ੍ਰੋਗਰਾਮ ਦੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 27 ਤੋਂ 29 ਤਰੀਕ ਤੱਕ ਸੇਸ਼ੇਲਸ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਉਹ ਸੇਸ਼ੇਲਸ ਦੇ ਰਾਸ਼ਟਰਪਤੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹਾਂ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਆਖਰੀ ਵਾਰ 2015 'ਚ ਸੇਸ਼ੇਲਸ ਗਏ ਸਨ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਰੱਖਿਆ ਬਲਾਂ ਦਾ ਇੱਕ ਦਲ ਜੋ ਭਾਰਤੀ ਜਲ ਸੈਨਾ ਜਹਾਜ਼ਾਂ ਦੇ ਨਾਲ ਜਸ਼ਨਾਂ 'ਚ ਸ਼ਿਰਕਤ ਕਰੇਗਾ। ਇਸ ਮੌਕੇ ਦੌਰਾਨ ਪ੍ਰਧਾਨ ਮੰਤਰੀ ਸੇਸ਼ੇਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮਨੀ ਨਾਲ ਗੱਲਬਾਤ ਕਰਨਗੇ ਅਤੇ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਵੀ ਕਰਨਗੇ। ਦੋਵੇਂ ਨੇਤਾ ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਚਰਚਾ ਕਰਨਗੇ। ਪ੍ਰਧਾਨ ਮੰਤਰੀ ਸੇਸ਼ੇਲਸ ਦੇ ਰਾਸ਼ਟਰੀ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ ਅਤੇ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂ ਨਾਲ ਗੱਲਬਾਤ ਵੀ ਕਰਨਗੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਭਾਰਤ ਅਤੇ ਸੇਸ਼ੇਲਸ ਦੀ ਇਤਿਹਾਸਕ, ਸੱਭਿਆਚਾਰਕ ਅਤੇ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ 'ਤੇ ਆਧਾਰਿਤ ਭਾਈਵਾਲੀ ਹੈ। ਸੇਸ਼ੇਲਸ ਹਿੰਦ ਮਹਾਂਸਾਗਰ ਖੇਤਰ ਵਿੱਚ ਇੱਕ ਮਹੱਤਵਪੂਰਨ ਸਮੁੰਦਰੀ ਗੁਆਂਢੀ ਹੋਣ ਨਾਲ ਅਤੇ ਭਾਰਤ ਦੇ ਵਿਜ਼ਨ ਮਹਾਂਸਾਗਰ ਅਤੇ ਵਿਕਾਸਸ਼ੀਲ ਮੁਲਕਾਂ ਦੇ ਵਿਕਾਸ ਪ੍ਰਤੀ ਵਚਨਬੱਧਤਾ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਸਰਕਾਰ ਨੇ ਉਦਯੋਗਿਕ ਅਤੇ ਵਪਾਰਕ LPG ਖਪਤਕਾਰਾਂ ਨੂੰ ਗੈਰ ਘਰੇਲੂ ਪੈਕੇ ਅਤੇ LPG ਦੀ ਸਪਲਾਈ 'ਤੇ ਸਾਰੀਆਂ ਖੇਤਰੀ ਪਾਬੰਦੀਆਂ ਹਟਾ ਦਿੱਤੀਆਂ ਨੇ। ਸਪਲਾਈ ਪੱਛਮੀ ਏਸ਼ੀਆ ਸੰਕਟ ਤੋਂ ਪਹਿਲਾਂ ਦੇ ਪੱਧਰ 'ਤੇ ਬਹਾਲ ਕੀਤੀ ਗਈ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਸੰਕਟ ਦੌਰਾਨ ਮੁਅੱਤਲ ਕੀਤੀ ਗਈ ਥੋਕ LPG ਸਪਲਾਈ ਨੂੰ ਉਹਨਾਂ ਦੇ ਪਿਛਲੇ ਪੱਧਰ ਨਾਲੋਂ 50% ਵਧਾਇਆ ਗਿਆ। ਇਸ ਨਾਲ ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਨੂੰ ਮਹੱਤਵਪੂਰਨ ਰਾਹਤ ਮਿਲੀ ਹੈ। ਇਹ ਬਹਾਲੀ LPG ਸਪਲਾਈ ਸਥਿਤੀ 'ਚ ਹਾਲੀ 'ਚ ਹੋਏ ਸੁਧਾਰ ਤੋਂ ਬਾਅਦ ਹੈ। ਇਸ ਦੌਰਾਨ ਸਰਕਾਰ ਨੇ PNG ਕਨੈਕਟੀਵਿਟੀ ਨੂੰ ਵਧਾਉਣ ਲਈ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅੰਤਰਰਾਸ਼ਟਰੀ ਮੁਦਰਾ ਫੰਡ IMF ਨੇ ਕਿਹਾ ਕਿ ਈਰਾਨ ਸੰਘਰਸ਼ ਦੇ ਪ੍ਰਭਾਵ ਅਤੇ ਵੱਧਦੀਆਂ ਊਰਜਾ ਕੀਮਤਾਂ ਦੇ ਬਾਵਜੂਦ ਭਾਰਤ ਵਿਸ਼ਵਵਿਆਪੀ ਆਰਥਿਕ ਵਿਕਾਸ ਦਾ ਇੱਕ ਮੁੱਖ ਚਾਲਕ ਬਣਿਆ ਹੋਇਆ। IMF ਸੰਚਾਰ ਨਿਰਦੇਸ਼ਕ ਜੂਲੀ ਕੋਜ਼ਾਕ ਨੇ ਕਿਹਾ ਕਿ ਭਾਰਤ ਦੀ ਅਰਥ ਵਿਵਸਥਾ ਇੱਕ ਅਨੁਕੂਲ ਸਥਿਤੀ ਵਿੱਚ ਹੈ ਜਿਸ ਨੂੰ ਮਜ਼ਬੂਤ ਘਰੇਲੂ ਮੰਗ ਦਾ ਸਮਰਥਨ ਪ੍ਰਾਪਤ ਹੈ। IMF ਨੇ ਵਿੱਤੀ ਸਾਲ 2026-27 ਵਿੱਚ ਭਾਰਤ ਦੀ ਆਰਥਿਕਤਾ ਲਈ ਆਪਣੇ ਵਿਕਾਸ ਦਰ ਅਨੁਮਾਨ 6.5% 'ਤੇ ਬਣਾਈ ਰੱਖਿਆ। ਇਹ ਅਨੁਮਾਨ ਅਪ੍ਰੈਲ ਵਿੱਚ ਕੀਤੇ ਗਏ ਸੋਧ ਦੇ ਮੁਤਾਬਕ ਹੈ। ਉਹਨਾਂ ਕਿਹਾ ਕਿ ਭਾਰਤੀ ਅਰਥ ਵਿਵਸਥਾ ਨੇ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਏ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਕਰ ਦਿੱਤਾ ਹੈ। ਨਵੇਂ ਜਾਂ ਦੁਬਾਰਾ ਜਾਰੀ ਕੀਤੇ 36 ਪੰਨਿਆਂ ਦੇ ਪਾਸਪੋਰਟ ਲਈ ਹੁਣ 2,500 ਰੁਪਏ ਦੀ ਫੀਸ ਲਈ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਮੁਤਾਬਕ ਪਾਸਪੋਰਟ ਸੋਧ ਨਿਯਮ 2026 ਪਹਿਲੀ ਜੁਲਾਈ ਤੋਂ ਲਾਗੂ ਹੋਣਗੇ। ਨਵੇਂ ਫੀਸ ਢਾਂਚੇ ਤਹਿਤ 36 ਪੰਨਿਆਂ ਦਾ ਨਵਾਂ ਪਾਸਪੋਰਟ ਜਾਰੀ ਕਰਨ ਜਾਂ ਤਤਕਾਲ ਸ਼੍ਰੇਣੀ ਵਿੱਚ ਪਾਸਪੋਰਟ ਦੁਬਾਰਾ ਜਾਰੀ ਕਰਨ ਦੀ ਲਾਗਤ 5,000 ਰੁਪਏ ਹੋਵੇਗੀ। 60 ਪੰਨਿਆਂ ਦਾ ਆਮ ਪਾਸਪੋਰਟ ਜਾਂ ਫਿਰ ਮੁੜ ਤੋਂ ਜਾਰੀ ਕਰਨ ਦੀ ਲਾਗਤ 3,500 ਰੁਪਏ ਹੋਵੇਗੀ, ਜਦਕਿ ਤਤਕਾਲ ਸ਼੍ਰੇਣੀ 'ਚ ਪਾਸਪੋਰਟ ਲਈ ਲਾਗਤ 6,000 ਰੁਪਏ ਹੋਵੇਗੀ। ਮੌਜੂਦਾ ਸਮੇਂ ਵਿੱਚ 36 ਪੰਨਿਆਂ ਦੇ ਪਾਸਪੋਰਟ ਦੀ ਲਾਗਤ 1,500 ਰੁਪਏ ਹੈ ਅਤੇ 60 ਪੰਨਿਆਂ ਦੇ ਪਾਸਪੋਰਟ ਲਈ 2,000 ਰੁਪਏ ਹੈ। ਗੁੰਮ ਜਾਂ ਖਰਾਬ ਹੋਏ 36 ਪੰਨਿਆਂ ਦੇ ਪਾਸਪੋਰਟ ਦੀ ਥਾਂ ਨਵੇਂ ਆਮ ਪਾਸਪੋਰਟ ਲਈ 5,000 ਦੀ ਫੀਸ, ਜਦਕਿ 60 ਪੰਨਿਆਂ ਦੇ ਪਾਸਪੋਰਟ ਦੀ ਥਾਂ ਨਵੇਂ ਆਮ ਪਾਸਪੋਰਟ ਲਈ 6,000 ਦੀ ਫੀਸ ਲਈ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਨਾਰਕੋਟਿਕਸ ਕੋਆਰਡੀਨੇਸ਼ਨ ਸੈਂਟਰ ਦੀ 10ਵੀਂ ਉੱਚ ਪੱਧਰੀ ਮੀਟਿੰਗ ਅੱਜ ਨਵੀਂ ਦਿੱਲੀ 'ਚ ਹੋਵੇਗੀ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ NCB ਵੱਲੋਂ ਆਯੋਜਿਤ ਇਸ ਮੀਟਿੰਗ ਵਿੱਚ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰ ਅਤੇ ਨਸ਼ਾ ਕਾਬੂ ਕਰਨ 'ਚ ਸ਼ਾਮਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਗ੍ਰਹਿ ਮੰਤਰੀ ਹਿੱਸੇਦਾਰਾਂ ਦੇ ਨਾਲ ਵਿਆਪਕ ਸਲਾਹ ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ ਡਰੱਗ ਕੰਟਰੋਲ 2026-29 'ਤੇ ਵਿਜ਼ਨ ਦਸਤਾਵੇਜ਼ ਜਾਰੀ ਕਰਨਗੇ। ਇਹ ਦਸਤਾਵੇਜ਼ ਨਸ਼ਿਆਂ ਦੀ ਮੰਗ ਅਤੇ ਸਪਲਾਈ ਨੂੰ ਘਟਾਉਣ ਅਤੇ ਮੁੜ ਵਸੇਬੇ 'ਤੇ ਕੇਂਦਰਿਤ ਤਾਲਮੇਲ ਵਾਲੇ ਉਪਾਵਾਂ ਰਾਹੀਂ ਨਸ਼ਿਆਂ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਭਵਿੱਖ ਦੀ ਯੋਜਨਾ ਵੀ ਪ੍ਰਦਾਨ ਕਰੇਗਾ। ਇਹ ਸਿੰਥੈਟਿਕ ਡਰੱਗ ਅਤੇ ਤਸਕਰੀ ਦੀਆਂ ਉੱਭਰ ਰਹੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਰਣਨੀਤੀ ਦੀ ਰੂਪਰੇਖਾ ਵੀ ਦੇਵੇਗਾ ਅਤੇ ਨਾਲ ਹੀ ਜਾਗਰੂਕਤਾ, ਇਲਾਜ ਅਤੇ ਮੁੜ ਵਸੇਬਾ ਸੇਵਾਵਾਂ ਨੂੰ ਉਤਸ਼ਾਹਿਤ ਕਰੇਗਾ। ਗ੍ਰਹਿ ਮੰਤਰੀ 2025 ਲਈ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸਾਲਾਨਾ ਰਿਪੋਰਟ ਵੀ ਜਾਰੀ ਕਰਨਗੇ ਅਤੇ ਜੰਮੂ ਅਤੇ ਗੁਹਾਟੀ 'ਚ ਨਵੇਂ ਬਣੇ NCB ਖੇਤਰੀ ਦਫ਼ਤਰਾਂ ਦਾ ਉਦਘਾਟਨ ਕਰਨਗੇ। ਉਹ ਨਸ਼ਿਆਂ ਨੂੰ ਨਸ਼ਟ ਕਰਨ ਬਾਰੇ ਪੰਦਰਵਾੜੇ ਦੀ ਆਨਲਾਈਨ ਮਾਧਿਅਮ ਰਾਹੀਂ ਸ਼ੁਰੂਆਤ ਕਰਨਗੇ, ਜਿਸ ਦੇ ਤਹਿਤ ਦੇਸ਼ ਭਰ ਵਿੱਚ ਕਰੀਬ 6,000 ਕਰੋੜ ਰੁਪਏ ਦੇ ਲਗਭਗ 2,09,500 ਕਿਲੋਗ੍ਰਾਮ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਪ੍ਰਕਿਰਿਆਵਾਂ ਮੁਤਾਬਕ ਨਸ਼ਟ ਕੀਤਾ ਜਾਵੇਗਾ।
ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਉਮੀਦਵਾਰਾਂ ਲਈ NEET UG 2026 ਦੀ ਮੁੜ ਪ੍ਰੀਖਿਆ ਦੀ RC ਉੱਤਰ ਕੁੰਜੀ ਨੂੰ ਚੁਣੌਤੀ ਦੇਣ ਲਈ ਵਿੰਡੋ ਖੋਲ੍ਹ ਦਿੱਤੀ ਹੈ। ਇਹ ਮੈਡੀਕਲ ਕਾਲਜ ਦਾਖਲਾ ਪ੍ਰੀਖਿਆ

0: महीने की 21 तरीक नूं हुई सी। NTA ने एक सोशल मीडिया पोस्ट में ऐलान किया है कि उत्तर कुंजी हुण www.neet.nta.in ते उपलब्ध है। उम्मीदवार 28 तरीक तक प्रति प्रश्न 200 रुपए की फीस देकर प्रश्नों को चुनौती दे सकते हैं। जेकर चुनौती स्वीकार की जाती है तो यह फीस वापस कर दी जाएगी। NTA ने फीस वापसी लिए अपने बैंक खात्यां दे वेरवियां दी तस्दीक करन ते अपडेट करन लई दोबारा ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਵਾਸਤੇ ਵੀ ਇੱਕ ਪੋਰਟਲ ਖੋਲ੍ਹਿਆ। ਬੈਂਕ ਵੇਰਵਿਆਂ ਨੂੰ ਇਸ ਮਹੀਨੇ ਦੀ 30 ਤਰੀਕ ਤੱਕ ਅਪਡੇਟ ਕੀਤਾ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਦਾਨ ਦੀ ਦੁਰਵਰਤੋਂ ਦੇ ਮਾਮਲੇ 'ਚ ਸਖ਼ਤ ਕਾਰਵਾਈ ਕਰਦੇ ਹੋਏ 8 ਨਾਮਜ਼ਦ ਮੁਲਜ਼ਮਾਂ ਅਤੇ ਹੋਰਨਾਂ ਅਣਪਛਾਤੇ ਵਿਅਕਤੀਆਂ ਖਿਲਾਫ਼ FIR ਦਰਜ ਕੀਤੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ 'ਤੇ ਕਾਇਮ ਵਿਸ਼ੇਸ਼ ਜਾਂਚ ਟੀਮ SIT ਦੀਆਂ ਸਿਫਾਰਸ਼ਾਂ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅਸ਼ੂਰਾ ਮੁਹੱਰਮ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ। ਇਹ ਦਿਨ ਪੈਗੰਬਰ ਮੁਹੰਮਦ ਦੇ ਪੋਤੇ ਹਜ਼ਰਤ ਇਮਾਮ ਹੁਸੈਨ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਕਰਬਲਾ ਵਿੱਚ ਸੱਚ, ਨਿਆਂ ਅਤੇ ਨੇਕੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਕਰਬਲਾ ਦੇ ਸ਼ਹੀਦਾਂ ਦੀ ਸਰਵਉੱਚ ਕੁਰਬਾਨੀ ਦੀ ਯਾਦ ਵਿੱਚ ਮਜਲਸਾਂ ਅਤੇ ਧਾਰਮਿਕ ਇਕੱਠ ਵੀ ਕੀਤੇ ਜਾ ਰਹੇ ਨੇ। ਇਸ ਮੌਕੇ ਲਈ ਵਿਆਪਕ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਦੇ ਮੈਨਚੈਸਟਰ ਵਿੱਚ ਕੱਲ੍ਹ ਟੌਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੇ ਆਪਣੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਅਤੇ 136 ਦੌੜਾਂ ਬਣਾਈਆਂ। ਭਾਰਤ ਲਈ ਰਾਧਾ ਯਾਦਵ ਨੇ 3 ਵਿਕਟਾਂ ਅਤੇ ਸ਼੍ਰੀ ਚਰਨੀ ਨੇ 2 ਵਿਕਟਾਂ ਲਈਆਂ। ਸ਼ੈਫਾਲੀ ਵਰਮਾ ਨੇ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਉਹਨਾਂ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਭਾਰਤ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਆਸਟ੍ਰੇਲੀਆ ਨਾਲ ਹੋਵੇਗਾ। ਕ੍ਰਿਕਟ ਵਿੱਚ ਭਾਰਤ ਅੱਜ ਬੇਲਫਾਸਟ ਵਿੱਚ ਮੇਜ਼ਬਾਨ ਆਇਰਲੈਂਡ ਖਿਲਾਫ਼ ਪਹਿਲਾ T20 ਅੰਤਰਰਾਸ਼ਟਰੀ ਮੈਚ ਖੇਡੇਗਾ। ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਭਾਰਤ ਐਤਵਾਰ ਨੂੰ ਆਇਰਲੈਂਡ ਖਿਲਾਫ਼ ਦੂਜਾ ਅਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਖੇਡੇਗਾ। ਇਸ ਤੋਂ ਬਾਅਦ ਸ਼੍ਰੇਸ ਅਈਅਰ ਦੀ ਅਗਵਾਈ ਵਾਲੀ ਭਾਰਤੀ ਟੀਮ ਅਗਲੇ ਮਹੀਨੇ ਦੀ ਤਰੀਕ ਤੋਂ ਸ਼ੁਰੂ ਹੋਣ ਵਾਲੇ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਲਈ ਇੰਗਲੈਂਡ ਦਾ ਦੌਰਾ ਕਰੇਗੀ। ਭਾਰਤ ਨੇ ਕੱਲ੍ਹ ਜਰਮਨੀ ਦੇ ਸੋਹਲ 'ਚ ISSF ਜੂਨੀਅਰ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ 'ਚ 50 ਮੀਟਰ ਪਿਸਟਲ ਮੁਕਾਬਲੇ ਵਿੱਚ 4 ਹੋਰ ਤਮਗੇ ਜਿੱਤੇ ਨੇ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡਸ ਦੀ ਮਹਾਰਾਣੀ ਮੈਕਸਿਮਾ ਨੇ ਭਾਰਤ ਵਿੱਚ ਡਿਜੀਟਲ ਜਨਤਕ ਵਿਵਸਥਾ ਨਾਲ ਹੋਈ ਕ੍ਰਾਂਤੀਕਾਰੀ ਤਬਦੀਲੀ 'ਤੇ ਕੀਤੀ ਚਰਚਾ। ਸਰਕਾਰ ਨੇ ਉਦਯੋਗਿਕ ਅਤੇ ਵਪਾਰਕ LPG ਸਪਲਾਈ ਤੋਂ ਸਾਰੀਆਂ ਪਾਬੰਦੀਆਂ ਹਟਾਈਆਂ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਕਿਹਾ, ਇਰਾਨ ਸੰਘਰਸ਼ ਦੇ ਆਰਥਿਕ ਪ੍ਰਭਾਵ ਅਤੇ ਊਰਜਾ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਭਾਰਤ ਆਰਥਿਕ ਵਿਕਾਸ ਦਾ ਇੱਕ ਮੁੱਖ ਚਾਲਕ ਬਣਿਆ ਹੋਇਆ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਕੀਤਾ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਖਤਮ ਹੋਈਆਂ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8:40 'ਤੇ 7 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ।

ਹੁਣ ਤੁਸੀਂ ਸੁਣ ਰਹੇ ਸੀ ਸਵਿਤਾ ਸਾਥੀ ਦੀ ਆਵਾਜ਼ 'ਚ ਇਹ ਗੀਤ, ਫਿਲਮ ਪੁੱਤ ਜੱਟਾਂ ਦੇ 'ਚੋਂ। ਪ੍ਰੋਗਰਾਮ 'ਚ ਅਗਲਾ ਗੀਤ ਸੁਣਵਾ ਜਾ ਰਹੇ ਹਾਂ ਨੌਟੀ ਜੱਟ ਫਿਲਮ 'ਚੋਂ, ਰੋਸ਼ਨ ਪ੍ਰਿੰਸ ਅਤੇ ਪੈਨੀ ਗਰੇਵਾਲ ਦੀ ਆਵਾਜ਼ 'ਚ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਮਹਿਕ ਪੰਜਾਬ ਦੀ। ਹੁਣ ਸੁਣਦੇ ਹਾਂ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਤੇ ਇਹ ਗੀਤ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ 'ਚ ਹੁਣ ਅਗਲਾ ਗੀਤ ਸੁਣਵਾਉਣ ਜਾ ਰਹੇ ਹਾਂ ਸੁਖਵਿੰਦਰ ਸਿੰਘ ਦੀ ਆਵਾਜ਼ 'ਚ।

Хопра. ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 9:02 ਤੇ 17 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਸ਼ਾਸਤਰ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਤਹਿਤ ਚਮਨ ਲਾਲ ਭੱਲਾ ਦਾ ਸ਼ਾਸਤਰੀ ਗਾਇਨ ਰਾਗ ਦੇਵਗਿਰੀ ਬਿਲਾਵਲ।

ਹੁਣ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਚਮਨ ਲਾਲ ਭੱਲਾ ਦਾ ਸ਼ਾਸਤਰੀ ਗਾਇਨ ਰਾਗ ਦੇਵਗਿਰੀ ਬਿਲਾਵਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 9:31 ਤੇ 57 ਸੈਕਿੰਡ ਹੋਏ ਨੇ। ਹੁਣ ਤੁਸੀਂ ਸਮਾਤ ਫਰਮਾਓਗੇ ਚੰਦ ਗਜ਼ਲਾਂ। ਪਹਿਲਾਂ ਸੁਣਦੇ ਹਾਂ ਜਗਜੀਤ ਸਿੰਘ ਦੀ ਆਵਾਜ਼ 'ਚ ਇਹ ਗਜ਼ਲ।

ਹੁਣ ਤੁਸੀਂ ਸੁਣ ਰਹੇ ਸੀ ਭੁਪਿੰਦਰ ਦੀ ਆਵਾਜ਼ 'ਚ ਗਜ਼ਲ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 10 ਵਜ ਰਹੇ ਨੇ, ਹੁਣ ਪੇਸ਼ ਨੇ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤੇ ਨੀਦਰਲੈਂਡ ਦੀ ਮਹਾਰਾਣੀ ਮੈਕਸਿਮਾ ਨੇ ਭਾਰਤ ਵਿਚ ਡਿਜੀਟਲ ਜਨਤਕ ਵਿਵਸਥਾ ਨਾਲ ਹੋਈ ਕ੍ਰਾਂਤੀਕਾਰੀ ਤਬਦੀਲੀ ਤੇ ਚਰਚਾ ਕੀਤੀ। ਸਰਕਾਰ ਨੇ ਉਦਯੋਗਿਕ ਅਤੇ ਵਪਾਰਕ ਐਲ ਪੀ ਜੀ ਸਪਲਾਈ ਤੋਂ ਸਾਰੀਆਂ ਪਾਬੰਦੀਆਂ ਹਟਾਈਆਂ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਕਿਹਾ ਕਿ ਈਰਾਨ ਸੰਘਰਸ਼ ਦੇ ਆਰਥਿਕ ਪ੍ਰਭਾਵ ਅਤੇ ਊਰਜਾ ਦੀਆਂ ਵੱਧਦੀਆਂ ਕੀਮਤਾਂ ਦੇ ਬਾਵਜੂਦ ਭਾਰਤ ਆਰਥਿਕ ਵਿਕਾਸ ਦਾ ਇਕ ਮੁੱਖ ਚਾਲਕ ਬਣਿਆ ਹੋਇਆ ਹੈ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿਚ ਵਾਧਾ ਕੀਤਾ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਪੁਲਿਸ ਅਧਿਕਾਰੀਆਂ ਨੂੰ ਪਿੰਡ ਸੁਰੱਖਿਆ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਨਸ਼ਿਆਂ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਅਮਲ ਵਿਚ ਲਿਆਉਣ ਦੇ ਹੁਕਮ ਜਾਰੀ ਕੀਤੇ। ਪੰਜਾਬ ਸਰਕਾਰ ਨੇ ਆਸ਼ੀਰਵਾਦ ਯੋਜਨਾ ਤਹਿਤ ਚਾਲੂ ਵਿੱਤੀ ਸਾਲ 2026-27 ਦੌਰਾਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 16,74,00,000 ਰੁਪਏ ਦੀ ਰਾਸ਼ੀ ਜਾਰੀ ਕੀਤੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿਚ ਵੱਖ ਵੱਖ ਕਾਰਵਾਈਆਂ ਦੌਰਾਨ 9 ਮੁਲਜ਼ਮਾਂ ਨੂੰ 12 ਹਥਿਆਰਾਂ, ਵੱਡੀ ਗਿਣਤੀ ਵਿਚ ਕਾਰਤੂਸ ਤੇ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ। ਮੌਸਮ ਵਿਭਾਗ ਨੇ 27 ਜੂਨ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਵਿਚ ਕੁਝ ਥਾਵਾਂ ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਭਾਰਤ ਨੇ ਕੱਲ੍ਹ ਜਰਮਨੀ ਦੇ ਸੋਹਲ ਵਿਚ ISSF ਜੂਨੀਅਰ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਵਿਚ 50 ਮੀਟਰ ਪਿਸਟਲ ਮੁਕਾਬਲੇ ਵਿਚ 4 ਹੋਰ ਤਮਗੇ ਜਿੱਤੇ। ਕ੍ਰਿਕਟ ਵਿਚ ਭਾਰਤ ਅੱਜ ਬੈਲਫਾਸਟ ਵਿਚ ਮੇਜ਼ਬਾਨ ਆਇਰਲੈਂਡ ਖਿਲਾਫ਼ ਪਹਿਲਾ 2020 ਅੰਤਰਰਾਸ਼ਟਰੀ ਮੈਚ ਖੇਡੇਗਾ ਅਤੇ ਔਰਤਾਂ ਦੇ ICC 2020 ਵਿਸ਼ਵ ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ। ਸੋ ਇਹ ਸੀ ਜੀ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਹੈਲੋ ਫਰਮਾਇਸ਼ ਪ੍ਰੋਗਰਾਮ।

0: ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਜੀ। ਫਰਮਾਇਸ਼ੀ ਸਿਲਸਿਲਾ ਜਾਰੀ ਹੋ ਚੁੱਕਾ ਹੈ ਜੀ, ਸਾਡੇ ਨਾਲ ਕਾਲਰ ਜੁੜੇ ਨੇ, ਗੱਲਬਾਤ ਕਰਦੇ ਇਹਨਾਂ ਦੇ ਨਾਲ। ਪ੍ਰੋਗਰਾਮ 'ਚ ਸਵਾਗਤ ਹੈ ਜੀ। ਹੈਲੋ,
1: ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਸੋਹਣ ਲਾਲ ਬੋਲਦਾ, ਪਿੰਡ ਸਲਾਮ ਵਾਲਾ ਜ਼ਿਲ੍ਹਾ ਫਾਜ਼ਿਲਕਾ
0: ਜੀ। ਸੋਹਣ ਲਾਲ ਜੀ, ਪਹਿਲਾਂ ਤਾਂ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ।
1: ਸ਼ੁਕਰੀਆ ਜੀ, ਧੰਨਵਾਦ ਜੀ ਤੁਹਾਡਾ ਬਹੁਤ।
0: ਹਾਂਜੀ, ਅਤੇ ਕੁਝ ਮੌਸਮ ਦਾ ਮਿਜ਼ਾਜ ਦੱਸੋ, ਅੱਜ ਕਿਹੋ ਜਿਹਾ ਮੌਸਮ ਤੁਹਾਡੇ ਵੱਲ?
1: ਮੌਸਮ ਧੁੱਪ ਹੈ ਜੀ, ਧੁੱਪ ਹੈ ਜੀ।
0: ਅੱਛਾ ਜੀ, ਗਰਮੀ ਹੈ ਤੇ ਪ੍ਰੋਗਰਾਮ 'ਚ ਕਿਹੜੇ ਗੀਤ ਦੀ ਅੱਜ ਫਰਮਾਇਸ਼ ਲੈ ਕੇ ਹਾਜ਼ਰ ਹੋਏ?
1: ਮੇਰੇ ਜੀਵਨ ਸਾਥੀ ਦਾ ਅਸ਼ੋਕ ਕੁਮਾਰ ਦਾ ਗਾਇਆ, ਉਹ ਮੇਰੇ ਦਿਲ ਤੇ ਚੈਨ ਚੈਨ ਆਏ ਮੇਰੇ ਦੁਆ
0: ਜੀ। ਲਓ ਜੀ, ਸੁਣੋ ਫਿਰ ਆਪਣੀ ਪਸੰਦ ਦਾ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਸ਼ੁਕਰੀਆ, ਧੰਨਵਾਦ ਜੀ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਹੈਲੋ ਫਰਮਾਇਸ਼। ਪ੍ਰੋਗਰਾਮ 'ਚ ਵੇਲਾ ਹੋ ਗਿਆ ਜੀ ਛੋਟੇ ਜਿਹੇ ਅੰਤਰਾਲ ਦਾ, ਸੋ ਮੁੜ ਵਾਪਿਸ ਆਉਂਦੇ ਹਾਂ ਇਸ ਅੰਤਰਾਲ ਤੋਂ ਬਾਅਦ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ, ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ, ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
3: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
2: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
3: ਅਪਲਾਈ ਕਿਵੇਂ ਕਰੀਏ?
2: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311-2428 ਤੇ ਸੰਪਰਕ ਕਰੋ।
3: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
1: ਮਨ ਕੀ ਬਾਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ। ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ, ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ। ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ

ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ ਜੀ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਹੈਲੋ ਫਰਮਾਇਸ਼। ਪ੍ਰੋਗਰਾਮ 'ਚ ਸਾਡੇ ਨਾਲ ਕਾਲਰ ਜੁੜੇ ਨੇ, ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਜੀ। ਹੈਲੋ
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਮੈਡਮ ਜੀ, ਮੈਂ ਰਜਵੰਤ ਸਿੰਘ ਬੋਲਦਾ ਜੀ, ਡੇਰਾ ਬਾਬਾ ਨਾਨਕ ਲਾਗੇ ਪਿੰਡ ਸ਼ਾਹਪੁਰ ਜਾ ਜਾਂਦੇ। ਮੈਡਮ
0: ਜੀ, ਰਜਵੰਤ ਜੀ ਆਪਣੇ ਬਾਰੇ ਕੁਝ ਹੋਰ ਦੱਸੋ।
1: ਬਸ ਠੀਕ ਹੈ ਮੈਡਮ ਜੀ, ਬਹੁਤ ਵਧੀਆ, ਪਰਮਾਤਮਾ ਦਾਲ ਫੁਲਕਾ ਦੇਈ ਜਾਣ ਡਿਆ, ਛਕੀ ਜਾਣ ਡਿਆ।
0: ਅੱਛਾ ਜੀ, ਚਲੋ ਰੇਡੀਓ ਦੇ ਪ੍ਰੋਗਰਾਮ ਕਿਹੋ ਜਿਹੇ ਲੱਗਦੇ ਨੇ?
1: ਬਹੁਤ ਵਧੀਆ ਜੀ, ਬਹੁਤ ਵਧੀਆ।
0: ਅਕਸਰ ਫੋਨ ਕਰਦੇ ਪ੍ਰੋਗਰਾਮ 'ਚ?
1: ਨਹੀਂ ਜੀ, ਇਹ ਕੁਛ ਚਿਰ ਬਾਅਦ ਹੀ ਲਾਈਦਾ, ਕੋਈ ਮਹੀਨੇ ਬਾਅਦ ਲੱਗ ਜਾਏ, ਕੋਈ ਕੋਈ 15 ਦਿਨਾਂ ਬਾਅਦ ਲੱਗ ਜਾਏ, ਕੋਈ ਹਫ਼ਤੇ ਬਾਅਦ ਵੀ ਲੱਗ ਜਾਂਦਾ ਕਦੇ।
0: ਚਲੋ ਬਹੁਤ ਵਧੀਆ ਜੀ, ਅੱਜ ਵੀ ਤੁਹਾਡੀ ਕਾਲ ਲੱਗ ਚੁੱਕੀ ਹੈ ਅਤੇ ਤੁਸੀਂ ਗੱਲਬਾਤ ਕਰ ਰਹੇ ਹੋ, ਅਤੇ ਦੱਸ ਦਿਓ ਫਰਮਾਇਸ਼ ਕਿਹੜੀ ਲੈ ਕੇ ਹਾਜ਼ਰ ਹੋਏ ਹੋ ਪ੍ਰੋਗਰਾਮ 'ਚ?
1: ਮੈਡਮ ਜੀ, ਹਾਥੀ ਮੇਰੇ ਸਾਥੀ ਫਿਲਮ ਦਾ ਸੁਣਾ ਦਿਓ, ਨਫ਼ਰਤ ਕੀ ਦੁਨੀਆ ਕੋ ਛੋੜ ਕੇ ਪਿਆਰ ਕੀ ਦੁਨੀਆ ਮੈਂ।
0: ਜੀ ਲਓ ਜੀ, ਸੁਣੋ ਫਿਰ ਆਪਣੀ ਪਸੰਦ ਦਾ ਇਹ ਖੂਬਸੂਰਤ ਗੀਤ। ਸ਼ੁਕਰੀਆ ਜੀ ਕਾਲ ਦੀ।
1: ਧੰਨਵਾਦ ਮੈਡਮ
0: ਜੀ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਹੈਲੋ ਫਰਮਾਇਸ਼। ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਹੈਲੋ
1: ਹੈਲੋ,
0: ਹਾਂਜੀ ਪ੍ਰੋਗਰਾਮ 'ਚ ਸਵਾਗਤ ਹੈ ਜੀ।
1: ਮੈਂ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਮੋਹਨ ਸਿੰਘ ਪਿੰਡ ਪੰਗਾਲਾ ਤੋਂ ਬੋਲਦਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਜੀ।
0: ਜੀ ਮੋਹਨ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਅੱਜ?
1: ਮੇਰਾ ਗਾਂ ਮੇਰਾ ਦੇਸ਼ ਦਾ ਲਾ ਜੀ,
0: ਕੋਈ ਵੀ ਗੀਤ।
1: ਹਾਂ ਕੋਈ ਵੀ ਮਰਜ਼ੀ ਲਾ ਦੇ ਮੈਡਮ ਜੀ।
0: ਅੱਛਾ ਜੀ, ਲਓ ਜੀ ਸੁਣੋ ਫਿਰ ਆਪਣੀ ਪਸੰਦ ਦੀ ਫਿਲਮ ਦਾ ਇਹ ਖੂਬਸੂਰਤ ਗੀਤ। ਸ਼ੁਕਰੀਆ ਕਾਲ ਕਰਨ ਦੇ ਲਈ।
1: ਧੰਨਵਾਦ ਜੀ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਸਾਡੇ ਨਾਲ ਕਾਲਰ ਜੁੜੇ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ
1: ਹਾਂਜੀ ਭੈਣ ਜੀ ਨਮਸਕਾਰ ਜੀ
0: ਨਮਸਕਾਰ ਜੀ ਕੌਣ ਬੋਲ ਰਹੇ ਹੋ
1: ਜੀ ਮੈਂ ਕਰਨਾਮਿਟ ਤੋਂ ਸ਼ਮਸ਼ੇਰ ਸਿੰਘ
0: ਜੀ ਸ਼ਮਸ਼ੇਰ ਸਿੰਘ ਜੀ ਬਹੁਤ ਬਹੁਤ ਸਵਾਗਤ ਕਰਦੇ ਪ੍ਰੋਗਰਾਮ 'ਚ
1: ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ
0: ਜੀ ਤੇ ਪ੍ਰੋਗਰਾਮ 'ਚ ਇਹ ਦੱਸੋ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਅੱਜ ਫਰਮਾਇਸ਼ ਕਿਹੜੀ ਹੈ ਤੁਹਾਡੀ
1: ਹਾਂਜੀ ਹਾਂਜੀ ਪੁਰਾਣੀ ਫਿਲਮ ਹੈ ਸ਼ਬਨਮ ਰਫੀ ਸਾਹਿਬ ਦਾ ਕੋਈ ਵੀ ਗੀਤ ਸੁਣਾ ਦਿਓ
0: ਅੱਛਾ ਜੀ ਰਫੀ ਸਾਹਿਬ ਦੀ ਆਵਾਜ਼ 'ਚ ਤੁਸੀਂ ਗੀਤ ਸੁਣਨਾ ਚਾਹੁੰਦੇ ਹੋ ਫਿਲਮ ਸ਼ਬਨਮ 'ਚੋਂ ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਇਹ ਖੂਬਸੂਰਤ ਗੀਤ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ
1: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

0: ਇਸੇ ਗੀਤੇ ਨਾਲ ਹੀ ਪ੍ਰੋਗਰਾਮ ਹੈਲੋ ਫਰਮਾਇਸ਼ ਹੁਣ ਖਤਮ ਹੋਇਆ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ 'ਚ ਯਾਨੀ 11 ਵਜੇ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਲਵਲੀਨ ਨਿਗਮ। प्रधानमंत्री नरेंद्र मोदी ने कल नीदरलैंड्स की महारानी मैक्सिमा से मुलाकात की। बैठक के दौरान भारत की डिजिटल सार्वजनिक अवसंरचना आधारित क्रांति से अधिक सुलभ और किफायती बन रही वित्तीय सेवाओं पर चर्चा की गई। उन्होंने कहा कि इस प्रयास से जीवन की सुगमता

ਤੇ ਇਹਨਾਂ ਦਾ ਸਾਰਾ ਪਰਿਵਾਰ। ਫਰਮਾਇਸ਼ਕਾਰਾਂ ਨੇ ਜੀ ਕਿਸੇ ਵੀ ਪੰਜਾਬੀ ਗੀਤ ਵਿੱਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ ਮੁੱਲਾਪੁਰ ਦਾ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ ਜੈਨ, ਦੀਪਕ, ਗੌਤਮ, ਆਸ਼ੀਸ਼ ਖੁਰਾਨਾ, ਹਰਸ਼, ਤੀਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਫਰਮਾਇਸ਼ ਕਰ ਰਹੇ ਨੇ ਜੀ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਸਾਰਾ ਹੀ ਖੁਸ਼ਦਿਲ ਪਰਿਵਾਰ। ਫਰਮਾਇਸ਼ ਕਰ ਰਹੇ ਨੇ ਜੀ ਕਿਸੇ ਵੀ ਪੰਜਾਬੀ ਗੀਤ ਵਿੱਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਬਲਜਿੰਦਰ ਸਿੰਘ ਟੇਲਰ, ਹਨੂੰਮਾਨਗੜ੍ਹ ਜੰਕਸ਼ਨ, ਗਾਂਧੀਨਗਰ ਤੋਂ। ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਪਿੰਡ ਬੁਰਜ ਮਾਨਸਾ, ਨੇੜੇ ਮੌੜ ਮੰਡੀ, ਜ਼ਿਲ੍ਹਾ ਬਠਿੰਡਾ ਤੋਂ, ਰਾਮ ਸਿੰਘ ਤੱਗੜ, ਪਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੌੜਾ, ਨੇੜੇ ਫਾਟਕ ਮੌੜ ਮੰਡੀ, ਗੁਰਜੀਤ ਨੰਬਰਦਾਰ ਮਾਨਸਾ ਕਲਾ ਤੋਂ, ਮਲਕੀਤ ਮਾਨਸਾ ਕਲਾ ਤੋਂ, ਗੁਰਤੇਜ ਕੈਂਥ ਪਿੰਡ ਜਲੂਰ ਤੋਂ। ਇਹ ਫਰਮਾਇਸ਼ ਕਰ ਰਹੇ ਨੇ ਜੀ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਕੋਈ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ। ਇਸ ਦੇ ਨਾਲ ਹੀ ਤੁਹਾਡੀਆਂ ਫਰਮਾਇਸ਼ਾਂ ਆਉਣ ਲੱਗ ਗਈਆਂ ਨੇ, ਆਓ ਪੜ੍ਹਦੇ ਹਾਂ। ਪਹਿਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਮਹਾਰਾਸ਼ਟਰ ਤੋਂ ਅਭਿਜੀਤ ਗਵਾਰਕਰ, ਸ਼੍ਰੀਮਤੀ ਸਰਿਤਾ, ਸਿਧਾਂਤ, ਏਕਾਂਸ਼।

ਤੁਸੀਂ ਸੁਣ ਰਹੇ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਮਨਪ੍ਰੀਤ ਸਿੰਘ, ਪਿੰਡ ਛਾਲਜੀ, ਜ਼ਿਲ੍ਹਾ ਸੰਗਰੂਰ ਤੋਂ। ਫਰਮਾਇਸ਼ ਕਰ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਕਰਨਵੀਰ ਹਾਊਸ ਭੁੱਚੋ ਕੈਂਚੀਆਂ, ਬਠਿੰਡਾ, ਪੰਜਾਬ ਤੋਂ। ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿੰਮੂ, ਏਕਮ, ਦਮਨ, ਅਭਿਜੋਤ। ਫਰਮਾਇਸ਼ ਕਰ ਰਹੇ ਨੇ ਜੀ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਪੰਚਕੁਲਾ ਤੋਂ ਵੇਦ ਪ੍ਰਕਾਸ਼ ਪ੍ਰਜਾਪਤੀ, ਲਕਸ਼ੇ, ਏਂਜਲ, ਨੇਹਾ, ਅੰਜਲੀ, ਗੁਰਮੀਤ ਕੌਰ, ਸ਼ੁਭਮ, ਲਵਲੀ ਅਤੇ ਇਹਨਾਂ ਦੀ ਸਾਰੀ ਪ੍ਰਜਾਪਤ ਫੈਮਿਲੀ। ਫਰਮਾਇਸ਼ ਕਰ ਰਹੇ ਨੇ ਕਿਸੇ ਵੀ ਪੰਜਾਬੀ ਗੀਤ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਦਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਦਾ, ਜੀ ਐਸ ਰਾਮਗੜੀਆ। ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਪੰਚਕੁਲਾ ਸੈਕਟਰ 9 ਤੋਂ, ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਤਿੰਗਰਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਇਹ ਗੀਤ।

ਪ੍ਰੋਗਰਾਮ ਤਮਕ ਜਲੰਧਰ ਪੈਂਦੀ ਸੁਣ ਰਹੇ ਹੋ ਤੁਸੀਂ ਅਤੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਫਰਮਾਇਸ਼ ਕਰ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਮੱਖੂ ਤੋਂ, ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ। ਇਹ ਵੀ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਹਰਮਨ ਸੱਗੂ, ਮੁਕਤਸਰ ਸਾਹਿਬ ਤੋਂ। ਇਹ ਫਰਮਾਇਸ਼ ਕਰ ਰਹੇ ਨੇ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਯਮੁਨਾਨਗਰ ਤੋਂ, ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵਿਰੇਨ, ਮਨਕਿਰਤ, ਮਨਰਾਜ। ਇਹ ਕਹਿ ਰਹੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਰਣਧੀਰ ਬਾਂਗਰ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵਿਰੇਨ, ਮਨਕਿਰਤ, ਮਨਰਾਜ। ਇਹ ਫਰਮਾਇਸ਼ ਭੇਜ ਰਹੇ ਨੇ ਯਮੁਨਾ ਨਗਰ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ। ਨਿਊਜ਼ੀਲੈਂਡ ਤੋਂ ਅਭਿਸ਼ੇਕ ਜੈਨ, ਆਸ਼ੀਸ਼ ਖੁਰਾਨਾ, ਹਰਸ਼ ਧੀਰ, ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ ਅਤੇ ਬੇਬੀ ਸੰਧੂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਅਨਿਲ ਜੈਨ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀਵਨਮੇ ਜੈਨ। ਇਹ ਫਰਮਾਇਸ਼ ਸਾਨੂੰ ਭੇਜ ਰਹੇ ਨੇ ਮੇਰਠ ਤੋਂ। ਅਤੇ ਫਰਮਾਇਸ਼ ਕਰ ਰਹੇ ਨੇ ਜੀ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਇਹ ਗੀਤ।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਵਿੱਚ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਪੜ੍ਹਦੇ ਹਾਂ ਜੋ ਸਾਨੂੰ ਭੇਜ ਰਹੇ ਨੇ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ, ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ। ਫਰਮਾਇਸ਼ ਕਰ ਰਹੇ ਨੇ ਕੋਈ ਵੀ ਪੰਜਾਬੀ ਗੀਤ ਵਿੱਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਭੇਜ ਰਹੇ ਨੇ ਮੋਤਾ ਸਿੰਘ ਨਗਰ ਜਲੰਧਰ ਤੋਂ ਮਨੋਜ ਜੈਨ, ਸਮਤਾ ਜੈਨ, ਅਰਹਾਨ ਜੈਨ, ਬਿੱਟੂ ਰਾਜਾ ਅਤੇ ਇਹਨਾਂ ਦਾ ਸਾਰਾ ਜੈਨ ਪਰਿਵਾਰ। ਫਰਮਾਇਸ਼ ਕਰ ਰਹੇ ਨੇ ਜੀ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਵਿਜੇ ਚੌਹਾਨ, ਇੰਦਰ ਕੌਰ, ਤੇਜਸਵਨੀ ਚੌਹਾਨ, ਮਾਈ ਇੰਦਰ ਕੌਰ, ਬੇਬੀ ਸ਼ੌਰਿਆ, ਸ਼੍ਰੇਯਸ, ਅੰਕਿਤਾ, ਅਨੀਕੇਤ ਅਤੇ ਇਹਨਾਂ ਦਾ ਸਾਰਾ ਪਰਿਵਾਰ। ਫਰਮਾਇਸ਼ ਭੇਜ ਰਹੇ ਨੇ ਮਹਾਰਾਸ਼ਟਰ ਤੋਂ। ਅਗਲੀ ਫਰਮਾਇਸ਼ ਸਾਨੂੰ ਆ ਰਹੀ ਹੈ ਜੀ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਇਹ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਇਹ ਗੀਤ।

ਇਸ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਵਿੱਚ। ਆਓ ਪੜ੍ਹਦੇ ਹਾਂ ਤੁਹਾਡੇ ਦੁਆਰਾ ਭੇਜੀ ਗਈ ਵਟਸਐਪ ਰਾਹੀਂ ਹੋਰ ਫਰਮਾਇਸ਼ਾਂ। ਭੇਜ ਰਹੇ ਨੇ ਜੀ ਬਠਿੰਡਾ ਤੋਂ ਧਰਮਿੰਦਰ ਸਿੰਘ ਸੋਨੀ, ਕਰਨ, ਰਾਨੋ, ਦੀਪੂ, ਵੀਰਪਾਲ, ਕੁਲਦੀਪ। ਫਰਮਾਇਸ਼ ਕਰ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ, ਪ੍ਰੀਤਮ ਦਾਸ ਅੰਗੁਰਾਨਾ, ਸੱਤਿਆ ਦੇਵੀ, ਪੋਤਰੀ ਵਾਨਿਆ, ਪੋਤਰਾ ਅਰਮਾਨ, ਅਵਿਤਾਸ, ਦੈਵਿਕ ਅੰਗੁਰਾਨਾ ਅਤੇ ਇਹਨਾਂ ਦਾ ਸਾਰਾ ਅੰਗੁਰਾਨਾ ਪਰਿਵਾਰ। ਫਰਮਾਇਸ਼ ਕਰ ਰਹੇ ਨੇ ਜੀ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਜੀ ਫਾਜ਼ਿਲਕਾ ਤੋਂ, ਨਿਸ਼ੂ ਕੰਬੋਜ, ਗੋਰਾ ਕੰਬੋਜ। ਗੀਤ ਨਹੀਂ ਲਿਖਿਆ ਹੈ ਜੀ ਕਿਹੜਾ ਸੁਣਨਾ ਚਾਹੁੰਦੇ ਨੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਕੁਲਵੰਤ ਕੁਮਾਰ, ਸੁਨੀਤਾ, ਫਲਕ, ਕਸ਼ਿਸ਼ ਅਤੇ ਇਹਨਾਂ ਦੇ ਸਾਰੇ ਘਟਪਾਲ ਪਰਿਵਾਰ ਵੱਲੋਂ। ਇਹ ਫਰਮਾਇਸ਼ ਭੇਜ ਰਹੇ ਨੇ ਜੀ ਫਾਜ਼ਿਲਕਾ ਤੋਂ, ਕਹਿ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਤਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ, ਸੋਨੂ ਭਾਟੀਆ ਅਤੇ ਇਹਨਾਂ ਦਾ ਸਾਰਾ ਭਾਟੀਆ ਪਰਿਵਾਰ। ਇਹ ਫਰਮਾਇਸ਼ ਕਰ ਰਹੇ ਨੇ ਜੀ ਸੁਰਜੀਤ ਪਿੰਦਰਖੀਆ ਦੀ ਆਵਾਜ਼ ਵਿੱਚ ਕੋਈ ਵੀ ਨਗਮਾ ਸੁਣਾ ਦਿੱਤਾ ਜਾਵੇ, ਜ਼ਰੂਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਫਜ਼ਿਲਕਾ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਿਮਾ ਬਗੜੀਆ, ਰਜਤ ਮਨੀਸ਼ ਚੌਧਰੀ। ਫਰਮਾਇਸ਼ ਕਰ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਗਿੱਦੜਬਾਹਾ ਬੱਸ ਸਟੈਂਡ ਤੋਂ ਮਨਜੀਤ ਤਨੇਜਾ ਜੀ ਦੀ। ਫਰਮਾਇਸ਼ ਕਰ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਪਿੰਡ ਡਰੋਲੀ ਤੋਂ ਅੰਗਰੇਜ਼ ਸਿੰਘ ਘਾਰੂ, ਕੁਲਜਿੰਦਰ ਸਿੰਘ, ਲਖਵੀਰ ਸਿੰਘ, ਆਕਾਸ਼ਦੀਪ ਸਿੰਘ, ਅਰਜੁਨ ਸਿੰਘ, ਸੁਖਪ੍ਰੀਤ ਕੌਰ, ਗੁਰਭੇਜ ਸਿੰਘ, ਗਗਨਦੀਪ ਕੌਰ, ਲਕਸ਼ਮੀ, ਜਸਵੀਰ ਕੌਰ, ਵੀਰਪਾਲ ਕੌਰ, ਰਹਿਮਤ ਕੌਰ। ਇਹ ਫਰਮਾਇਸ਼ ਕਰ ਰਹੇ ਨੇ ਜੀ ਕਿਸੇ ਵੀ ਪੰਜਾਬੀ ਗੀਤ ਵਿੱਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਨਰਿੰਦਰ ਚਾਵਲਾ, ਪਿੰਡ ਮੁਕਰਾਨਪੁਰ, ਤਹਿਸੀਲ ਬੱਸੀ ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ। ਇਹ ਵੀ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸੁਰਜੀਤ ਪਿੰਦਰਖੀਆ ਦੀ ਆਵਾਜ਼ ਵਿੱਚ ਇਹ ਗੀਤ।

ਪ੍ਰੋਗਰਾਮ ਤਾਮਕ ਜਲੰਧਰ ਪੈਂਦੀ ਸੁਣ ਰਹੇ ਹੋ ਤੁਸੀਂ। ਫਰਮਾਇਸ਼ ਭੇਜ ਰਹੇ ਨੇ ਜੀ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ, ਮਨੀਸ਼ ਸਹਾਰਨ। ਫਰਮਾਇਸ਼ ਕਰ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਰੌਂਟੀ ਮੁਹੱਲਾ ਜਗਰਾਓਂ ਤੋਂ ਨਗੀਨਾ ਜੈਨ, ਦਰਸ਼ਨ ਜੈਨ, ਸ਼ੋਭਰਾਜ ਪ੍ਰਵਾਸ਼, ਬਿੱਟਾ ਟੀਟਾ ਅਤੇ ਇਹਨਾਂ ਦਾ ਸਾਰਾ ਜੈਨ ਪਰਿਵਾਰ। ਫਰਮਾਇਸ਼ ਕਰ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਜ਼ਿਲ੍ਹਾ ਰੋਪੜ ਤੋਂ, ਪਿੰਡ ਪੱਕੂ ਮਾਜਰਾ ਤੋਂ ਸੁਰਿੰਦਰ, ਨਨੁਆ, ਕੁਲਵੰਤ, ਸੁਖਜੋਤ, ਭੁਪਿੰਦਰ, ਮਨਜੋਤ। ਫਰਮਾਇਸ਼ ਜੋ ਕਰ ਰਹੇ ਨੇ ਗੀਤ ਉਹ ਲਿਖਿਆ ਹੀ ਨਹੀਂ ਹੈ,

ਓਕੇ, ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਹੈਬੋਵਾਲ ਤੋਂ, ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਫਰਮਾਇਸ਼ ਕਰ ਰਹੇ ਨੇ ਜੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ, ਪਰ ਇਹਨਾਂ ਨੇ ਆਪਣੇ ਨਾਮ ਹੀ ਨਹੀਂ ਲਿਖੇ ਨੇ ਜੀ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਅਮਰਜੀਤ ਕੰਡੋਲਾ, ਹਰਜਿੰਦਰ ਕੌਰ, ਦੀਪਕ, ਅੰਜਲੀ, ਇਹ ਫਰਮਾਇਸ਼ ਭੇਜ ਰਹੇ ਨੇ ਕੰਡੋਲਾ ਕਲਾ ਤੋਂ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ।

0: ਨਮਸਕਾਰ।
1: ਪ੍ਰੋਗਰਾਮ ਅੱਜ ਦੇ ਵੇੜੇ ਲੈ ਕੇ ਹਰਪ੍ਰੀਤ ਹਾਜ਼ਰ ਹੈ ਜੀ।
0: ਜੀ, ਹਰਪ੍ਰੀਤ ਦੇ ਨਾਲ ਅਰਚਨਾ ਵੀ ਹਾਜ਼ਰ ਹੈ। ਕੀ ਹਾਲ ਚਾਲ ਨੇ ਸਾਰਿਆਂ ਦੇ? ਗਰਮੀ ਦਾ ਵੀ ਅਸੀਂ ਆਨੰਦ ਮਾਣ ਹੀ ਰਹੇ ਹੋਵਾਂਗੇ ਸਾਰੇ ਜਣੇ। ਆਪਣੇ ਆਪ ਨੂੰ ਸਾਰਿਆਂ ਨੇ ਬਹੁਤ ਸਾਰਾ ਬਚਾ ਕੇ ਰੱਖਣਾ ਹੈ, ਪਾਣੀ ਪੀਂਦੇ ਰਹਿਣਾ ਹੈ ਔਰ ਸੂਤੀ ਕੱਪੜੇ ਹੀ ਪਾਉਣੇ ਨੇ।
1: ਬਿਲਕੁਲ ਜੀ, ਸਾਰੇ ਇਸ ਗੱਲ ਦਾ ਪੂਰਾ ਇਤਿਆਤ ਕਰ ਰਹੇ ਨੇ। ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਸਿਰਫ ਅਸੀਂ ਜਦੋਂ ਕਹਿੰਦੇ ਹਾਂ ਨਾ ਕਿ ਅਸੀਂ ਕੱਪੜੇ ਵਧੀਆ ਪਾ ਲਈਏ, ਮਤਲਬ ਜਿੱਦਾਂ ਕੋਟਨ ਦੇ ਪਾ ਲਈਏ ਮੌਸਮ ਦੇ ਅਨੁਕੂਲ ਹੋ ਕੇ, ਮੈਕਸੀਮਮ ਲੋਕ ਇਸ ਚੀਜ਼ ਨੂੰ ਫੋਲੋ ਕਰ ਹੀ ਰਹੇ ਨੇ ਔਰ ਪਾਣੀ ਵੀ ਪੀ ਰਹੇ ਨੇ, ਹਾਈਡਰੇਟਡ ਵੀ ਰਹਿ ਰਹੇ ਨੇ। ਪਰ ਇੱਕ ਚੀਜ਼ ਅਰਚਨਾ ਜੀ ਥੋੜ੍ਹੀ ਧਿਆਨ ਦੇਣ ਵਾਲੀ ਹੈਗੀ ਹੈ ਕਿ ਕਈ ਲੋਕ ਨਾ ਦਵਾਈਆਂ ਐਵੇਂ ਖਾਈ ਜਾਂਦੇ ਨੇ ਵੀ ਹਾਂਜੀ ਚਲੋ ਠੀਕ ਹੈ, ਸਿਰ ਦਰਦ ਹੋਇਆ ਚੱਲ ਗੋਲੀ ਖਾ ਲਈ, ਪੇਟ ਦਰਦ ਹੋਇਆ ਚੱਲ ਗੋਲੀ ਖਾ ਲਈ, ਹੈ ਨਾ, ਨਾ ਡਾਕਟਰ ਦੀ ਕੰਸਲਟੇਸ਼ਨ ਕਰਦੇ ਨੇ ਅਤੇ ਅਦਰਵਾਈਜ਼ ਗੋਲੀਆਂ ਖਾ ਕੇ ਅੰਦਰ ਕੀ ਹੁੰਦਾ ਤੁਹਾਡੇ ਕਿ ਉਹ ਗੋਲੀਆਂ ਨੇ ਜੋ ਅਸਰ ਕਰਨਾ ਹੁੰਦਾ ਨਾ, ਉਹਦੀ ਕੈਪੇਬਿਲਿਟੀ ਖਤਮ ਹੋ ਜਾਂਦੀ ਗੋਲੀ ਦੀ।
0: ਜੀ ਬਿਲਕੁਲ,
1: ਉਸ ਗੋਲੀ ਨੇ
0: ਅਸਰ ਕਰਨਾ ਬੰਦ ਕਰ ਦਿੰਦੀ
1: ਹੈ। ਹਾਂ ਬਿਲਕੁਲ
0: ਜੀ ਜੀ।
1: ਅਤੇ ਇੱਦਾਂ ਦੀਆਂ ਕਿੰਨੀਆਂ ਹੀ ਦਵਾਈਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਇੱਕ ਤਰੀਕੇ ਦੀ ਆਪਣੀ ਆਦਤ ਬਣਾ ਲੈਂਦੇ ਹਾਂ ਅਤੇ ਆਪਾਂ ਵਰਡ ਯੂਜ਼ ਕਰਦੇ ਹਾਂ ਨਾ ਅਡਿਕਸ਼ਨ।
0: ਜੀ ਜੀ,
1: ਲੋਕ ਕਹਿੰਦੇ ਕਿ ਹਾਂਜੀ ਅਸੀਂ ਨਸ਼ੇ ਕਰਦੇ ਹਾਂ, ਯੇ ਵੋ, ਇਹ ਵੀ ਇੱਕ ਨਸ਼ਾ ਹੀ ਹੋ ਜਾਂਦਾ।
0: ਬਿਲਕੁਲ, ਮੈਂ ਤੁਹਾਡਾ ਇਸ਼ਾਰਾ ਬਿਲਕੁਲ ਬਖੂਬੀ ਸਮਝ ਰਹੀ ਹਾਂ ਹਰਪ੍ਰੀਤ, ਕਿਉਂਕਿ ਅੱਜ ਹੈਗਾ ਜੀ ਖਾਸ ਦਿਨ, ਅੱਜ ਹੈ ਜੀ ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਅਤੇ ਉਹਨਾਂ ਦੀ ਅਵੇਧ ਤਸਕਰੀ ਦੇ ਖਿਲਾਫ ਅੰਤਰਰਾਸ਼ਟਰੀ ਦਿਹਾੜਾ, ਜਿਹੜਾ ਕਿ ਅਸੀਂ 26 ਜੂਨ ਨੂੰ ਹਰ ਵੇਲੇ ਮਨਾਉਂਦੇ ਹਾਂ, ਅਤੇ ਮਕਸਦ ਇਹੀ ਹੈ ਕਿ ਸਾਰਿਆਂ ਦੇ ਵਿੱਚ ਜਾਗਰੂਕਤਾ ਲੈ ਕੇ ਆਉਣਾ, ਆਪਣੇ ਦੇਸ਼ ਨੂੰ ਹੋਰ ਤੰਦਰੁਸਤ ਅਤੇ ਮਜ਼ਬੂਤ ਬਣਾਉਣਾ। ਕਿਉਂਕਿ ਜੇ ਹਰ ਇੱਕ ਨਾਗਰਿਕ ਤੰਦਰੁਸਤ ਹੋਏਗਾ ਤਦੇ ਇੱਕ ਅਸੀਂ ਵਧੀਆ ਦੇਸ਼ ਦੀ ਸਿਰਜਣਾ ਦਾ ਇੱਕ ਸੁਪਨਾ ਜਿਹੜਾ ਦੇਖਿਆ ਉਹਨੂੰ ਸਾਕਾਰ ਕਰ ਸਕਾਂਗੇ।
1: 26 ਜੂਨ 1999 ਤੋਂ ਚੱਲਦਾ ਆ ਰਿਹਾ ਹੈ ਦਿਨ, ਅਤੇ ਦਿਨ ਜਿਹੜੇ ਦਿਨ ਹੁੰਦੇ ਨੇ ਜਾਂ ਕੋਈ ਵੀ ਦਿਹਾੜਾ ਜਾਂ ਕੋਈ ਪੰਦਰਵਾੜਾ ਅਸੀਂ ਜਿਹੜਾ ਸੈਲੀਬ੍ਰੇਟ ਕਰਦੇ ਹਾਂ, ਬੈਕਆਊਟ ਉਹਦੇ ਇਹੀ ਪਰਪਸ ਹੈਗਾ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ, ਜੇਕਰ ਸਾਡੇ ਥਰੂ ਮਤਲਬ ਆਕਾਸ਼ਵਾਣੀ ਦੇ ਥਰੂ ਕੋਈ ਉਹਨਾਂ ਦੀ ਮੁਸ਼ਕਲ ਹੱਲ ਹੋ ਸਕੇ ਤਾਂ ਫਿਰ ਬਹੁਤ ਵਧੀਆ ਹੋ ਜਾਏਗਾ, ਹੈ ਨਾ। ਅਤੇ ਤੁਸੀਂ ਜਾਂ ਮੈਂ ਬੈਸਟ ਨਹੀਂ ਹਾਂ ਇਸ ਮੁਤਾਲਿਕ ਗੱਲ ਕਰਨ ਲਈ, ਕਿਉਂਕਿ ਜੋ ਮਾਹਰ ਹੁੰਦੇ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਜ਼ਿਆਦਾ ਨੌਲੇਜ ਹੁੰਦੀ ਹੈ। ਇੱਦਾਂ ਹੀ ਸਾਡੇ ਵਿਹੜੇ ਆਏ ਸੀ ਡਾਕਟਰ ਸੰਜੀਵ ਲੋਚਨ ਜੀ, ਉਹਨਾਂ ਨੇ ਇਸ ਵਿਸ਼ੇ 'ਤੇ ਕਿ ਨਸ਼ੀਲੀ ਦਵਾਈਆਂ ਦਾ ਸਾਡੀ ਸਿਹਤ 'ਤੇ ਕੀ ਅਸਰ ਹੁੰਦਾ ਅਤੇ ਉਹਦੇ 'ਤੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਸੀ, ਤਾਂ ਅਸੀਂ ਆਪਣੀ ਗੱਲ 'ਤੇ ਵਿਰਾਮ ਲਗਾਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣਾਂਗੇ ਅਤੇ ਗੀਤ ਸੁਣ ਕੇ ਫਿਰ ਡਾਕਟਰ ਸਾਹਿਬ ਦੀ ਸਾਰੀ ਗੱਲਬਾਤ ਸੁਣਾਂਗੇ। ਠੀਕ ਹੈ,

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਜੀ, ਇਸ ਜਾਣਕਾਰੀ ਨਾਲ ਭਰੀ ਹੋਈ ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਵਸਦੇ ਵੇੜੇ ਦੇ ਵਿੱਚ, ਤੇ ਵਧਦੇ ਆ ਆਪਣੇ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਹੈ ਜੀ
2: ਸਾਡਾ, ਅਸੀਂ ਜਿੱਦਾਂ ਜ਼ਿਕਰ ਕੀਤਾ ਸੀਗਾ ਪਹਿਲਾਂ ਵੀ ਕਿ ਅਸੀਂ ਡਾਕਟਰ ਸੰਜੀਵ ਲੋਚਨ ਜੀ ਦੇ ਨਾਲ ਗੱਲਬਾਤ ਕੀਤੀ ਸੀਗੀ, ਤੇ ਅਸੀਂ ਹੁਣ ਉਹਨਾਂ ਨਾਲ ਜਿਹੜੀ ਜਿਸ ਵਿਸ਼ੇ ਤੇ ਗੱਲ ਕੀਤੀ ਸੀ, ਨਸ਼ੀਲੀ ਦਵਾਈਆਂ ਦਾ ਸਿਹਤ ਤੇ ਅਸਰ, ਤੇ ਕਰਦੇ ਸੁਣਦੇ ਆ ਉਹਨਾਂ ਨਾਲ ਕੀਤੀ ਗੱਲਬਾਤ।
3: ਕਹਿੰਦੇ ਨੇ ਕਿ ਕਿਸੇ ਵੀ ਮੁਲਕ ਦੇ ਲਈ ਉਸਦੇ ਨਾਗਰਿਕਾਂ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਇੱਕ ਸਿਹਤਮੰਦ ਨਾਗਰਿਕ ਹੀ ਕਿਸੇ ਸਿਹਤਮੰਦ ਅਤੇ ਤਰੱਕੀ ਪਸੰਦ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਹੈ, ਪਰ ਨਸ਼ਾ ਕਿਸੇ ਵੀ ਸਮਾਜ ਦੇ ਲਈ ਘੁਣ ਵਾਂਗ ਹੁੰਦਾ ਹੈ। ਨਸ਼ਿਆਂ ਤੋਂ ਬਚਣ ਦੇ ਲਈ, ਨਸ਼ਿਆਂ ਤੋਂ ਜਾਗਰੂਕ ਰਹਿਣ ਦੇ ਲਈ ਹਰ ਸਾਲ 26 ਜੂਨ ਨੂੰ ਵਿਸ਼ਵ ਪੱਧਰ 'ਤੇ ਨਸ਼ਿਆਂ ਦੇ ਦੁਰਉਪਯੋਗ, ਇਸ ਦੀ ਵਰਤੋਂ ਅਤੇ ਅਵੈਧ ਤਸਕਰੀ ਦੇ ਖਿਲਾਫ਼ ਦਿਨ ਮਨਾਇਆ ਜਾਂਦਾ ਹੈ। ਅੱਜ ਅਸੀਂ ਪ੍ਰੋਗਰਾਮ 'ਚ ਇਸੇ ਬਾਰੇ ਗੱਲਬਾਤ ਕਰਾਂਗੇ ਕਿ ਨਸ਼ਿਆਂ ਦੇ ਵੱਖ ਵੱਖ ਰੂਪ ਕਿਵੇਂ ਹੋ ਸਕਦੇ ਨੇ, ਕਿਵੇਂ ਅਸੀਂ ਇਹਨਾਂ ਤੋਂ ਬਚ ਸਕਦੇ ਹਾਂ, ਅਤੇ ਇਸ ਪ੍ਰਤੀ ਗੱਲਬਾਤ ਕਰਨ ਦੇ ਲਈ ਸਟੂਡੀਓ 'ਚ ਅਸੀਂ ਸੱਦਾ ਦਿੱਤਾ ਹੈ ਡਾਕਟਰ ਸੰਜੀਵ ਲੋਚਨ ਹੋਣਾ ਨੂੰ। ਡਾਕਟਰ ਸੰਜੀਵ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
4: ਸ਼ੁਕਰੀਆ ਮੈਮ
3: ਜੀ। ਅੰਤਰਰਾਸ਼ਟਰੀ ਦਿਵਸ ਅਤੇ ਨਸ਼ਾ ਵਿਰੋਧੀ ਦਿਵਸ ਅਸੀਂ ਮਨਾਉਂਦੇ ਹਾਂ, ਅਤੇ ਨਸ਼ਿਆਂ ਦੀ ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਬੀਂਗ ਡਾਕਟਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਨਸ਼ਾ ਕਿਵੇਂ ਸਾਡੀ ਸਿਹਤ ਨੂੰ ਲੱਗ ਜਾਂਦਾ ਹੈ ਜਾਂ ਅਸੀਂ ਕਿਵੇਂ ਇਸ ਦੇ ਆਦੀ ਹੋ ਜਾਂਦੇ ਹਾਂ? ਅਜਿਹਾ ਕੀ ਹੁੰਦਾ ਨਸ਼ੇ ਦੇ ਵਿੱਚ ਕਿ ਅਸੀਂ ਉਸ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ?
4: ਨਸ਼ਾ ਇੱਕ ਨਾਸ਼ ਹੈ ਜੋ ਇੱਕ ਬੰਦੇ ਦੀ ਜ਼ਿੰਦਗੀ ਨੂੰ ਨਹੀਂ ਪ੍ਰਭਾਵਿਤ ਕਰਦਾ, ਉਹਦੇ ਨਾਲ ਉਹਦੇ ਰਹਿੰਦੇ ਪਰਿਵਾਰਕ ਮੈਂਬਰ ਵੀ ਉਹ ਨਾਲ ਅਫੈਕਟਡ ਹੁੰਦੇ ਨੇ
3: ਜੀ।
4: ਨਸ਼ਾ ਕਰਨ ਦੇ ਬਹੁਤ ਜ਼ਿਆਦਾ ਕਾਰਨ ਨੇ। ਨਸ਼ਾ ਜਿਵੇਂ ਕਿ ਸਾਡੇ, ਆਪਾਂ ਕਹਿੰਦੇ ਹਾਂ ਸਾਡੇ ਸਰੀਰ ਦੀ ਬਣਤਰ ਇਸ ਤਰ੍ਹਾਂ ਬਣੀ ਗਈ ਹੈ ਕਿ ਸਾਡੇ ਦੇ ਜੀਨਸ ਨੇ ਜੋ ਸਾਨੂੰ ਆਪਣੇ ਪੇਰੈਂਟਸ ਤੋਂ ਮਿਲਦੇ ਨੇ, ਉਹਨਾਂ ਦੇ ਜੈਨੇਟਿਕ ਮੇਕਅਪ ਦੇ ਕਰਕੇ ਵੀ ਬੰਦਾ ਨਸ਼ੇ ਵੱਲ ਤੁਰ ਪੈਂਦਾ ਹੈ। ਫਿਰ ਉਹਦੇ ਜਿਹੜਾ ਸੋਸ਼ਲ ਸਰਕਲ ਹੈ, ਕਿਸ ਤਰ੍ਹਾਂ ਦੇ ਉਹ ਐਟਮੋਸਫੇਅਰ 'ਚ ਰਹਿ ਰਿਹਾ ਹੈ, ਪੜ੍ਹ ਰਿਹਾ ਹੈ, ਨੌਕਰੀ ਕਰ ਰਿਹਾ ਹੈ, ਕੀ ਕੋਈ ਉਹਨੂੰ ਇਸ ਤਰ੍ਹਾਂ ਦਾ ਸਟ੍ਰੈਸ ਹੈ, ਉਸ ਸਟ੍ਰੈਸ ਤੋਂ ਰਿਲੀਵ ਹੋਣ ਲਈ ਉਹ ਨਸ਼ਾ ਕਰ ਲੈਂਦਾ ਹੈ। ਜਾਂ ਫਿਰ ਕਈ ਵਾਰ ਕੀ ਹੁੰਦਾ ਕਿ ਉਹਦਾ ਜਿਹੜਾ ਇਨਵਾਇਰਮੈਂਟ ਹੈ, ਇਨਵਾਇਰਮੈਂਟ ਵਿੱਚ ਕੀ ਹੁੰਦਾ, ਉਹਦੇ ਪਰਿਵਾਰਿਕ ਮੈਂਬਰਸ ਆ ਜਾਂਦੇ ਨੇ, ਅਤੇ ਉਹਦੇ ਵਿੱਚ ਉਹਨੂੰ ਕਿੰਨਾ ਕੋਆਪਰੇਸ਼ਨ ਮਿਲਦੀ ਹੈ, ਕਿੰਨਾ ਉਹਨੂੰ ਉਹਨਾਂ ਦਾ ਸਾਥ ਮਿਲਦਾ ਹੈ। ਅਗਰ ਉਹ ਸਾਥ ਤੋਂ

0: ਹਾਂਜੀ ਹੋ ਜਾਂਦੇ ਨੇ ਤੇ ਉਹ ਫਿਰ ਵੀ ਨਸ਼ੇ ਵੱਲ ਚਲੇ ਜਾਂਦੇ ਨੇ। ਫਿਰ ਆਉਂਦਾ ਤੁਹਾਡਾ ਜਿਹੜਾ ਹਮ ਉਮਰ, ਹਮ ਉਮਰ ਇੱਕ ਇੰਨਾ ਆਪਾਂ ਜੇ ਕਹੀਏ ਤਾਂ ਬਹੁਤ ਸੋਹਣਾ ਪੜਾਵ ਹੈ ਜਿੱਥੋਂ ਅਸੀਂ ਬਹੁਤ ਕੁਝ ਚੰਗਾ ਸਿੱਖਦੇ ਹਾਂ। ਕਈ ਵਾਰ ਕੀ ਹੁੰਦਾ ਤੁਹਾਡਾ ਜਿਹੜਾ ਫਰੈਂਡ ਸਰਕਲ ਹੈ ਜਾਂ ਤੁਹਾਡੇ ਦੋਸਤ ਮਿੱਤਰ ਨੇ ਉਹੀ ਕੋਈ ਇੱਕ ਅੱਧਾ ਉਹਨਾਂ ਵਿੱਚ ਕੋਈ ਨਸ਼ੇ ਦਾ ਆਦੀ ਹੋਵੇ ਤੇ ਉਹ ਤੁਹਾਨੂੰ ਤੇ ਪ੍ਰੈਸ਼ਰ ਪਾ ਸਕਦਾ ਹੈਗਾ, ਜਿਹਨੂੰ ਆਪਾਂ ਕਹਿੰਦੇ ਹਾਂ ਪੀਅਰ ਪ੍ਰੈਸ਼ਰ। ਉਹਦੇ ਅੰਡਰ ਉਹਦੇ ਪ੍ਰਭਾਵ ਦੇ ਵਿੱਚ ਵੀ ਉਹ ਇਨਸਾਨ ਨਸ਼ੇ ਵੱਲ ਤੁਰ ਪੈਂਦਾ ਹੈ।
1: ਜੇ ਤੁਸੀਂ ਅਲੱਗ ਅਲੱਗ ਕਾਰਨ ਦੱਸੇ ਨੇ ਕਿ ਕਿਹੜੇ ਕਿਹੜੇ ਕਾਰਨ ਹੋ ਸਕਦੇ ਨੇ ਜਿਸ ਦੇ ਨਾਲ ਕਿ ਵਿਅਕਤੀ ਨਸ਼ੇ ਦਾ ਆਦੀ ਹੋ ਜਾਂਦਾ, ਤੁਸੀਂ ਜੈਨੇਟਿਕਸ ਮੇਕਅਪ ਦੀ ਗੱਲ ਕੀਤੀ ਸੀ, ਇਹ ਕਿਵੇਂ ਅਸਰ ਪਾਉਂਦਾ ਹੈ ਕਿਸੇ ਵਿਅਕਤੀ ਨੂੰ ਨਸ਼ਾ ਕਰਨ ਦੇ ਲਈ, ਕਿਵੇਂ ਪ੍ਰੇਰਿਤ ਕਰਦਾ ਹੈ, ਕੀ ਇਸ ਕਾਰਨ ਦੇ ਬਾਰੇ ਕੁਝ ਹੋਰ ਵਿਸਤਾਰ ਨਾਲ ਦੱਸੋ।
0: ਜਿਵੇਂ ਕਿ ਬਹੁਤ ਜ਼ਿਆਦਾ ਸਟੱਡੀਜ਼ ਵੀ ਹੋ ਚੁੱਕੀਆਂ ਨੇ, ਅਗਰ ਅਸੀਂ ਕਿਸੇ ਇੱਕ ਨਸ਼ਾ ਲੈਣ ਵਾਲੇ ਬੰਦੇ ਦੀ ਜਦ ਆਪਾਂ ਹਿਸਟਰੀ ਲੈਂਦੇ ਹਾਂ ਤਾਂ ਜੇ ਅਸੀਂ ਉਹਨਾਂ ਤੋਂ ਪੁੱਛਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਵੀ ਉਹਨਾਂ ਦੇ ਫਾਦਰ ਜਾਂ ਫੋਰ ਫਾਦਰ ਕਿਸੇ ਨਾ ਕਿਸੇ ਨਸ਼ੇ ਵਿੱਚ ਗਰਤ ਸਨ। ਜਿਵੇਂ ਜੇ ਆਪਾਂ ਪਹਿਲਾਂ ਦੀ ਗੱਲਾਂ ਕਰੀਏ ਤਾਂ ਪਹਿਲਾਂ ਲੋਕ ਸ਼ਰਾਬ ਦੇ ਕਾਫ਼ੀ ਆਦੀ ਹੁੰਦੇ ਸੀ ਜਾਂ ਤੰਬਾਕੂ ਦੇ ਸੇਵਨ ਦਾ ਆਦੀ ਹੁੰਦੇ ਸੀ, ਉਹਨਾਂ ਦੇ ਵਿੱਚ ਕਾਫ਼ੀ ਚਾਂਸਿਸ ਨੇ ਕਿਉਂਕਿ ਘਰ ਦੇ ਵਿੱਚ ਉਹ ਬੱਚਾ ਜਾਂ ਯੂਥ ਵੇਖਦਾ ਹੈ ਉਸਦਾ ਸੇਵਨ ਹੁੰਦਾ ਹੋਇਆ, ਇੱਕ ਤਾਂ ਉਹਨੂੰ ਉਹ ਇਨਵਾਇਰਮੈਂਟ ਮਿਲ ਜਾਂਦਾ ਅਤੇ ਉਹਦੇ ਵਿੱਚ ਕੋਈ ਜੈਨੇਟਿਕਸ ਵੀ ਆਪਣੇ ਪੇਰੈਂਟਸ ਵੱਲੋਂ ਗਈਆਂ ਹੋਈਆਂ ਨੇ ਅਤੇ ਕਾਫ਼ੀ ਚਾਂਸਿਸ ਹੁੰਦੇ ਨੇ ਵੀ ਉਹ ਵੀ ਨਸ਼ੇ ਵੱਲ ਚਲੇ ਜਾਏ। ਬਟ ਅਸੀਂ ਉਹਨੂੰ ਇੱਕ ਮੇਜਰ ਰੀਜ਼ਨ ਜਾਂ ਕਾਰਨ ਨਹੀਂ ਮੰਨ ਸਕਦੇ, ਉਹਦੇ ਨਾਲ ਹੋਰ ਵੀ ਬਹੁਤ ਚੀਜ਼ਾਂ ਹੋ ਸਕਦੀਆਂ। ਜੇ ਮਰੀਜ਼ ਕੋਈ ਮੈਂਟਲ ਇਲਨੈਸ ਦੇ ਨਾਲ ਗ੍ਰਸਤ ਹੈਗਾ, ਜਿਵੇਂ ਕੋਈ ਉਹਨੂੰ ਉਦਾਸੀ ਹੈ ਜਾਂ ਕੋਈ ਉਹਨੂੰ ਕਿਸੇ ਚੀਜ਼ ਦੀ ਕਮੀ ਹੈ ਜਾਂ ਉਹਦਾ ਕੋਈ ਮੂਡ ਸਵਿੰਗ ਹੋ ਰਹੇ ਨੇ ਜਾਂ ਉਹਦਾ ਬਿਨਾਂ ਵਜ੍ਹਾ ਦਾ ਕੋਈ ਉਹ ਸਟ੍ਰੈਸ ਲੈ ਲੈਂਦਾ ਹੈ ਜਾਂ ਐਂਗਜ਼ਾਇਟੀ 'ਚ ਰਹਿੰਦਾ ਹੈਗਾ, ਉਸ ਚੀਜ਼ ਤੋਂ ਨਿਕਲਣ ਦੇ ਲਈ ਵੀ ਉਹ ਨਸ਼ੇ ਦਾ ਸੇਵਨ ਕਰੇਗਾ।
1: ਜੀ, ਸੋ ਇਸ ਦੇ ਵਿੱਚ ਸਾਨੂੰ ਸੁਝਾਅ ਵੀ ਨਜ਼ਰ ਆਉਂਦਾ ਹੈ ਕਿ ਪਰਿਵਾਰ ਦੇ ਵਿੱਚ ਮਾਹੌਲ ਇਸ ਤਰ੍ਹਾਂ ਦਾ ਹੋਵੇ ਕਿ ਬੱਚਾ ਤੁਹਾਡੇ ਨਾਲ ਵਿਚਾਰਾਂ ਦੀ ਭਾਵਨਾਵਾਂ ਦੀ ਸਾਂਝ ਪਾ ਸਕੇ, ਇਕੱਲਾ ਨਾ ਮਹਿਸੂਸ ਕਰੇ। ਅੱਛਾ, ਜਦੋਂ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਵੀ ਜਦੋਂ ਬੱਚਾ ਜਾਂ ਕੋਈ ਵਿਅਕਤੀ ਨਸ਼ੇ ਦਾ ਆਦੀ ਹੁੰਦਾ ਹੈ ਤਾਂ ਕੀ ਉਸਦੇ ਬਿਹੇਵੀਅਰ ਦੇ ਵਿੱਚ, ਉਸਦੇ ਵਿਵਹਾਰ ਦੇ ਵਿੱਚ ਇਹੋ ਜਿਹੇ ਬਦਲਾਅ ਆਉਂਦੇ ਨੇ, ਕਿਵੇਂ ਅਸੀਂ ਪਛਾਣ ਸਕਦੇ ਹਾਂ ਕਿ ਉਹ ਨਸ਼ੇ ਦਾ ਆਦੀ ਹੋ ਚੁੱਕਾ ਹੈ?
0: ਦੇਖੋ ਮੈਮ, ਜਦੋਂ ਸਾਡਾ ਬੱਚਾ ਨਸ਼ਾ ਕਰਨ ਦੇ ਵੱਲ ਤੁਰ ਪੈਂਦਾ ਹੈ ਤਾਂ ਤੁਸੀਂ ਉਹਨੂੰ ਓਬਜ਼ਰਵ ਕਰੋ, ਉਹਨੂੰ ਵੇਖਣ 'ਚ ਹੀ ਪਤਾ ਲੱਗਣ ਲੱਗ ਜਾਏ ਕਿ ਉਹ ਤੁਹਾਡੇ ਨਾਲ ਘੱਟ ਬੈਠਦਾ ਹੈ, ਜ਼ਿਆਦਾਤਰ ਟਾਈਮ ਉਹ ਇਕੱਲਾ ਹੀ ਬਿਤਾਉਣ 'ਚ ਖੁਸ਼ ਰਹਿੰਦਾ ਹੈ ਜਾਂ ਜ਼ਿਆਦਾਤਰ ਟਾਈਮ ਆਪਣੇ ਕਮਰੇ ਵਿੱਚ ਹੀ ਬੰਦ ਰਹਿੰਦਾ ਹੈ ਜਾਂ ਜ਼ਿਆਦਾ ਟਾਈਮ ਉਹ ਬਾਥਰੂਮ ਜਾਂ ਵਾਸ਼ਰੂਮ 'ਚ ਰਹਿੰਦਾ ਹੈ ਜਾਂ ਜੇ ਸਕੂਲ ਕਾਲਜ ਵਿੱਚ ਜਾ ਰਿਹਾ ਤਾਂ ਉਹ ਕਾਫ਼ੀ ਐਬਸੈਂਟ ਹੋ ਰਿਹਾ ਹੈ। ਜੇ ਉਹ ਕਿਤੇ ਵਰਕ ਪਲੇਸ 'ਤੇ ਕੰਮ ਕਰਦਾ ਹੈਗਾ ਤਾਂ ਉਹ ਉੱਥੇ ਜਾਣ ਤੋਂ ਗੁਰੇਜ਼ ਕਰੇਗਾ, ਫਿਰ ਉਹ ਤੁਹਾਡੇ ਨਾਲ ਬੈਠਣ ਤੋਂ ਵੀ ਗੁਰੇਜ਼ ਕਰੇਗਾ ਅਤੇ ਕੋਈ ਨਾ ਕੋਈ ਬਹਾਨਾ ਬਣਾ ਲਏਗਾ, ਇਹ ਹੋ ਜਾਏਗੀ ਉਹਦੇ ਬਿਹੇਵੀਅਰ। ਜਾਂ ਜੇ ਤੁਸੀਂ ਉਹਨੂੰ ਨਾ ਕੋਈ ਗੱਲ ਵੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹ ਬਹੁਤ ਜ਼ਿਆਦਾ ਚਿੜਚਿੜਾ ਹੋ ਜਾਏਗਾ, ਚਿੜਚਿੜਾ ਹੋਏਗਾ, ਤੁਹਾਨੂੰ ਬਹੁਤ ਜ਼ਿਆਦਾ ਲਾਊਡ ਹੋ ਜਾਏਗਾ ਤੁਹਾਡੇ ਨਾਲ, ਤੁਹਾਡੇ ਨਾਲ ਬੈਠ ਕੇ ਕੋਈ ਵੀ ਡਿਸਕਸ ਕਰਨ ਦੀ ਉਹਨੂੰ ਕੋਈ ਚਾਹ ਨਹੀਂ ਰਹਿੰਦੀ ਹੈ, ਔਰ ਤੁਹਾਡੇ ਨਾਲ ਬੈਠ ਕੇ ਜਿਵੇਂ ਆਪਾਂ ਕਹਿੰਦੇ ਇੱਕ ਟਾਈਮ ਦਾ ਖਾਣਾ ਵੀ ਨਹੀਂ ਖਾਣ ਨੂੰ ਕਰੇਗਾ, ਔਰ ਉਹਦੇ ਜਿਹੜਾ ਡੇਲੀ ਰੂਟੀਨ ਹੈ ਕਿਸੇ ਉਹ ਬੜੇ ਡਿਸਿਪਲਨ ਨਾਲ ਉੱਠਦਾ ਸੀ ਜਾਂਦਾ ਸੀ ਉਹ ਸਾਰਾ ਡਿਸਟਰਬ ਹੋ ਜਾਏਗਾ, ਔਰ ਤੁਸੀਂ ਉਹ ਵੇਖ ਸਕਦੇ ਕਿ ਉਹਦਾ ਇੱਕ ਸਪੈਸ਼ਲ ਗਰੁੱਪ ਫਰੈਂਡਸ ਹੀ ਹੋਣਗੇ ਜੋ ਉਹਨੂੰ ਕਾਲ ਕਰਨਗੇ ਜਾਂ ਤੁਸੀਂ ਉਹਨਾਂ ਨੂੰ ਪੁੱਛੋਗੇ ਕਿ ਬੇਟਾ ਕਿਹਦੀ ਕਾਲ ਆਈ ਸੀ ਜਾਂ ਕੀ ਸੀ, ਅਤੇ ਉਹ ਬਿਲਕੁਲ ਵੀ ਤੁਹਾਨੂੰ ਦੱਸਣ 'ਚ ਉਹਨੂੰ ਅੱਛਾ ਨਹੀਂ ਲੱਗੇਗਾ। ਸੋ ਉਹ ਹੀ ਹੋਗਾ ਬਿਹੇਵੀਅਰ, ਇਰੀਟੇਬਲ, ਗੁੱਸਾ ਆਉਣਾ, ਆਪਣੇ ਆਪ 'ਚ ਹੀ ਰਹਿਣਾ, ਔਰ ਆਪਣੀ ਸੈਲਫ ਕੇਅਰ ਵੀ ਛੱਡ ਦੇਣੀ। ਉਹਨੂੰ ਜੋ ਉਹਦੀ ਹੋਬੀ ਸੀਗੀਆਂ, ਕਿਤੇ ਉਹ ਫੁੱਟਬਾਲ ਖੇਲਣ ਜਾਂਦਾ ਸੀ ਜਾਂ ਕੋਈ ਮਾਰਨਿੰਗ ਵਾਕ 'ਤੇ ਜਾਂਦਾ ਸੀ ਜਾਂ ਕੋਈ ਲੂਡੋ ਖੇਲਦਾ ਸੀ, ਉਹ ਸਾਰੀਆਂ ਚੀਜ਼ਾਂ ਤੋਂ ਉਹ ਦੂਰ ਹੋ ਜਾਂਦਾ ਹੈ, ਸਿਰਫ ਉਹ ਆਪਣੇ ਆਪ ਨੂੰ ਆਪਣੇ ਆਪ ਦੇ ਵਿੱਚ ਹੀ ਮਸਤ ਹੋ ਜਾਂਦਾ ਹੈ ਅਤੇ ਉਹਨੂੰ ਕਿਸੇ ਵੀ ਇਨਸਾਨ ਨਾਲ ਗੱਲ ਕਰਨਾ ਉਹਨੂੰ ਚੰਗਾ ਨਹੀਂ ਲੱਗਦਾ।
1: ਮਤਲਬ ਕਿ ਜੋ ਉਹ ਪਹਿਲਾਂ ਆਪਣੇ ਸਮਾਜ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਵਿਚਰਦਾ ਸੀ ਉਸ ਤੋਂ ਘਟਿਆ ਰਹਿੰਦਾ ਹੈ। ਤੁਸੀਂ ਸ਼ੁਰੂਆਤੀ ਲੱਛਣਾਂ ਦੀ ਗੱਲ ਕੀਤੀ ਹੈ ਅਤੇ ਜਦੋਂ ਅਸੀਂ ਕੋਈ ਵੀ ਇਨਸਾਨ ਨਸ਼ੇ ਦਾ ਆਦੀ ਹੋ ਜਾਂਦਾ ਹੈ ਤਾਂ ਉਸਦਾ ਜੋ ਕਹਿੰਦੇ ਨੇ ਕਿ ਰੰਗ ਰੂਪ ਹੀ ਬਦਲ ਜਾਂਦਾ ਹੈ, ਪਰ ਉਸਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ, ਸਰੀਰਕ ਤੌਰ 'ਤੇ ਕਿਹੜੇ ਕਿਹੜੇ ਬਿਮਾਰੀਆਂ ਹੋ ਸਕਦੀਆਂ ਨੇ?
0: ਨਸ਼ਾ ਜਦੋਂ ਕੋਈ ਵੀ ਇਨਸਾਨ ਲੈਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਲਗਾਉਣਾ ਪਵੇਗਾ ਕਿ ਉਹ ਕਿਸ ਤਰੀਕੇ ਨਾਲ ਲੈ ਰਿਹਾ, ਕੀ ਉਹ ਸਮੋਕ ਕਰ ਰਿਹਾ ਹੈ, ਕੀ ਉਹ ਨੱਕ ਰਾਹੀਂ ਲੈ ਰਿਹਾ ਹੈ, ਕੀ ਉਹ ਮੂੰਹ ਰਾਹੀਂ ਲੈ ਰਿਹਾ ਹੈ, ਕੀ ਉਹ ਇੰਜੈਕਸ਼ਨਸ ਲੈ ਰਿਹਾ। ਸੋ ਜਿਸ ਜਿਸ ਤਰੀਕੇ ਨਾਲ ਉਹ ਲਵੇਗਾ ਉਸ ਤਰੀਕੇ ਨਾਲ ਉਹਦੇ 'ਤੇ ਸਰੀਰਕ ਲੱਛਣ ਆਉਣਗੇ, ਸਰੀਰਕ ਤੌਰ 'ਤੇ ਉਹ ਬਿਮਾਰ ਹੋ ਜਾਏਗਾ। ਜਿਵੇਂ ਸਪੋਜ਼ ਉਹ ਕੋਈ ਤੰਬਾਕੂ ਚਬਾਉਂਦਾ ਹੈ ਜਾਂ ਸਿਗਰਟ ਸਮੋਕ ਕਰਦਾ ਹੈ ਤਾਂ ਉਹਦਾ ਜਿਹੜੀ ਓਰਲ ਕੈਵਿਟੀ ਜਿਹਨੂੰ ਕਹਿੰਦੇ ਮੂੰਹ ਦੀ ਜਿਹੜੀ ਆਪਣੀ ਹੈਗੀ ਕੈਵਿਟੀ ਉਹਦੇ 'ਚ ਕੁਛ ਨਾ ਕੁਛ ਪ੍ਰੋਬਲਮ ਆਏਗੀ, ਜਲਨ ਹੋਏਗੀ, ਉਹਦੇ ਦੰਦ ਵੀ ਬਿਲਕੁਲ ਉਹਦਾ ਸਟੇਨਡ ਹੋ ਜਾਣਗੇ, ਹੈ ਨਾ। ਫਿਰ ਕੀ ਹੁੰਦਾ ਹੈ ਕਿ ਜੇ ਸਪੋਜ਼ ਉਹ ਬੱਚਾ ਸਮੋਕ ਕਰਦਾ ਤਾਂ ਜੇ ਉਹ ਖਾਂਸੀ ਕਰੇਗਾ, ਉਹਨੂੰ ਕਫ ਹੋਏਗਾ ਜਦੋਂ ਮਾੜੀ ਮੋਟੀ ਗੱਲ ਕਰੇਗਾ, ਖਾਂਸੀ ਕਰੇਗਾ। ਅਗਰ ਉਹ ਇੰਜੈਕਸ਼ਨ ਲੈਣ 'ਚ ਲੱਗ ਗਿਆ ਹੈ ਤਾਂ ਫਿਰ ਤਾਂ ਉਹਨੂੰ ਜਿਵੇਂ ਕਿ ਬਹੁਤ ਹੀ ਆਪਾਂ ਕਹਿੰਦੇ ਹਾਂ ਕਿ ਮੈਡੀਕਲ ਇਲਨੈਸ ਹੋ ਸਕਦੀ ਹੈ, ਜਿਵੇਂ ਕਿ HIV ਹੋ ਸਕਦਾ ਹੈ,

0: SCV ਹੋ ਸਕਦਾ ਹੈ, ਹੈਪੇਟਾਈਟਿਸ ਬੀ ਵਾਇਰਸ ਇਨਫੈਕਸ਼ਨ ਹੋ ਸਕਦੀ ਹੈ, ਅਤੇ ਉਹ ਸਰੀਰ ਉਹਦਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਏਗਾ, ਉਹਨੂੰ ਭੁੱਖ ਲੱਗਣੀ ਬੰਦ ਹੋ ਜਾਏਗੀ, ਅਤੇ ਅਗਰ ਅਸੀਂ ਉਹਦੇ ਰੂਟੀਨ ਦੇ ਟੈਸਟ ਵੀ ਕਰਾਵਾਂਗੇ ਤਾਂ ਉਹਨਾਂ ਵਿੱਚ ਕਾਫੀ ਚੇਂਜਸ ਆਉਣਗੀਆਂ। ਨਸ਼ੇ ਨੇ ਉਸਦੇ ਸਰੀਰ ਨੂੰ, ਤੁਸੀਂ ਇਹ ਲਾ ਲਓ, ਸਿਰ ਤੋਂ ਲੈ ਕੇ ਪੈਰ ਤੱਕ ਹਰ ਚੀਜ਼ ਇਨਵੋਲਵ ਹੋਏਗੀ। ਸੋ ਉਹਦਾ ਜਿਹੜੀ ਕੋਨਸਨਟ੍ਰੇਸ਼ਨ ਬਣੇਗੀ ਨਹੀਂ, ਉਹ ਇਰੀਟੇਬਲ ਹੋਏਗਾ, ਨੀਂਦ ਨਹੀਂ ਪ੍ਰੋਪਰ ਆਏਗੀ, ਅਤੇ ਉਹ ਜਿਵੇਂ ਮੈਂ ਦੱਸਿਆ ਹੈਗਾ ਵੀ ਉਹਦੇ ਜਿਹੜਾ ਸਰੀਰ ਦੇ ਵਿੱਚ ਕਮਜ਼ੋਰੀ ਮਹਿਸੂਸ ਕਰੇਗਾ, ਹੈ ਨਾ, ਹਮੇਸ਼ਾ ਵੀਕਨੈਸ ਹੀ ਮਹਿਸੂਸ ਕਰੇਗਾ, ਚੱਲਣ ਫਿਰਨ 'ਚ ਉਹਨੂੰ ਚੰਗਾ ਨਹੀਂ ਲੱਗੇਗਾ। ਸੋ ਇਹ ਸਰੀਰਕ ਉਹਦੇ ਲੱਛਣ ਹੋਣਗੇ, ਅਤੇ ਇਹਨਾਂ ਨੂੰ ਆਪਾਂ ਜ਼ਰੂਰ ਇਹਨਾਂ ਨੂੰ ਵੇਖਣਾ ਹੈਗਾ, ਅਤੇ ਅਗਰ ਅਸੀਂ ਸਾਨੂੰ ਲੱਗਦਾ ਕਿ ਸਾਡਾ ਬੱਚਾ ਇੱਦਾਂ ਦੀਆਂ ਹਰਕਤਾਂ 'ਚ ਗਿਆ ਹੈ ਜਾਂ ਕੋਈ ਨਸ਼ੇ ਵੱਲ ਚਲਾ ਗਿਆ ਹੈ ਜਾਂ ਉਹਦੇ ਵਿੱਚ ਇਹ ਲੱਛਣ ਆ ਰਹੇ ਨੇ, ਤਾਂ ਸਾਨੂੰ ਆਪਣੇ ਮੈਡੀਕਲ ਸਪੈਸ਼ਲਿਸਟ ਅਤੇ ਮਨੋਰੋਗ ਵਿਸ਼ੇਸ਼ੱਗ, ਸਾਈਕੈਟ੍ਰਿਸਟ ਜਿਨ੍ਹਾਂ ਨੂੰ ਕਹਿੰਦੇ, ਉਹਨਾਂ ਨੂੰ ਜ਼ਰੂਰ ਆਪਣੇ ਬੱਚੇ ਨੂੰ ਮਿਲਵਾਓ, ਅਤੇ ਉਹਨਾਂ ਦੇ ਰੂਟੀਨ ਦੇ ਜਿਹੜੇ ਟੈਸਟ ਹੁੰਦੇ ਨੇ ਜ਼ਰੂਰ ਕਰਵਾਉਣੇ ਚਾਹੀਦੇ ਨੇ।
1: ਜੀ, ਤੁਸੀਂ ਦੱਸਿਆ ਕਿ ਸਰੀਰਕ ਤੌਰ 'ਤੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ, ਡਾਕਟਰ ਸੰਜੀਵ ਜੀ ਇਹ ਵੀ ਦੱਸੋ ਕਿ ਉਸ ਵਿਅਕਤੀ ਦੀ ਜੋ ਮਾਨਸਿਕ ਦਸ਼ਾ ਉਹ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ?
0: ਦੇਖੋ, ਜੋ ਮੈਂ ਦੱਸਿਆ ਮਾਨਸਿਕ, ਇੱਕ ਤਾਂ ਨਸ਼ੇ ਦੇ ਨਾਲ ਵੀ ਉਹ ਮੈਂਟਲ ਡਿਸਆਰਡਰਸ ਵਿੱਚ ਜਾ ਸਕਦਾ ਹੈ ਜਾਂ ਮੈਂਟਲ ਡਿਸਆਰਡਰ ਕਰਕੇ ਵੀ ਉਹ ਨਸ਼ਾ ਕਰ ਸਕਦਾ ਹੈ। ਹੁਣ ਜਿਵੇਂ ਉਹ ਜਿਹੜਾ ਮਰੀਜ਼ ਨੇ ਉਹਨੇ ਨਸ਼ਾ ਸ਼ੁਰੂ ਕਰ ਦਿੱਤਾ, ਅਤੇ ਉਹਦੇ ਵਿੱਚ ਕੀ ਹੋਏਗਾ, ਜਾਂ ਤਾਂ ਉਦਾਸੀ 'ਚ ਚਲਾ ਜਾਏਗਾ, ਕਿਸੇ ਨਾਲ ਗੱਲ ਨਹੀਂ ਕਰੇਗਾ, ਇਰੀਟੇਬਲ ਹੋਏਗਾ, ਬਹੁਤ ਜ਼ਿਆਦਾ ਝਗੜਾਲੂ ਵੀ ਹੋ ਸਕਦਾ ਹੈ, ਈਵਨ ਉਹ ਤੁਹਾਨੂੰ ਥ੍ਰੈਟ ਕਰ ਸਕਦਾ ਹੈ, ਉਹਦੇ ਅੰਦਰ ਸੁਇਸਾਈਡਲ ਆਈਡੀਏਸ਼ਨ ਆ ਸਕਦੀਆਂ ਨੇ ਕਿ ਮੈਂ ਆਤਮ ਹੱਤਿਆ ਕਰ ਲੈਣੀ ਹੈ ਜਾਂ ਮੈਨੂੰ ਲੱਗਦਾ ਜ਼ਿੰਦਗੀ ਮੇਰੀ ਬੇਕਾਰ ਹੋ ਗਈ ਹੈ, ਇਸ ਤਰ੍ਹਾਂ ਦੇ ਵੀ ਲੱਛਣ ਆ ਸਕਦੇ ਨੇ। ਜਾਂ ਉਹ ਬਹੁਤ ਜ਼ਿਆਦਾ ਉੱਚੀਆਂ ਹਵਾਵਾਂ 'ਚ ਉੱਡਣ ਲੱਗ ਜਾਏਗਾ, ਆਪਣੇ ਆਪ ਨੂੰ ਬਹੁਤ ਸਮਝੇਗਾ, ਕਿਸੇ ਦਾ ਕਹਿਣਾ ਨਹੀਂ ਮੰਨੇਗਾ, ਬੋਲੇਗਾ ਮੈਂ ਹੀ ਸਹੀ ਹਾਂ, ਅਤੇ ਘਰ ਦੇ ਵਿੱਚ ਤੋੜ ਫੋੜ ਵੀ ਕਰ ਸਕਦਾ ਹੈ। ਅਗਰ ਉਹ ਕੰਟੀਨਿਊਸਲੀ ਨਸ਼ਾ ਕਰ ਰਿਹਾ ਹੈ ਤਾਂ ਉਹਦੇ ਨਾਲ ਉਹਦੇ ਜਿਹੜੀ ਮਾਨਸਿਕ ਜਿਹੜਾ ਸੰਤੁਲਨ ਆ ਉਹ ਵਿਗੜ ਸਕਦਾ ਹੈ, ਉਹ ਸ਼ੱਕੀ ਹੋ ਸਕਦਾ ਹੈ। ਅਗਰ ਉਹ ਵਿਆਹਿਆ ਹੈਗਾ, ਆਪਣੀ ਵਾਈਫ 'ਤੇ ਸ਼ੱਕ ਕਰ ਸਕਦਾ ਹੈ, ਆਪਣੇ ਮਾਂ ਬਾਪ 'ਤੇ ਸ਼ੱਕ ਕਰ ਸਕਦਾ ਹੈ, ਕਈ ਵਾਰ ਇੰਨੇ ਵਾਇਲੈਂਟ ਹੋ ਜਾਂਦੇ ਨੇ ਕਿ ਆਪਣੇ ਜਿਹੜੇ ਫੈਮਿਲੀ ਮੈਂਬਰਸ ਨੂੰ ਵੀ ਉਹ ਹਿੱਟ ਕਰ ਸਕਦਾ ਹੈ ਅਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਅਤੇ ਉਹ ਤੋਂ ਇਲਾਵਾ ਕਈ ਵਾਰ ਇਸ ਤਰ੍ਹਾਂ ਵੀ ਦੇਖਿਆ ਕਿ ਇਹ ਦੋ ਸਥਿਤੀਆਂ ਤੋਂ ਇਲਾਵਾ ਕਈ ਵਾਰ ਮਰੀਜ਼ ਬਿਲਕੁਲ ਹੀ ਆਪਣੇ ਆਪ ਨੂੰ ਬੰਦ ਕਰ ਲੈਂਦਾ, ਕਿਸੇ ਦੇ ਮੱਥੇ ਨਹੀਂ ਲੱਗਦਾ, ਅੰਦਰ ਹੀ ਰਹਿੰਦਾ ਹੈਗਾ, ਅਤੇ ਉਹ ਵੀ ਉਹਦੇ ਵਿੱਚ ਆ ਸਕਦੇ ਨੇ। ਔਰ ਕਈ ਵਾਰ ਹੁੰਦਾ ਕਿ ਕਈ ਮਰੀਜ਼ ਜਿਹੜੇ ਮੈਂਟਲ ਇਲਨੈਸ ਦੇ ਨਾਲ ਗ੍ਰਸਤ ਹੁੰਦੇ ਨੇ ਉਹ ਵੀ ਨਸ਼ੇ ਵੱਲ ਤੁਰ ਪੈਂਦੇ ਨੇ। ਹੁਣ ਜਿਵੇਂ ਉਹਨੂੰ ਜੇ ਉਹ ਪਹਿਲਾਂ ਹੀ ਉਹ ਪੇਸ਼ੈਂਟ ਡਿਪਰੈਸ਼ਨ ਦਾ ਹੈਗਾ ਜਾਂ ਉਦਾਸੀ ਦਾ ਹੈਗਾ ਜਾਂ ਉਹਨੂੰ ਕੀ ਕਹਿੰਦੇ ਨੇ ਬਾਈਪੋਲਰ ਮੂਡ ਡਿਸਆਰਡਰ ਹੈਗਾ, ਅਤੇ ਉਹ ਤੋਂ ਨਿਕਲਣ ਲਈ ਉਹ ਨਸ਼ਾ ਕਰੇਗਾ। ਨਸ਼ਾ ਕੀ ਕਰੇਗਾ, ਉਹ ਸ਼ਰਾਬ ਪੀਏਗਾ, ਉਹ ਤੰਬਾਕੂ ਦਾ ਸੇਵਨ ਕਰੇਗਾ, ਓਪੀਓਇਡ ਦਾ ਸੇਵਨ ਕਰੇਗਾ, ਉਹ ਭੰਗ ਲੈ ਸਕਦਾ। ਸੋ ਆਪਾਂ ਕਹਿ ਸਕਦੇ ਹਾਂ ਕਿ ਮਾਨਸਿਕ ਰੋਗ ਅਤੇ ਨਸ਼ਾ ਇਹ ਆਪਸ ਦੇ ਵਿੱਚ ਜੁੜੇ ਹੋਏ ਨੇ, ਅਤੇ ਜਾਂ ਤਾਂ ਉਹ ਜਿਹੜਾ ਪੇਸ਼ੈਂਟ ਹੈ ਨੋਰਮਲ ਹੈ ਉਹ ਮਾਨਸਿਕ ਰੋਗੀ ਬਣ ਜਾਏਗਾ ਅਗਰ ਨਸ਼ੇ ਕਰੇਗਾ, ਜਾਂ ਉਹ ਮਾਨਸਿਕ ਰੋਗੀ ਹੈ ਅਤੇ ਉਹ ਨਸ਼ਾ ਇਸ ਕਰਕੇ ਲਵੇਗਾ ਕਿ ਮੇਰਾ ਜਿਹੜਾ ਮਾਨਸਿਕ ਰੋਗ ਹੈ ਥੋੜ੍ਹਾ ਜਿਹਾ ਠੱਲ ਪੈ ਜਾਵੇ
1: ਜੀ, ਪਰ ਉਸ ਦਾ ਨਤੀਜਾ ਹੋਰ ਵੀ ਗੰਭੀਰ ਹੋ ਜਾਂਦਾ ਹੈ। ਤੁਸੀਂ ਬਹੁਤ ਹੀ ਗੰਭੀਰ ਨਤੀਜਿਆਂ ਦੀ ਗੱਲ ਕੀਤੀ ਹੈ, ਸਰੀਰਕ ਅਤੇ ਮਾਨਸਿਕ ਸਿਹਤ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ, ਅਤੇ ਜੇਕਰ ਅਸੀਂ ਸਮਾਜਿਕ ਪਰਿਵਾਰਿਕ ਪੱਧਰ 'ਤੇ ਦੇਖੀਏ ਤਾਂ ਆਰਥਿਕ ਸਥਿਤੀ ਪਰਿਵਾਰ ਦੀ ਪੂਰੀ ਤਰ੍ਹਾਂ ਵਿਗੜ ਜਾਂਦੀ ਹੈ।
0: ਬਿਲਕੁਲ, ਦੇਖੋ ਨਸ਼ਾ ਸ਼ੁਰੂ ਜਿਵੇਂ ਮੈਂ ਦੱਸਿਆ, ਅਗਰ ਤੁਹਾਡੇ ਦੋਸਤ ਮਿੱਤਰ ਜਾਂ ਪੀਅਰ ਪ੍ਰੈਸ਼ਰ ਦੇ ਅੰਡਰ ਤੁਸੀਂ ਲੈਂਦੇ ਹੋ, ਉਹ ਤਾਂ ਤੁਹਾਨੂੰ ਪਹਿਲੀ ਵਾਰ, ਦੂਸਰੀ ਵਾਰ, ਤੀਸਰੀ ਵਾਰ ਫ੍ਰੀ 'ਚ ਕਰਾ ਦੇਗਾ। ਲੇਕਿਨ ਨਸ਼ਾ ਇਸ ਤਰ੍ਹਾਂ ਦੀ ਚੀਜ਼ ਹੈ, ਇੰਨਾ ਮਹਿੰਗਾ ਹੈ ਕਿ ਬੰਦਾ ਜਿਹੜਾ ਹੈ ਕਹਿੰਦੇ ਨਾ ਕਰਜ਼ੇ ਅੰਦਰ ਵੀ ਆ ਜਾਂਦਾ। ਕਰਜ਼ੇ 'ਚ ਕੀ ਹੋਏਗਾ, ਆਪਣੇ ਮਾਂ ਬਾਪ ਕੋਲ ਪੈਸੇ ਮੰਗੇਗਾ, ਆਪਣੀ ਵਾਈਫ ਕੋਲ ਮੰਗੇਗਾ, ਰਿਸ਼ਤੇਦਾਰਾਂ ਤੋਂ ਮੰਗੇਗਾ। ਅਗਰ ਉਹ ਸ਼ੁਰੂ 'ਚ ਤਾਂ ਕੋਈ ਸਪੋਰਟ ਕਰ ਲੈਂਦਾ ਹੈ, ਲੇਕਿਨ ਬਾਅਦ 'ਚੋਂ ਕੀ ਹੁੰਦਾ, ਉਹਨੂੰ ਲੱਗਦਾ ਕਿ ਮੈਨੂੰ ਨਹੀਂ ਕੋਈ ਮੇਰਾ ਸਾਥ ਦੇ ਰਿਹਾ, ਅਤੇ ਉਹ ਚੋਰੀ ਚਕਾਰੀ ਵਿੱਚ ਵੀ ਪੈ ਜਾਂਦਾ, ਲੁੱਟ ਖਸੁੱਟ ਵੀ ਕਰੇਗਾ, ਘਰ ਦੀਆਂ ਚੀਜ਼ਾਂ ਵੀ ਵੇਚ ਦੇਗਾ, ਹੈ ਨਾ, ਆਸ ਪੜੋਸ ਦੇ ਵਿੱਚ ਵੀ ਹੰਗਾਮਾ ਕਰੇਗਾ। ਸੋ ਦੇਖੋ ਆਰਥਿਕ ਪੱਖੋਂ ਕਿੰਨਾ ਕਮਜ਼ੋਰ ਹੋ ਗਿਆ, ਸਰੀਰਕ ਪੱਖੋਂ ਤਾਂ ਹੈ, ਉਹਨੂੰ ਕੋਈ ਮੈਡੀਕਲ ਪ੍ਰੋਬਲਮਸ ਵੀ ਆ ਗਈਆਂ, ਉਹਦਾ ਲਿਵਰ ਵੀ ਡੈਮੇਜ ਹੋ ਸਕਦਾ ਹੈ, ਉਹਦਾ ਮੈਂਟਲ ਸਟੇਬਿਲਿਟੀ ਵੀ ਨਹੀਂ ਸਹੀ ਰਹੀ ਹੈ, ਉਹਦੀ ਫਿਜ਼ੀਕਲੀ ਫਿਟਨੈਸ ਵੀ ਨਹੀਂ ਰਹੀ ਉਹਦੇ 'ਚ, ਪਰ ਉਹਦੇ ਨਾਲ ਨਾਲ ਉਹ ਆਰਥਿਕ ਪੱਖੋਂ ਵੀ ਬਹੁਤ ਜ਼ਿਆਦਾ ਕਮਜ਼ੋਰ ਹੋਏਗਾ। ਉਸ ਨਾਲ ਕੀ ਹੋਏਗਾ, ਘਰ ਦੇ ਵਿੱਚ ਲੜਾਈ ਝਗੜਾ, ਵਾਈਫ ਨੂੰ ਤੁਸੀਂ ਪੂਰੀ ਤਰ੍ਹਾਂ ਸਪੋਰਟ ਨਹੀਂ ਕਰ ਰਹੇ, ਬੱਚਿਆਂ ਨੂੰ ਤੁਸੀਂ ਲੁੱਕ ਆਫਟਰ ਨਹੀਂ ਕਰ ਰਹੇ, ਬੱਚੇ ਸਾਡੇ ਸਕੂਲ ਜਾਣਾ ਬੰਦ ਹੋ ਜਾਣਗੇ, ਘਰ ਦੇ ਵਿੱਚ ਲੜਾਈ ਝਗੜਾ। ਸੋ ਇਹ ਦੇਖੋ ਤੁਸੀਂ, ਇੱਕ ਨਸ਼ੇ ਨੇ ਇੱਕ ਇਨਸਾਨ ਨੂੰ ਤਾਂ ਕੀਤਾ ਹੈ ਖਰਾਬ, ਪਰੇਸ਼ਾਨ ਕਰ ਦਿੱਤਾ, ਜਾਂ ਕਹਿ ਦਈਏ ਕਿ ਬੋਡੀਲੀ ਉਹ ਅਨਫਿਟ ਹੋ ਗਿਆ, ਪਰ ਉਹਦਾ ਜਿਹੜਾ ਪਰਿਵਾਰ ਹੈ ਉਹ ਵੇਖੋ ਕਿੰਨੀ ਜ਼ਿਆਦਾ ਮਾਨਸਿਕ ਉਹਦੇ ਵਿੱਚ ਚਲਾ ਗਿਆ ਹੈ ਸਟ੍ਰੈਸ ਵਿੱਚ।
1: ਬਿਲਕੁਲ ਜੀ, ਬਹੁਤ ਪੂਰੀ ਤਰ੍ਹਾਂ ਇਹ ਨਸ਼ਾ ਸਾਡੇ ਪਰਿਵਾਰ ਨੂੰ, ਸਮਾਜ ਨੂੰ, ਸਾਡੀ ਸਿਹਤ ਨੂੰ, ਮਾਨਸਿਕ ਸਿਹਤ ਨੂੰ ਖਰਾਬ ਕਰ ਰਿਹਾ ਹੈ। ਹੁਣ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ, ਉਹ ਵਾਰ ਵਾਰ ਕੋਸ਼ਿਸ਼ ਵੀ ਕਰਦਾ ਹੈ ਪਰ ਅਸਫਲ ਰਹਿੰਦਾ ਹੈ, ਇਹ ਅਸਫਲਤਾ ਦੇ ਕਾਰਨ ਤੁਸੀਂ ਕੀ ਸਮਝਦੇ ਹੋ, ਅਤੇ ਨਸ਼ਾ ਛੱਡਣ ਦੇ ਲਈ ਕਿਹੜੀਆਂ ਚੀਜ਼ਾਂ ਜਿਹੜੀਆਂ

0: ਨੇ ਉਹ ਅਸਰਦਾਰ ਹੋ ਸਕਦੀਆਂ ਨੇ।
1: ਅਗਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਡਾ ਪਰਿਵਾਰ ਦਾ ਮੈਂਬਰ ਨਸ਼ੇ ਦੇ ਵਿੱਚ ਪੈ ਗਿਆ, ਨਸ਼ਾ ਗ੍ਰਸਤ ਹੋ ਚੁੱਕਿਆ ਹੈ, ਸਭ ਤੋਂ ਪਹਿਲਾਂ ਅਸੀਂ ਉਹਨੂੰ ਸਪੋਰਟ ਕਰਨਾ ਹੈ, ਅਸੀਂ ਉਹਨੂੰ ਹੱਲਾਸ਼ੇਰੀ ਦੇਣੀ ਹੈ ਕਿ ਅਸੀਂ ਤੇਰੇ ਨਾਲ ਹਾਂ, ਅਸੀਂ ਤੇਰਾ ਇਲਾਜ ਕਰਾਵਾਂਗੇ। ਅਤੇ ਦੇਖੋ ਇਲਾਜ ਹੈ, ਇਲਾਜ ਮੈਡੀਸਨਲ ਵੀ ਹੈ, ਕਾਉਂਸਲਿੰਗ ਵੀ ਹੈ, ਪਰ ਉਹਦੇ ਲਈ ਸਾਨੂੰ ਇੱਕ ਟੀਮ ਵਰਕ ਚਾਹੀਦਾ ਹੈ। ਟੀਮ ਵਰਕ ਕੌਣ ਹੋ ਸਕਦਾ? ਉਸ ਇਨਸਾਨ ਦੇ ਮਾਂ ਬਾਪ, ਉਹਦੀ ਫੈਮਿਲੀ, ਸਾਨੂੰ, ਕਿਉਂਕਿ ਫੈਮਿਲੀ ਔਰ ਮਾਂ ਬਾਪ ਆਲਰੇਡੀ ਹੀ ਇੰਨੇ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੁੰਦੇ ਨੇ ਕਿ ਉਹ ਸੋਚਦੇ ਨੇ ਕਿ ਨਹੀਂ, ਇਹ ਤੋਂ ਕਿਨਾਰਾ ਹੀ ਕਰ ਲਓ, ਅਸੀਂ ਨਹੀਂ ਇਹਨੂੰ ਸਪੋਰਟ ਕਰ ਸਕਦੇ। ਲੇਕਿਨ ਅਗਰ ਅੱਜ ਦੇ ਅਸੀਂ ਟਾਈਮ ਨੂੰ ਵੇਖੀਏ, ਬਹੁਤ ਅੱਛੀਆਂ ਮੈਡੀਸਨਸ ਨੇ। ਸਾਈਕਿਆਟ੍ਰਿਸਟ ਨੂੰ ਮਿਲਣ ਦੀ ਕੋਸ਼ਿਸ਼ ਕਰੋ, ਸਾਈਕਿਆਟ੍ਰਿਸਟ ਕੋਲ ਲੈ ਕੇ ਜਾਓ, ਉਹ ਪੂਰੀ ਇਹਨਾਂ ਦੀ ਪ੍ਰੋਪਰ ਹਿਸਟਰੀ ਲੈਣਗੇ, ਕਾਰਨ ਦੇਖਣਗੇ ਕਿਉਂ ਸ਼ੁਰੂ ਕੀਤਾ, ਕਿਸ ਕਰਕੇ ਉਹ ਲੈ ਰਿਹਾ ਅਤੇ ਕੀ ਉਹਦੇ ਸਰੀਰ ਵਿੱਚ ਚੇਂਜਸ ਆ ਗਈਆਂ ਨੇ, ਉਹਨਾਂ ਦਾ ਅਸੀਂ ਇਲਾਜ ਕਰਾਂਗੇ। ਫਿਰ ਕਈ ਵਾਰ ਕੀ ਹੁੰਦਾ, ਪੇਸ਼ੈਂਟ ਓਪੀਡੀ ਟ੍ਰੀਟਮੈਂਟ 'ਤੇ ਹੀ ਠੀਕ ਹੋ ਜਾਂਦਾ ਨੇ, ਬਟ ਉਹਨੂੰ ਓਪੀਡੀ 'ਚ ਲਿਆਉਣਾ, ਉਹਦਾ ਫੋਲੋਅਪ ਕਰਾਉਣਾ, ਉਹਨੂੰ ਟਾਈਮ 'ਤੇ ਦਵਾਈ ਦੇਣਾ, ਇਹ ਸਾਰਾ ਕੰਮ ਸਾਡੇ ਪਰਿਵਾਰ ਦਾ ਹੈ, ਮਰੀਜ਼ ਦਾ ਨਹੀਂ। ਉਹ ਤਾਂ ਮਰੀਜ਼ ਹੀ ਹੈ, ਉਸਨੇ ਨਹੀਂ ਖੁਦ ਖਾਣੀ ਦਵਾਈ, ਅਸੀਂ ਉਹਦੀ ਸਪੋਰਟ ਕਰਨੀ, ਉਹਨੂੰ ਜਿਸ ਤਰ੍ਹਾਂ ਆਪਾਂ ਟਾਈਮ 'ਤੇ ਖਾਣਾ ਦਿੰਦੇ ਹਾਂ, ਅਸੀਂ ਸਾਨੂੰ ਟਾਈਮ 'ਤੇ ਮੈਡੀਸਨ ਦੇਣੀ ਹੈ। ਹੌਲੀ ਹੌਲੀ ਕੀ ਹੋਏਗਾ, ਉਹਨੂੰ ਲੱਗੇਗਾ ਕਿ ਮੇਰੇ ਨਾਲ ਮੇਰਾ ਪਰਿਵਾਰ ਹੈ, ਸੋ ਉਹਦੇ ਵਿੱਚ ਇੱਕ ਪੋਜ਼ਿਟਿਵਿਟੀ ਆਏਗੀ ਅਤੇ ਕਾਫੀ ਚੀਜ਼ਾਂ ਉਹ ਨਸ਼ੇ ਵੱਲ ਜਾਣ ਤੋਂ ਉਹ ਰੁਕ ਜਾਏਗਾ। ਔਰ ਅਗਰ ਲੱਗਦਾ ਸਾਡਾ ਪੇਸ਼ੈਂਟ ਓਪੀਡੀ ਟ੍ਰੀਟਮੈਂਟ ਦੇ ਨਾਲ ਨਹੀਂ ਠੀਕ ਹੋ ਪਾ ਰਿਹਾ, ਤਾਂ ਅਸੀਂ ਉਹਨਾਂ ਨੂੰ ਐਡਮਿਟ ਵੀ ਕਰ ਸਕਦੇ ਹਾਂ। ਜਿੰਨੇ ਵੀ ਸਾਡੇ ਸਰਕਾਰੀ ਅਦਾਰਿਆਂ ਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਬਣੇ ਨੇ, ਉੱਥੇ ਫ੍ਰੀ ਆਫ ਕੋਸਟ ਇਹਨਾਂ ਦਾ ਟ੍ਰੀਟਮੈਂਟ ਹੁੰਦਾ ਹੈ। ਅਸੀਂ ਉਹਨਾਂ ਨੂੰ 10 ਤੋਂ 12 ਦਿਨ, ਈਵਨ 20 ਦਿਨ, 25 ਦਿਨ, ਮਹੀਨਾ ਵੀ ਰੱਖ ਲੈਂਦੇ ਹਾਂ। ਉਸ ਵੇਲੇ ਉਹਨਾਂ ਦੀ ਪੂਰੀ ਕੰਡੀਸ਼ਨਿੰਗ ਹੁੰਦੀ ਹੈ, ਉਹਨਾਂ ਦਾ ਇੱਕ ਰੂਟੀਨ ਸੈੱਟ ਹੋ ਜਾਂਦਾ ਹੈ। ਅਸੀਂ ਜਿਹੜਾ ਉਸ ਰੂਟੀਨ ਦੇ ਵਿੱਚ, ਜਿਵੇਂ ਕਿ ਪਹਿਲਾਂ ਉਹ ਸਵੇਰੇ ਉੱਠਦਾ ਹੀ ਨਸ਼ੇ ਵੱਲ ਦੌੜਦਾ ਸੀ, ਫਿਰ ਉਹਨੂੰ ਲੱਗਦਾ ਨਹੀਂ ਅੱਜ ਮੈਂ ਹਸਪਤਾਲ ਦੇ ਵਿੱਚ ਹਾਂ, ਮੈਨੂੰ ਮੈਡਮ, ਮੈਨੂੰ ਸਰ ਮਿਲਣਗੇ, ਮੇਰੀ ਕਾਉਂਸਲਿੰਗ ਹੋਏਗੀ। ਨਸ਼ਾ ਉਹਨੂੰ ਆਲੇ ਦੁਆਲੇ ਦਿਖਣਾ ਹੀ ਨਹੀਂ, ਨਸ਼ਾ ਲੈਣ ਵਾਲੇ ਵੀ ਨਹੀਂ ਦਿਖਣੇ ਜਿਹੜੇ ਉਹਨੂੰ ਦਿੰਦੇ ਸੀ। ਸੋ ਉਹਦਾ ਇੱਕ ਰੂਟੀਨ ਬਣ ਜਾਏਗਾ, ਜਿਹੜਾ ਉਹ ਰੂਟੀਨ ਵਿੱਚ ਫਸਿਆ ਹੋਇਆ ਸੀ, ਅਸੀਂ ਉਸ ਰੂਟੀਨ ਨੂੰ ਤੋੜ ਸਕਦੇ ਹਾਂ ਐਡਮਿਸ਼ਨ ਦੇ ਥਰੂ। ਸੋ ਮੈਂ ਤਾਂ ਇਹੀ ਗਾਈਡ ਕਰਾਂਗੀ ਕਿ ਜੇ ਸਾਡਾ ਬੱਚਾ ਜਾਂ ਸਾਡਾ ਯੂਥ ਇਸ ਨਸ਼ੇ 'ਚ ਫਸ ਗਿਆ, ਅਤੇ ਉਹਨਾਂ ਨੂੰ ਐਡਮਿਟ ਕਰਨ ਲਈ ਵੀ ਸਾਨੂੰ ਪ੍ਰਮੋਟ ਕਰਨਾ ਚਾਹੀਦਾ।
0: ਇਹ ਗੱਲ ਤੁਸੀਂ ਬਹੁਤ ਵਧੀਆ ਦੱਸੀ ਹੈ ਕਿ ਸਰਕਾਰੀ ਸੰਸਥਾਵਾਂ ਦੇ ਵਿੱਚ, ਹੋਸਪਿਟਲਸ ਦੇ ਵਿੱਚ ਇਸ ਦਾ ਇਲਾਜ ਬਿਲਕੁਲ ਫ੍ਰੀ ਹੈ। ਸੋ ਇੱਕ ਜੋ ਮੈਡੀਕਲ ਟ੍ਰੀਟਮੈਂਟ ਹੈ ਉਹ ਤਾਂ ਇਸ ਦੇ ਵਿੱਚ ਹੈਲਪ ਕਰਦਾ ਹੀ ਹੈ, ਪਰ ਪਰਿਵਾਰ ਦਾ ਭਾਵਨਾਤਮਕ ਸਪੋਰਟ ਬਹੁਤ ਵੱਡਾ ਫੈਕਟਰ ਉਸ ਦੇ ਵਿੱਚ ਹੁੰਦਾ ਹੈ, ਕਿਉਂਕਿ ਇਹ ਜੋ ਦਿਨ ਹੈ, ਇਹ ਜੋ ਨਸ਼ਿਆਂ ਦੀ ਤਸਕਰੀ ਹੈ, ਇਸ ਦੇ ਖਿਲਾਫ਼ ਵੀ ਮਨਾਇਆ ਜਾਂਦਾ ਹੈ। ਸੋ ਨਸ਼ੇ ਜੋ ਸਾਡੇ ਸਮਾਜ ਦੇ ਵਿੱਚ ਵਿਕ ਰਹੇ ਨੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ, ਉਸਨੂੰ ਠੱਲ ਪਾਉਣ ਦੇ ਲਈ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੋਗੇ?
1: ਦੇਖੋ ਨਸ਼ਾ ਵਿਕ ਰਿਹਾ ਹੈ, ਇਹਦੇ ਲਈ ਤਾਂ ਸਾਡੇ ਜਿਹੜੇ ਜਿੰਨੀਆਂ ਵੀ ਆਰਮਸ ਫੋਰਸਿਸ ਨੇ, ਸਾਡੀ ਪੰਜਾਬ ਪੁਲਿਸ ਹੈ, ਉਹ ਬਹੁਤ ਵਧੀਆ ਕੰਮ ਕਰ ਰਹੀ ਹੈ, ਉਹਨਾਂ ਨੂੰ ਦੇਖ ਰਹੀ ਹੈ। ਹੁਣ ਬੀਇੰਗ ਅ ਡਾਕਟਰ, ਮੈਂ ਤਾਂ ਇਹੀ ਕਹਾਂਗੀ ਕਿ ਜੇ ਸਾਡੇ ਘਰ ਪਰਿਵਾਰ ਦੇ ਵਿੱਚ, ਸਾਡੇ ਰਿਸ਼ਤੇਦਾਰ ਦੇ ਵਿੱਚ ਕੋਈ ਬੱਚਾ ਨਸ਼ਾ ਲੈ ਰਿਹਾ ਹੈ, ਉਸਨੂੰ ਦੁਤਕਾਰੋ ਨਾ, ਉਹਨੂੰ ਸਪੋਰਟ ਕਰੋ, ਉਹਨੂੰ ਗੱਲ ਵੱਕੜੀ ਪਾਓ, ਉਹਨੂੰ ਰਸਤਾ ਸਹੀ ਵਿਖਾਓ, ਉਹਨੂੰ ਉਹਦਾ ਟ੍ਰੀਟਮੈਂਟ ਕਰਾਓ, ਔਰ ਟ੍ਰੀਟਮੈਂਟ ਦੇ ਨਾਲ ਮਰੀਜ਼ ਠੀਕ ਹੋ ਜਾਂਦੇ ਨੇ। ਇਹ ਟ੍ਰੀਟਮੈਂਟ ਮਹੀਨੇ 2 ਮਹੀਨੇ ਦਾ ਨਹੀਂ ਹੈ, ਇਹਨਾਂ ਨੂੰ ਘੱਟੋ ਘੱਟ ਅਸੀਂ 6 ਮਹੀਨੇ, ਸਾਲ, 2 ਸਾਲ ਤੱਕ ਉਹਨੂੰ ਅਸੀਂ ਫੋਲੋ ਕਰਨਾ ਹੈ, ਉਹਨਾਂ ਦੀ ਰਿਪੀਟਡ ਕਾਉਂਸਲਿੰਗ ਕਰਨੀ ਹੈ, ਉਹਨਾਂ ਨੂੰ ਰੀਹੈਬਲੀਟੇਟ ਕਰਨਾ ਹੈ। ਅਗਰ ਸਾਡਾ ਬੱਚਾ ਸਕੂਲ ਗੋਇੰਗ, ਕਾਲਜ ਗੋਇੰਗ ਹੈ, ਤਾਂ ਅਸੀਂ ਉਹਦੇ ਨਾਲ ਬੈਠਣਾ ਹੈ, ਅਸੀਂ ਉਹਦੇ ਨਾਲ ਬੁੱਕਸ ਖੋਲ੍ਹ ਕੇ ਪੜ੍ਹਾਉਣਾ, ਉਹਨਾਂ ਨੂੰ ਕੁਆਲਿਟੀ ਆਫ ਟਾਈਮ ਦੇਣਾ ਹੈ। ਜੇ ਸਾਡਾ ਕੋਈ ਘਰ ਦਾ ਮੈਂਬਰ ਵਰਕ ਪਲੇਸ 'ਤੇ ਜਾਂਦਾ, ਸਾਨੂੰ ਉੱਥੇ ਵੀ ਜਾ ਕੇ ਥੋੜ੍ਹਾ ਜਿਹਾ ਸੁਪਰਵਾਈਜ਼ ਕਰਨਾ ਪਵੇਗਾ ਕਿ ਉਹਦਾ ਜਿਹੜਾ ਫਰੈਂਡ ਸਰਕਲ ਕਿਸ ਤਰ੍ਹਾਂ ਦਾ ਹੈ, ਜਾਂ ਉਹਨੂੰ ਖਿੱਚ ਪਾਉਣੀ ਹੈ ਕਿ ਜਿਹੜਾ ਸਾਡਾ ਸਭ ਤੋਂ ਵਧੀਆ ਜਿਹੜਾ ਦੋਸਤ ਮਿੱਤਰ ਹੈ ਉਹ ਸਾਡੇ ਮਾਂ ਬਾਪ ਨੇ, ਸਾਡਾ ਪਰਿਵਾਰ ਹੈ, ਸਾਡੀ ਵਾਈਫ ਹੈ, ਸਾਡੇ ਬੱਚੇ ਨੇ। ਜਦੋਂ ਉਸਨੂੰ ਆਪਣੇ ਪਰਿਵਾਰ ਦੇ ਨਾਲ ਪ੍ਰੇਮ ਹੋ ਜਾਏਗਾ, ਉਹਨੂੰ ਲੱਗੇਗਾ ਕਿ ਉਹ ਮੇਰੇ ਆਪਣੇ ਨੇ, ਅਤੇ ਮੈਨੂੰ ਲੱਗਦਾ ਹੈ ਕਿ ਉਹ ਨਸ਼ੇ ਨੂੰ ਛੱਡ ਸਕਦਾ ਹੈ। ਇੰਨੀ ਮੁਸ਼ਕਿਲ ਗੱਲ ਨਹੀਂ ਹੈ, ਬਟ ਇਹ ਇੱਕ ਸਪੋਰਟ ਹੈ, ਸਾਨੂੰ ਦੇਣੀ ਪਵੇਗੀ, ਸਾਨੂੰ ਲਗਾਤਾਰ ਦੇਣੀ ਪਵੇਗੀ। ਸਾਨੂੰ ਇੱਕ ਤਰ੍ਹਾਂ ਇੱਕ ਯੁੱਧ ਹੈ, ਉਸ ਯੁੱਧ ਤੋਂ ਅਸੀਂ ਜਿੱਤਣਾ ਹੈ, ਜਿੱਤਣ ਦੇ ਲਈ ਸਾਨੂੰ ਸਪੋਰਟ ਦੀ ਜ਼ਰੂਰਤ ਹੈ। ਸਾਨੂੰ ਉਸ ਮਰੀਜ਼ ਨੂੰ ਮਰੀਜ਼ ਦੀ ਤਰ੍ਹਾਂ ਵੇਖਣਾ ਹੈ, ਉਹਨੂੰ ਇੱਕ ਨਸ਼ੇਈ ਜਾਂ ਨਸ਼ਾ ਲੈਣ ਵਾਲੇ ਵਿਅਕਤੀ ਦੀ ਤਰ੍ਹਾਂ ਨਹੀਂ ਦੇਖਣਾ, ਕਿਉਂਕਿ ਉਹ ਸਾਡਾ ਇੱਕ ਪਰਿਵਾਰਿਕ ਮੈਂਬਰ ਹੈ, ਅਸੀਂ ਉਹਨੂੰ ਇਸ ਦਲਦਲ ਤੋਂ ਕੱਢਣਾ ਹੈ। ਅਤੇ ਮੈਨੂੰ ਲੱਗਦਾ ਜੇ ਅਸੀਂ ਉਹਨੂੰ ਪ੍ਰੇਮ ਨਾਲ, ਪਿਆਰ ਨਾਲ ਅਤੇ ਉਹਦੇ ਨਾਲ ਬੈਠ ਕੇ ਕੁਆਲਿਟੀ ਆਫ ਟਾਈਮ ਰੱਖਾਂਗੇ, ਤਾਂ ਬਹੁਤ ਜਲਦੀ ਉਹ ਸੁਧਰ ਸਕਦਾ ਹੈ ਅਤੇ ਆਪਣਾ ਨੋਰਮਲ ਰੂਟੀਨ 'ਚ ਆ ਸਕਦਾ ਹੈ। ਜਿਵੇਂ ਕਿ ਸਾਡੀ ਗਵਰਨਮੈਂਟ ਹੈ, ਸਾਡੇ ਜਿਹੜੇ ਐਕਟ ਬਣੇ ਹੋਏ ਨੇ, ਉਹਦੇ ਵਿੱਚ ਵੀ ਆਪਾਂ ਦੇਖਿਆ ਹੈਗਾ ਕਿ ਕੋਈ ਸਕੂਲ ਹੈ, ਕਾਲਜ ਹੈ, ਉਹਦੇ ਜਿਹੜੇ ਹੁੰਦੇ ਨੇ 100 ਯਾਰਡ ਦੀ ਦੂਰੀ 'ਚ, ਜਾਂ ਆਪਾਂ ਕਹਿ ਦਈਏ ਕਿ 90 ਮੀਟਰ ਦੀ ਦੂਰੀ ਤੱਕ ਕੋਈ ਵੀ ਜੋ ਵੀ ਨਸ਼ਾ ਵਿਕਣਾ ਨਹੀਂ ਚਾਹੀਦਾ, ਤੰਬਾਕੂ ਨਹੀਂ ਵਿਕਣਾ ਚਾਹੀਦਾ, ਕੋਈ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ। ਇਹਦੇ ਲਈ ਵੀ ਸਰਕਾਰਾਂ ਔਰ ਸਾਡੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਕਾਫੀ ਕੰਮ ਕਰ ਰਹੀ ਹੈ। ਲੇਕਿਨ ਜੇ ਅਗਰ ਸਾਨੂੰ ਲੱਗਦਾ ਕਿ ਸਾਡੇ ਸਕੂਲ

0: ਬੱਚੇ ਜਿੱਥੇ ਜਾਂਦੇ ਨੇ ਉਹਦੇ ਆਲੇ ਦੁਆਲੇ ਕੁਛ ਇਸ ਤਰ੍ਹਾਂ ਦੇ ਆਂਸਰ ਘੁੰਮਦੇ ਨੇ ਜਾਂ ਇਸ ਤਰ੍ਹਾਂ ਦੀ ਚੀਜ਼ ਵਿਕਦੀ ਹੈ, ਤੇ ਸਾਨੂੰ ਆਪਣੀ ਪੁਲਿਸ ਦੀ ਮਦਦ ਲੈਣੀ ਚਾਹੀਦੀ ਹੈ ਤੇ ਸਾਨੂੰ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ, ਉਹਨਾਂ ਨੂੰ ਨਸ਼ੇ ਬਾਰੇ ਦੱਸਣਾ ਚਾਹੀਦਾ ਹੈ। ਘਰ ਦੇ ਵਿੱਚ ਵੀ ਨਸ਼ੇ ਦੀ ਜ਼ਰੂਰ ਗੱਲ ਕਰੋ। ਅਸੀਂ ਸੋਚਦੇ ਹਾਂ ਕਿ ਅਸੀਂ ਅਗਰ ਨਸ਼ੇ ਦੀ ਗੱਲ ਕੀਤੀ ਤਾਂ ਬੱਚਾ ਕਿਤੇ ਨਸ਼ਾ ਨਾ ਲੱਗ ਜਾਏ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਜੋ ਵੀ ਸਾਡੇ ਸਮਾਜ ਵਿੱਚ ਕੁਰੀਤੀਆਂ ਹੈ ਉਹਦੇ ਬਾਰੇ ਸਾਨੂੰ ਆਪਣੇ ਬੱਚਿਆਂ ਦੇ ਨਾਲ ਗੁਫ਼ਤਗੂ ਕਰਨੀ ਚਾਹੀਦੀ ਹੈ, ਸੋ ਦੈਟ ਉਹ ਬੱਚੇ ਜਿਹੜੇ ਸਵਾਲ ਜਵਾਬ ਬਾਹਰ ਜਾ ਕੇ ਪੁੱਛਦੇ ਨੇ ਜਾਂ ਆਪਣੇ ਹਮ ਉਮਰ ਤੋਂ ਪੁੱਛਦੇ ਨੇ ਉਹ ਤੁਹਾਡੇ ਤੋਂ ਹੀ ਪੁੱਛਣ। ਮੈਂ ਤਾਂ ਇਹੀ ਕਹਾਂਗੀ ਕਿ ਸਾਡੇ ਜਿਹੜੇ ਬੱਚੇ ਨੇ, ਸਾਡੀ ਯੂਥ ਸਾਡੀ ਪੂੰਜੀ ਹੈ, ਅਤੇ ਸਾਨੂੰ ਉਹਨਾਂ ਦੇ ਹਰ ਸਵਾਲ ਦਾ ਜਵਾਬ ਦੇਣਾ, ਹਰ ਮਾਂ ਬਾਪ ਨੇ ਸਵਾਲ ਦਾ ਜਵਾਬ ਦੇਣਾ, ਅਤੇ ਸਾਰੇ ਸਵਾਲਾਂ ਦਾ ਜਵਾਬ ਸਾਡੇ ਕੋਲ ਹੈਗਾ ਹੈ। ਅਤੇ ਅਸੀਂ ਚਾਹਵਾਂਗੇ ਕਿ ਸਾਡੇ ਜਿਹੜਾ ਯੂਥ ਹੈ ਆਪਣੇ ਪਰਿਵਾਰ ਦੇ ਨਾਲ ਬਿਲਕੁਲ ਜੁੜਿਆ ਰਹੇ, ਆਪਣੇ ਟੀਚਰਸ ਦੀ ਰਿਸਪੈਕਟ ਕਰੇ, ਉਹਨਾਂ ਨੂੰ ਮਾਣ ਦੇਵੇ, ਅਤੇ ਇਸੇ ਤਰ੍ਹਾਂ ਉਹ ਪ੍ਰੋਪਰ ਸਟ੍ਰੀਮਲਾਈਨ ਰਹਿਣਗੇ।
1: ਜੀ, ਆਖਿਰ ਦੇ ਵਿੱਚ ਹੁਣ ਤੁਹਾਡੇ ਤੋਂ ਇਹ ਸਵਾਲ ਪੁੱਛਦੇ ਹਾਂ ਕਿ ਜਿਹੜੇ ਲੋਕ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਛੱਡ ਚੁੱਕੇ ਨੇ ਜਾਂ ਛੱਡ ਦਿੰਦੇ ਨੇ, ਉਹਨਾਂ ਦਾ ਲਾਈਫ ਸਟਾਈਲ, ਉਹਨਾਂ ਦੀ ਡਾਇਟ ਕਿਹੋ ਜਿਹੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਦੁਬਾਰਾ ਫਿਰ ਇੱਕ ਤੰਦਰੁਸਤ ਜੀਵਨ ਜੀ ਸਕਣ?
0: ਨਸ਼ਾ ਲੈਣ ਵਾਲੇ ਜਿਹੜਾ ਵਿਅਕਤੀ ਹੁੰਦਾ ਹੈ ਉਸਨੇ ਆਲਰੇਡੀ ਹੀ ਆਪਣਾ ਸਾਰਾ ਰੂਟੀਨ ਡਿਸਟਰਬ ਕਰ ਰੱਖਿਆ ਹੁੰਦਾ ਹੈ। ਉਹਨੂੰ ਕੁਝ ਨਹੀਂ ਪਤਾ ਕਿੰਨੇ ਵਜੇ ਉੱਠਣਾ, ਕਿੰਨੇ ਵਜੇ ਜਾਗਣਾ, ਕਿੰਨੇ ਵਜੇ ਕੀ ਕਰਨਾ, ਅਤੇ ਸਾਡਾ ਪੂਰਾ ਉਪਰਾਲਾ ਹੋਣਾ ਚਾਹੀਦਾ ਹੈ ਕਿ ਉਹਨੂੰ ਟਾਈਮ 'ਤੇ ਉਠਾਈਏ, ਟਾਈਮ 'ਤੇ ਉਹ ਐਕਸਰਸਾਈਜ਼ ਕਰੇ, ਯੋਗਾ ਕਰੇ, ਸਾਈਕਲਿੰਗ ਕਰੇ, ਔਰ ਪ੍ਰੋਪਰ ਅੱਛਾ ਨਾਸ਼ਤਾ ਕਰੇ। ਨਾਸ਼ਤਾ ਵੀ ਉਹ ਇਕੱਲਾ ਨਾ ਕਰੇ, ਸਾਰਾ ਪਰਿਵਾਰ ਬੈਠ ਕੇ ਕਰੇ। ਉਹਨੂੰ ਅਲਾਰਮ ਆਪਾਂ ਦੇ ਸਕਦੇ ਹਾਂ, ਉਹਦੇ ਮੋਬਾਈਲ 'ਚ ਇੱਕ ਅਸੀਂ ਅਲਾਰਮ ਲਗਵਾ ਸਕਦੇ ਹਾਂ ਕਿ ਬੇਟਾ ਇੰਨੇ ਵਜੇ ਅਲਾਰਮ ਵਜੇਗਾ ਤਾਂ ਤੁਸੀਂ ਬ੍ਰੇਕਫਾਸਟ ਕਰਨਾ ਹੈ, ਇੰਨੇ ਵਜੇ ਤੁਸੀਂ ਲੰਚ ਕਰਨਾ ਹੈ, ਇੰਨੇ ਵਜੇ ਤੁਸੀਂ ਡਿਨਰ ਕਰਨਾ ਹੈ, ਇੰਨੇ ਵਜੇ ਤੁਸੀਂ ਵਾਕ 'ਤੇ ਜਾਣਾ ਹੈ, ਇੰਨੇ ਵਜੇ ਤੁਸੀਂ ਮਿਊਜ਼ਿਕ ਸੁਣਨਾ। ਸੋ ਅਗਰ ਅਸੀਂ ਉਹਨੂੰ ਦੱਸਾਂਗੇ ਜਾਂ ਉਹਦੇ ਨਾਲ ਤੁਰਾਂਗੇ ਤਾਂ ਉਹਦਾ ਰੂਟੀਨ ਵੀ ਨੋਰਮਲ ਹੋ ਜਾਏਗਾ, ਔਰ ਉਹ ਮੈਨੂੰ ਲੱਗਦਾ ਕਿ ਬਹੁਤ ਜਲਦੀ ਮੁੜ ਵਾਪਸ ਆ ਜਾਏਗਾ ਆਪਣੀ ਨੋਰਮਲ।
1: ਬਹੁਤ ਵਧੀਆ ਗੱਲਾਂ ਬਾਤਾਂ ਤੁਸੀਂ ਦੱਸੀਆਂ ਡਾਕਟਰ ਸੰਜੀਵ ਲੋਚਨ ਜੀ, ਕਿ ਅਸੀਂ ਸਿਰਫ ਜੋ ਨਸ਼ਾ ਕਰਦਾ ਹੈ ਵਿਅਕਤੀ ਉਸਨੂੰ ਕਿਸ ਨਜ਼ਰ ਦੇ ਨਾਲ ਸਮਾਜ ਦੇ ਵਿੱਚ ਦੇਖਦੇ ਹਾਂ ਅਤੇ ਉਸਦਾ ਸਹਿਯੋਗ ਵੀ ਅਕਸਰ ਨਹੀਂ ਕਰ ਪਾਉਂਦੇ, ਬਲਕਿ ਉਸਨੂੰ ਸਹਿਯੋਗ ਦੀ ਕਈ ਗੁਣਾ ਜ਼ਿਆਦਾ ਲੋੜ ਹੁੰਦੀ ਹੈ। ਸੋ ਪਰਿਵਾਰ ਦਾ ਵੀ ਇਸ ਦੇ ਵਿੱਚ ਸਮਾਜ ਦਾ ਅਹਿਮ ਰੋਲ ਹੈ। ਅਸੀਂ ਮਿਲ ਜੁਲ ਕੇ ਜੇਕਰ ਇਸ ਜੰਗ ਖਿਲਾਫ਼ ਲੜਾਂਗੇ ਤਾਂ ਅਸੀਂ ਜ਼ਰੂਰ ਜਿੱਤ ਜਾਵਾਂਗੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸੰਜੀਵ ਲੋਚਨ ਜੀ, ਤੁਸੀਂ ਪ੍ਰੋਗਰਾਮ 'ਚ ਆਏ ਅਤੇ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਮੈਮ।
2: ਜੀ, ਇਹ ਤਾਂ ਸੀਗੇ ਡਾਕਟਰ ਸੰਜੀਵ ਲੋਚਨ ਜੀ, ਜਿਹੜੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਨਸ਼ੀਲੀਆਂ ਦਵਾਈਆਂ ਦਾ ਸਾਡੀ ਸਿਹਤ 'ਤੇ ਅਸਰ, ਅਤੇ ਉਹਨਾਂ ਨਾਲ ਗੱਲਬਾਤ ਕੀਤੀ ਪੂਨਮ ਹੋਰਾਂ ਨੇ। ਬਿਲਕੁਲ ਜੀ, ਨਸ਼ਾ ਅਸੀਂ ਸਾਰਿਆਂ ਨੇ ਕਰਨਾ ਹੈ। ਤੁਸੀਂ ਸੋਚੋਗੇ ਅਰਚਨਾ ਕੀ ਕਹਿ ਰਹੀ ਹੈ, ਬਿਲਕੁਲ ਜੀ, ਨਸ਼ਾ ਕਰਨਾ ਹੈ, ਆਪਸੀ ਪਿਆਰ ਦਾ, ਆਪਸੀ ਸਤਿਕਾਰ ਦਾ, ਇਹਨਾਂ ਜਿਹੜੀਆਂ ਕੁਰੀਤੀਆਂ ਨੇ ਸਾਡੇ ਸਮਾਜ ਦੀਆਂ, ਇਹਨਾਂ ਨੂੰ ਦੂਰ ਕਰਨਾ। ਅਤੇ ਇਹ ਜਿਹੜਾ ਅਗਲਾ ਜਿਹੜਾ ਸਿਲਸਿਲਾ ਲੈ ਕੇ ਫਿਰ ਤੋਂ ਦੀ ਹਾਜ਼ਰ ਹੋਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਬ੍ਰੇਕ, ਅਤੇ ਫਿਰ ਹਾਜ਼ਰ ਹੋਵਾਂਗੇ ਤੁਹਾਡੀ ਸੇਵਾ ਦੇ ਵਿੱਚ।
3: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
4: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
3: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
4: ਅਪਲਾਈ ਕਿਵੇਂ ਕਰੀਏ?
3: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 011-2311-2428 ਤੇ ਸੰਪਰਕ ਕਰੋ।
4: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
5: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਪ੍ਰਧਾਨਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM 102.7 ਮੈਗਾਹਰਟਸ, DTH ਦੀ AIR ਪੰਜਾਬ ਸੇਵਾ, DRM 864 ਕਿਲੋ ਹਰਟਸ, FM 100.6 ਮੈਗਾਹਰਟਸ ਵਿਵਿਧ ਭਾਰਤੀ, FM 103.6 ਮੈਗਾਹਰਟਸ ਅੰਮ੍ਰਿਤਸਰ, FM 100.9 ਮੈਗਾਹਰਟਸ, FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ।

0: हेलो।
1: नमस्कार, भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
2: सावधान, अजे ही कोई भी फोन कॉल फ्रॉड हो सकती है। कोई भी बटन दबण तो पहला एक मिनट ले रुको ते सोचो, पुष्टि जरूर कर लो। सावधान रहो, सुरक्षित रहो।
3: ब्रेक तो बाद एक बार फिर हाजिर हाँ। प्रोग्राम चल रहा वस दे वेड़े ते सिलसिला शुरू करन लगे उमरां दे पेंडे। शुक्रवार दा दिन है ते अज असी जिस जिंदगी दे विच झात मारनी है जिस शख्स दी, उहने बलविंदर कौर जी ते अर्चना जी शुरू करिए, सुनिए जी फिर
4: जी
3: उमरां दे पेंडे बलविंदर कौर जी नूं।
4: उमरां दे पेंडे प्रोग्राम दे विच असी एक बार फिर हाजिर हाँ एक होर शख्सियत दे नाल। अज साडे नाल प्रोग्राम च मौजूद ने बलविंदर कौर पंधेर जी। बलविंदर कौर जी, बहुत बहुत स्वागत है प्रोग्राम दे विच।
5: ਤੁਹਾਡਾ ਬਹੁਤ ਧੰਨਵਾਦ ਕਰਨੀ ਆ।
4: ਬਲਵਿੰਦਰ ਜੀ, ਜਿਹੜਾ ਤੁਹਾਡੇ ਨਾਮ ਦੇ ਨਾਲ ਪੰਧੇਰ ਜੁੜਿਆ ਹੋਇਆ ਆ, ਇਹਦੇ ਬਾਰੇ ਦੱਸੋ ਕੁਝ, ਤਾਂ ਆਪਣੇ ਪਿਛੋਕੜ ਵੱਲ ਤੁਹਾਨੂੰ ਲੈ ਚੱਲਦੇ ਹਾਂ।
5: ਇਹ ਜਿਹੜਾ ਮੇਰੇ ਨਾਮ ਦੇ ਨਾਲ ਪੰਧੇਰ ਲੱਗਾ, ਇਹ ਸਾਡਾ ਪਿੰਡ ਪੰਧੇਰ ਆ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ।
4: ਠੀਕ ਹੈ।
5: ਅਤੇ ਵੈਸੇ ਅਸੀਂ ਅੰਮ੍ਰਿਤਸਰ ਰਹਿੰਦੇ ਹਾਂ, ਬੱਚਿਆਂ ਨੂੰ ਪੜ੍ਹਾਉਣ ਕਰਕੇ ਸ਼ਹਿਰ ਵਿੱਚ ਆਏ ਸਾਂ। ਬੇਟੀਆਂ ਵੱਡੀਆਂ ਸੀ 3 ਅਤੇ ਬੇਟੇ ਛੋਟੇ ਸੀ, ਅਤੇ ਉਹ ਫਿਰ ਬੇਟੀਆਂ ਦਾ ਬੱਸਾਂ 'ਚ ਆਉਣਾ ਜਾਣਾ ਠੀਕ ਨਾ ਲੱਗਾ, ਫਿਰ ਅਸੀਂ ਸ਼ਹਿਰ ਰਹਿਸ਼ ਕਰ ਲਈ। ਅਤੇ ਅਸੀਂ ਪੰਧੇਰ ਪਿੰਡ 'ਚ ਸਾਡੀ ਜ਼ਮੀਨ ਭਾਂਡਾ, ਉੱਥੇ ਅਸੀਂ ਉੱਥੇ ਵਾਈ ਕਰਦੇ ਹਾਂ।
4: ਠੀਕ ਹੈ। ਮਤਲਬ ਤੁਸੀਂ ਆਪਣੇ ਪਿੰਡ ਦਾ ਨਾਮ ਆਪਣੇ ਨਾਮ ਦੇ ਨਾਲ ਰੱਖਿਆ ਹੋਇਆ?
5: ਹਾਂਜੀ ਹਾਂਜੀ ਹਾਂਜੀ।
4: ਅਤੇ ਆਪਣੇ ਜਨਮ ਬਾਰੇ ਵੀ ਕੁਝ ਦੱਸੋ, ਕਿੱਥੇ ਜਨਮ ਹੋਇਆ ਤੁਹਾਡਾ, ਸਿੱਖਿਆ ਕਿੱਥੋਂ ਲਈ ਤੁਸੀਂ?
5: ਮੇਰੀ ਕੁਛ ਵੱਖਰੀ ਜਿਹੀ ਕਹਾਣੀ ਆ।
4: ਅੱਛਾ ਜੀ।
5: ਜਿਹੜਾ ਮੇਰਾ ਪਿਛੋਕੜ ਆ ਉਹ ਅੰਮ੍ਰਿਤਸਰ ਲਾਹੌਰ ਜ਼ਿਲ੍ਹੇ ਦੇ ਵਿੱਚੋਂ ਕਮਾਸ ਪਿੰਡ ਤੋਂ ਉੱਠ ਕੇ ਆਏ ਸੀ।
4: ਠੀਕ ਹੈ।
5: ਅਤੇ ਜਦੋਂ ਉੱਥੋਂ ਉੱਠ ਕੇ ਆਏ ਅਤੇ ਉੱਧਰੋਂ ਚੱਲ ਅਤੇ ਅਚੱਲ ਜਾਇਦਾਦਾਂ ਜਿਹੜੀਆਂ ਸੀ ਉਹ ਇੱਧਰ ਫਿਰ ਆਈਆਂ, ਲਹਿੰਦੇ ਪੰਜਾਬ 'ਚ ਚੜ੍ਹਦੇ ਪੰਜਾਬ ਵਿੱਚ ਆਈਆਂ। ਅਤੇ ਜਦੋਂ ਉਹ ਪੈਲੀਆਂ ਪਈਆਂ ਅਤੇ ਉਹ ਪੈਲੀਆਂ ਦੇ ਲਾਟ ਹੋਈਆਂ, ਅਤੇ ਜਦੋਂ ਪੱਕੀਆਂ ਹੋਣ ਲੱਗੀਆਂ ਉਹ ਪੈਲੀਆਂ ਦੇ ਚੱਕਰ ਦੇ ਵਿੱਚ ਹੀ ਮੈਂ 13 ਦਿਨ ਦੀ ਸੀ, ਅਤੇ ਮੇਰਾ ਡੈਡੀ ਅਤੇ ਮੇਰਾ ਚਾਚਾ ਕਤਲ ਹੋ ਗਏ।
4: ਠੀਕ ਹੈ।
5: ਅਤੇ ਫਿਰ ਜਿਹੜੀ ਉਹ ਬਚਪਨਾ ਸੀ ਉਹ ਵੀ ਬਹੁਤ ਔਖਾ, ਸੰਘਰਸ਼ ਭਰਿਆ ਸੀ, ਪਰ ਇਹ ਆ ਸਾਡੇ ਚਾਚਿਆਂ ਤਾਇਆਂ ਨੇ ਸਾਨੂੰ ਬਹੁਤ ਵਧੀਆ ਪਾਲਿਆ। ਹੁਣ ਦੇ ਚਾਚੇ ਤਾਏ ਅਤੇ ਪਹਿਲੇ ਚਾਚੇ ਤਾਇਆਂ 'ਚ ਫਰਕ ਬਹੁਤ ਜ਼ਿਆਦਾ,
4: ਰਿਸ਼ਤਿਆਂ ਦੇ ਵਿੱਚ ਬਹੁਤ ਬਦਲਾਅ।
5: ਹੁਣ ਦੇ ਬੱਚਿਆਂ ਅਤੇ ਪਹਿਲੇ ਬੱਚਿਆਂ 'ਚ ਬਹੁਤ ਜ਼ਿਆਦਾ ਫਰਕ ਆ। ਉਦੋਂ ਪਤਾ ਨਹੀਂ ਸੀ ਹੁੰਦਾ ਵੀ ਇਹ ਸਾਡੇ ਚਾਚੇ ਤਾਏ ਆ ਕਿ ਜਾਂ ਸਾਡੇ ਪਿਤਾ ਆ। ਚਾਚੇ ਤਾਇਆਂ ਤੋਂ ਡਰਨਾ
4: ਜੀ,
5: ਉਹਨਾਂ ਨੇ ਵੀ ਆਖਣਾ ਵੀ ਸਾਡੇ ਭਰਾ ਦੀ ਅਣਸਾ ਹੈ, ਉਹਨਾਂ ਦੇ ਵਿੱਚ ਵੀ ਕੋਈ ਵਿਤਕਰਾ ਨਹੀਂ ਸੀ ਹੁੰਦਾ। ਹੁਣ ਜੇ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਿਹੜੇ ਚਾਚੇ ਤਾਏ ਆ ਉਹ ਵੀ ਨਹੀਂ ਚਾਹੁੰਦੇ ਵੀ ਇਹ ਸਾਡੇ ਬੱਚਿਆਂ ਤੋਂ ਅੱਗੇ ਨਿਕਲਣ, ਅੱਗੇ ਆਪਣੇ ਬੱਚਿਆਂ ਨਾਲੋਂ ਭਰਾ ਦੇ ਬੱਚਿਆਂ ਨੂੰ ਜ਼ਿਆਦਾ ਪਿਆਰ ਕਰਦੇ।
4: ਬਿਲਕੁਲ, ਤੁਸੀਂ ਕਿਹਾ ਕਿ ਹੁਣ ਬਦਲਾਅ ਬਹੁਤ ਆ ਚੁੱਕਾ ਹੈ, ਸਮਾਜ ਬਹੁਤ ਬਦਲ ਚੁੱਕਾ ਹੈ, ਤੁਸੀਂ ਬੜੀ ਪੁਰਾਣੀ ਗੱਲ ਕੀਤੀ ਹੈ। ਅੱਛਾ, ਤੁਸੀਂ ਦੱਸਿਆ ਕਿ ਤੁਹਾਡਾ ਜਿਹੜਾ ਬਚਪਨ ਸੀ ਬੜਾ ਹੀ ਔਖਾ ਬੀਤਿਆ, ਸੰਘਰਸ਼ ਬਹੁਤ ਰਿਹਾ ਉਦੋਂ, ਫਿਰ ਤੁਸੀਂ ਸਿੱਖਿਆ ਦੇ ਵੱਲ ਕਿਵੇਂ ਕਦਮ ਵਧਾਇਆ, ਸਿੱਖਿਆ ਤੁਸੀਂ ਕਿੰਨੀ ਹਾਸਲ ਕੀਤੀ, ਕਿੱਥੇ ਹਾਸਲ ਕੀਤੀ, ਇਸ ਦੇ ਬਾਰੇ ਦੱਸੋ ਕੁਝ।
5: ਸਿੱਖਿਆ ਦਾ ਇਸ ਤਰ੍ਹਾਂ ਸੀ ਵੀ ਜਿਹੜਾ ਮੇਰਾ ਪਿਛੋਕੜ ਸੀ ਉਹ ਪੜ੍ਹਿਆ ਲਿਖਿਆ ਸੀ
4: ਜੀ,
5: ਮੇਰਾ ਪੜਦਾਦਾ ਜੈਲਦਾਰ ਸ਼ਪੈਦਪੁਰ ਸੀ ਲਾਹੌਰ ਜ਼ਿਲ੍ਹੇ 'ਚ।
4: ਠੀਕ ਹੈ।
5: ਅਤੇ ਉਹ ਮੇਰਾ ਭਰਾ ਮੇਰੇ ਤੋਂ ਵੱਡਾ ਸੀ, ਅਤੇ ਉਹਨੂੰ ਜਦੋਂ ਸਕੂਲ ਵਿੱਚ ਪਾਇਆ ਗਿਆ ਅਤੇ ਨਾਲ ਮੈਨੂੰ ਵੀ ਪਾਇਆ ਗਿਆ, ਦੋਵੇਂ ਭੈਣ ਭਰਾ ਜਾਣਗੇ।
4: ਪਰ ਉਸ ਵੇਲੇ ਤਾਂ ਕੁੜੀਆਂ ਨੂੰ ਤਾਂ ਬਹੁਤ ਘੱਟ ਸਿੱਖਿਆ ਦਿੱਤੀ ਜਾਂਦੀ ਸੀ,
5: ਪਰ ਇਹ ਸੀ ਨਾ ਮੈਨੂੰ ਭਰਾ ਦਾ ਕਰਕੇ ਪਾਇਆ ਗਿਆ, ਅਤੇ ਨਾਲ ਮੇਰਾ ਪੜ੍ਹੇ ਲਿਖਾ ਪਰਿਵਾਰ ਸੀ
4: ਜੀ,
5: ਅਤੇ ਉਹ ਕੋਈ ਧੀਆਂ ਦੇ ਨਾਲ
4: ਜਾਣਦੇ,
5: ਧੀਆਂ ਦੇ ਵਿੱਚ ਵਿਤਕਰਾ ਨਹੀਂ ਸੀ ਕਰਦੇ। ਅਤੇ ਉਹ ਫਿਰ ਜਦੋਂ ਮੈਨੂੰ ਉਹਦੇ ਉਹਨਾਂ ਦਾ ਕਰਕੇ ਭਰਾ ਦਾ ਕਰਕੇ ਪਾਇਆ ਗਿਆ, ਅਤੇ ਚਲੋ ਮੈਨੂੰ ਬਚਪਨ ਤੋਂ ਸ਼ੌਕ ਸੀ, ਇੱਥੋਂ ਤੱਕ ਮੇਰੀ ਭੈਣ ਅਤੇ ਭੂਆ ਨੇ ਕਹਿ ਦੇਣਾ ਵੀ ਇਹ ਤਾਂ ਕਹਿੰਦੀ ਆ ਵੀ ਮੈਂ ਐਤਵਾਰ ਵੀ ਸਕੂਲੇ ਜਾਵਾਂ, ਇੰਨਾ ਸ਼ੌਕ ਸੀ। ਅਤੇ ਉਹ ਫਿਰ ਉਹਨਾਂ ਨੇ ਮੈਨੂੰ ਪੜ੍ਹਾ ਲਿਖਾ ਕੇ ਅਤੇ ਵਧੀਆ ਸੰਸਕਾਰ

0: ਦਿੱਤੇ। ਤੇ ਦੂਜੇ ਨੰਬਰ ਤੇ ਹੁਣ ਦੇ ਜਿਹੜੇ ਬੱਚੇ ਆ ਉਹ ਚਾਚੇ ਤਾਇਆ ਨਾਲ ਬੋਲ ਕੇ ਵੀ ਖੁਸ਼ ਨੇ, ਡਰਨਾ ਤੇ ਦੂਰ ਦੀ ਗੱਲ ਹੈ, ਪਰ ਉਦੋਂ ਅਸੀਂ ਡਰਦੇ ਸਾਂ। ਜੇ ਅਸੀਂ ਚਾਚੇ ਤਾਇਆਂ ਦੇ ਡਰ ਥੱਲੇ ਰਹੇ ਤੇ ਅਸੀਂ ਪੜ੍ਹ ਕੇ ਤੇ ਆਪਣੇ ਮੁਕਾਮ ਤੇ ਪਹੁੰਚੇ
1: ਜੀ।
0: ਤੇ ਵਧੀਆ ਉਹਨਾਂ ਨੇ ਵਿਆਹ ਕੀਤਾ। ਵਿਆਹ ਤੋਂ ਬਾਅਦ ਜਿਹੜੀ ਸੀ ਲਾਈਫ, ਉਸ ਤੋਂ ਵੀ ਸੰਘਰਸ਼ ਪਈ ਹੋ ਗਈ, ਕਿਉਂਕਿ ਕੁਛ ਪਿੱਛੇ ਦਾ ਤੇ ਕੁਝ ਸੋਚਾਂ ਨਹੀਂ ਸੀ ਰਲਦੀਆਂ ਉਧਰ ਉਧਰ ਹੀ।
1: ਜੀ ਜੀ।
0: ਮੇਰੇ ਬੇਟੀਆਂ ਤਿੰਨ ਹੋਈਆਂ ਤੇ ਤੁਹਾਨੂੰ ਪਤਾ ਹੀ ਆ ਵੀ ਜਦੋਂ ਬੇਟੀਆਂ ਹੋ ਜਾਣ ਤੇ ਔਰਤ ਦੀ ਘਰ ਦੇ ਵਿੱਚ ਕਿੰਨੀ ਕੁ ਕਦਰ ਹੁੰਦੀ ਆ। ਤੇ ਚਲੋ ਉਹ ਤਾਂ ਜਿਹੜੀਆਂ ਨੇ ਉਹ ਮੈਂ ਇੱਥੇ ਬੋਲ ਹੀ ਨਹੀਂ ਸਕਦੀ ਜੋ ਮੇਰੇ ਨਾਲ ਉਹ ਸੰਘਰਸ਼ ਬੀਤਿਆ। ਫਿਰ ਬੱਚੇ ਧੀਆਂ ਦੀ ਪੜ੍ਹਾਈ ਦੀ ਗੱਲ ਆਈ
1: ਜੀ,
0: ਤੇ ਫਿਰ ਵੀ ਘਰ ਦੇ ਵਿੱਚ ਇਹ ਆਖਿਆ ਜਾਵੇ ਵੀ ਇਹਨਾਂ ਨੂੰ ਪੜ੍ਹਾਉਣਾ ਨਹੀਂ, ਪਰ ਮੇਰਾ ਇੱਕੋ ਹੀ ਨਿਸ਼ਾਨਾ ਸੀ ਵੀ ਜੇ ਸਾਡੇ ਆ ਮਾਂ ਪਿਓ ਨੇ ਸਾਨੂੰ ਇੱਥੋਂ ਤੱਕ ਪੜ੍ਹਾਇਆ ਉਸ ਸਮੇਂ 'ਚ ਇਹੋ ਜਿਹੇ ਹਾਲਾਤਾਂ 'ਚ,
1: ਬਿਲਕੁਲ,
0: ਅਤੇ ਮੈਂ ਆਪਣੀਆਂ ਧੀਆਂ ਨੂੰ ਜ਼ਰੂਰ ਪੜ੍ਹਾਉਣਾ ਭਾਵੇਂ ਮੈਨੂੰ ਕਿਸੇ ਦੇ ਘਰ ਕੰਮ ਕਰਕੇ ਵੀ ਫੀਸਾਂ ਤਾਰਨੀਆਂ ਪੈਣ।
1: ਬਹੁਤ ਵਧੀਆ ਸੋਚ ਤੁਹਾਡੀ। ਤੁਸੀਂ ਸਿਰਫ ਆਪਣੇ ਨਾ ਬੇਟੀਆਂ ਨੂੰ ਪੜ੍ਹਾਇਆ ਬਲਕਿ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾਇਆ, ਕਿਉਂਕਿ ਬਲਵਿੰਦਰ ਕੌਰ ਜੀ ਸਕੂਲ ਦੇ ਪ੍ਰਿੰਸੀਪਲ ਵੀ ਰਹਿ ਚੁੱਕੇ ਨੇ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਇਹਨਾਂ ਨੇ ਲੰਬਾ ਸਮਾਂ ਕੰਮ ਕੀਤਾ ਹੈ। ਇਹ ਸਕੂਲ ਦੇ ਬਾਰੇ ਜਿਹੜੀ ਯੋਜਨਾ ਮਨ ਦੇ ਵਿੱਚ ਕਿਸ ਤਰ੍ਹਾਂ ਆਈ, ਕਿੰਨੇ ਸਾਲ ਤੁਸੀਂ ਸਕੂਲ ਦੇ ਲਈ ਕੰਮ ਕੀਤਾ?
0: ਉਹ ਜਿਹਦੀ ਲੋੜ ਹੈ ਉਹ ਕਾਢ ਦੀ ਮਾਂ ਆ
1: ਜੀ।
0: ਅਤੇ ਉਹ ਇਸ ਤਰ੍ਹਾਂ ਸੀ ਵੀ 88 'ਚ ਹੜ੍ਹ ਆਏ ਅਤੇ ਸਾਡਾ ਕੁਛ ਨੁਕਸਾਨ ਬਹੁਤ ਜ਼ਿਆਦਾ ਫਸਲ ਦਾ ਹੋ ਗਿਆ, ਪੈਲੀ ਵੀ ਰੁੜ ਗਈ। ਜਦੋਂ ਮੇਰੇ ਮਨ 'ਚ ਸ਼ੌਕ ਸੀ ਮੈਂ ਧੀਆਂ ਨੂੰ ਪੜ੍ਹਾਉਣਾ ਸੀ, ਕੋਈ ਚਾਰਾ ਨਹੀਂ ਸੀ ਅਤੇ ਸਾਡੀ ਮੇਨ 'ਤੇ ਜਗ੍ਹਾ ਸੀ, ਅਤੇ ਫਿਰ ਮੈਂ ਇਹੋ ਸੋਚਿਆ ਵੀ ਕਿਉਂ ਨਾ ਮੈਂ ਸਕੂਲ ਖੋਲ੍ਹਾਂ
1: ਜੀ।
0: ਅਤੇ ਬਾਕੀ ਇਲਾਕੇ ਨੇ ਵੀ ਮੇਰਾ ਸਾਥ ਦਿੱਤਾ, ਬੱਚੇ ਉੱਥੇ ਸਕੂਲ 'ਚ ਐਡਮਿਸ਼ਨ ਕਰਾਏ। ਮੈਂ ਲੋਕਾਂ ਦੇ ਘਰਾਂ ਵਿੱਚ ਜਾਣਾ, ਘਰਾਂ ਵਿੱਚ ਜਾ ਕੇ ਅਤੇ ਲੋਕਾਂ ਦੀਆਂ ਇੱਥੋਂ ਤੱਕ ਮੈਂ ਲੋਕਾਂ ਨੂੰ ਪ੍ਰੇਰਿਤ ਕਰਨਾ ਵੀ ਧੀਆਂ ਨੂੰ ਜ਼ਰੂਰ ਪੜ੍ਹਾਓ। ਅੱਜ ਵੀ ਮੇਰੇ ਹੱਥਾਂ ਦੀਆਂ ਪੜ੍ਹੀਆਂ ਧੀਆਂ ਜਿਹੜੀਆਂ ਨੇ ਉਹ ਕਿਸੇ ਮੁਕਾਮ 'ਤੇ ਪਹੁੰਚੀਆਂ, ਜਦੋਂ ਮਿਲਦੀਆਂ ਬੜੀ ਕਦਰ ਕਰਦੀਆਂ। ਅਤੇ ਉਹਦੇ ਨਾਲ ਫਿਰ ਮੈਂ ਆਪਣੇ ਬੱਚਿਆਂ ਦੀਆਂ ਫੀਸਾਂ ਤਾਰਦੀ ਰਹੀ, ਸਾਰੇ ਖਰਚੇ ਕਰਦੀ ਰਹੀ। 88 ਦੇ ਰੁੜਨ ਕਰਕੇ ਅਸੀਂ 10 ਸਾਲ ਉੱਤੇ ਨਾ ਆਏ
1: ਜੀ,
0: ਅਤੇ ਪਰ ਚਲੋ ਪਰਮਾਤਮਾ ਨੇ ਸਾਨੂੰ ਹਿੰਮਤ ਬਖਸ਼ੀ, ਸੋਝੀ ਬਖਸ਼ੀ, ਅਤੇ ਚਲੋ ਸਕੂਲ ਮੈਂ ਖੋਲ੍ਹਿਆ ਅਤੇ ਮੇਰੇ ਬੱਚੇ ਪੜ੍ਹ ਗਏ। ਫਿਰ ਅਸੀਂ ਸ਼ਹਿਰ ਆ ਗਏ, ਸ਼ਹਿਰ ਆਣ ਕੇ ਅਤੇ ਫਿਰ ਚਲੋ ਨਾਲ ਹੋਰ ਕਈ ਕੰਮ ਸ਼ਹਿਰ ਵਿੱਚ ਆਣ ਕੇ ਕੀਤੇ, ਅਤੇ ਸਾਡਾ ਵਧੀਆ ਜਿਹੜਾ ਸੀ ਉਹ ਗੱਡੀ ਜਿਹੜੀ ਸੀ ਉਹ ਲੀਹ 'ਤੇ ਪੈ ਗਈ।
1: ਬਿਲਕੁਲ ਜੀ, ਕਹਿੰਦੇ ਨੇ ਕਿ ਜਿਹੜਾ ਸਿੱਖਿਆ ਦਾ ਮੰਤਵ, ਸਿੱਖਿਆ ਦਾ ਉਦੇਸ਼ ਹੁੰਦਾ ਹੈ, ਉਹ ਸਾਨੂੰ ਜਾਗਰੂਕ ਕਰਦਾ ਹੈ, ਆਤਮ ਨਿਰਭਰ ਬਣਾਉਂਦਾ ਹੈ, ਅਤੇ ਨਾਲ ਹੀ ਇੱਕ ਵੀ ਉਦੇਸ਼ ਹੁੰਦਾ ਹੈ ਕਿ ਅਸੀਂ ਉਹ ਸਿੱਖਿਆ, ਉਹ ਗਿਆਨ ਦੂਸਰਿਆਂ ਤੱਕ ਵੀ ਵੰਡੀਏ ਤਾਂ ਕਿ ਦੂਸਰਿਆਂ ਨੂੰ ਵੀ ਫਾਇਦਾ ਹੋ ਸਕੇ। ਤੁਸੀਂ ਆਪਣੇ ਗਿਆਨ ਦਾ, ਸਿੱਖਿਆ ਦਾ ਬਹੁਤ ਚੰਗਾ ਇਸਤੇਮਾਲ ਕੀਤਾ। ਤੁਸੀਂ ਖੁਦ ਦੱਸਿਆ ਕਿ ਕਿੰਨੀਆਂ ਹੀ ਲੜਕੀਆਂ, ਕਿੰਨੇ ਹੀ ਬੱਚੇ ਤੁਹਾਡੇ ਹੱਥ 'ਤੇ ਜੋ ਪੜ੍ਹੇ ਹੋਏ ਨੇ, ਜਿਨ੍ਹਾਂ ਨੂੰ ਤੁਸੀਂ ਉਹਨਾਂ ਦਾ ਭਵਿੱਖ ਸਵਾਰਿਆ ਹੈ, ਉਹ ਅੱਜ ਤੁਹਾਡੇ ਲਈ ਸ਼ੁਕਰਾਨਾ ਅਦਾ ਕਰਦੇ ਨੇ। ਬਲਵਿੰਦਰ ਕੌਰ ਜੀ, ਤੁਸੀਂ ਸਾਹਿਤ ਵੱਲ ਕਿਸ ਤਰ੍ਹਾਂ ਮੁੜੇ? ਤੁਸੀਂ ਕਈ ਕਿਤਾਬਾਂ ਲਿਖੀਆਂ ਨੇ, ਪਹਿਲਾਂ ਇਹ ਦੱਸੋ ਕਿ ਤੁਸੀਂ ਕਿੰਨੀਆਂ ਕਿਤਾਬਾਂ ਲਿਖੀਆਂ ਨੇ, ਕਿਹੜੇ ਕਿਹੜੇ ਵਿਸ਼ਿਆਂ 'ਤੇ ਲਿਖੀਆਂ ਨੇ?
0: ਇਸ ਤਰ੍ਹਾਂ ਵੀ ਜਿਵੇਂ ਵਿੱਦਿਆ ਆ
1: ਜੀ,
0: ਇਹਨੂੰ ਜਿੰਨਾ ਵੀ ਵਰਤਾਂਗੇ ਖਜ਼ਾਨਾ ਵਧਣਾ,
1: ਬਿਲਕੁਲ,
0: ਜਿੰਨਾ ਨੂੰ ਕਲੋਜ ਕਰਾਂਗੇ ਇਹ ਖਜ਼ਾਨਾ ਘਟਣਾ।
1: ਜੀ ਜੀ,
0: ਇੱਕ ਵਿੱਦਿਆ ਦਾ ਖਜ਼ਾਨਾ ਹੀ ਇਹੋ ਜਿਹਾ।
1: ਬਿਲਕੁਲ।
0: ਕਿਤਾਬਾਂ ਇਹ ਮੈਨੂੰ ਬਚਪਨ ਤੋਂ ਪੜ੍ਹਨ ਅਤੇ ਲਿਖਣ ਦਾ ਬਹੁਤ ਸ਼ੌਕ ਸੀ, ਮੈਂ ਬਹੁਤ ਜ਼ਿਆਦਾ ਨਾਵਲ ਪੜ੍ਹੇ, ਅਖਬਾਰ ਪੜ੍ਹਨੀ, ਅਤੇ ਫਿਰ ਮੈਂ 65 ਸਾਲ ਦੀ ਉਮਰ ਵਿੱਚ ਲਿਖਣਾ ਸ਼ੁਰੂ ਕੀਤਾ
1: ਜੀ,
0: ਕਿਉਂਕਿ ਉਸ ਟਾਈਮ ਮੈਂ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਉਹਨਾਂ ਦੀ ਮੈਰਿਜ ਕਰ ਦਿੱਤੀ, ਉਹਨਾਂ ਨੂੰ ਸੈੱਟ ਕਰ ਦਿੱਤਾ, ਅਤੇ ਥੋੜ੍ਹਾ ਜਿਹਾ ਫਿਰ ਮੈਨੂੰ ਇਹ ਸੀ ਵੀ ਮੈਂ ਸਾਰੀ ਜ਼ਿੰਦਗੀ ਸੰਘਰਸ਼ ਕੀਤਾ ਅਤੇ ਮੈਂ ਕੁਛ ਹੁਣ ਆਪਣੇ ਲਈ ਕਰਾਂ
1: ਜੀ,
0: ਵੀ ਆਪਣੇ ਲਈ ਵੀ ਕੁਛ ਕਰਨਾ ਜ਼ਰੂਰੀ ਆ ਸਾਡੇ ਲਈ।
1: ਬਿਲਕੁਲ ਬਿਲਕੁਲ।
0: ਹਾਂ, ਅਤੇ ਇਹ ਫਿਰ ਮੈਂ ਕਿਹਾ ਵੀ ਜਿਹੜੇ ਜ਼ਿੰਦਗੀ ਦੇ ਮੇਰੇ ਪਲ ਰਹਿ ਗਏ ਆ ਉਹ ਮੈਂ ਕੁਛ ਆਪਣਾ ਸਵਾਰਾਂ, ਫਿਰ ਵੀ ਆਪਣਾ ਟਾਈਮ ਪਾਸ ਹੋਵੇ, ਜਿਹੜੇ ਮੇਰੇ ਦਿਮਾਗ ਦੇ ਵਿੱਚ ਇੰਨਾ ਕੁਛ ਪਿਆ ਆ ਬਚਪਨ ਤੋਂ ਲੈ ਕੇ ਸਾਂਭਿਆ, ਉਹਨਾਂ ਨੂੰ ਮੈਂ ਇੱਕ ਕਿਤਾਬਾਂ ਦਾ ਰੂਪ ਦੇਵਾਂ, ਅਤੇ ਫਿਰ ਜਦੋਂ ਮੈਨੂੰ ਟਾਈਮ ਮਿਲਣਾ ਮੈਂ ਲਿਖਣਾ। ਜਦੋਂ ਇਹ ਵੀ ਆਪ ਨਹੀਂ ਬੰਦਾ ਲਿਖਦਾ, ਇਹ ਸ਼ਬਦ ਉੱਤੋਂ ਆਉਂਦੇ ਆ,
1: ਬਿਲਕੁਲ
0: ਇਹ ਸ਼ਬਦ ਉੱਤੋਂ ਆਉਂਦੇ, ਆਪਣੇ ਕੋਈ ਵੱਸ ਨਹੀਂ ਹੈਗਾ। ਅਤੇ ਮੈਂ 65 ਸਾਲ ਦੀ ਉਮਰ 'ਚ ਲਿਖਣਾ, 4 ਕਿਤਾਬਾਂ ਮੇਰੇ ਘਰ ਰਿਲੀਜ਼ ਹੋ ਚੁੱਕੀਆਂ, 2 ਮੈਂ ਲਿਖੀਆਂ ਨੇ, ਉਹ ਅੱਜ ਛਪਵਾਉਣੀਆਂ ਨੇ।
1: ਠੀਕ ਹੈ,
0: ਅਤੇ ਪਰਮਾਤਮਾ ਕਿਰਪਾ ਕਰੇ।
1: ਕਿਹੜੇ ਵਿਸ਼ਿਆਂ 'ਤੇ ਤੁਸੀਂ ਕਿਤਾਬਾਂ ਲਿਖੀਆਂ ਨੇ?
0: ਇੱਕ ਤਾਂ ਮੇਰੀ ਕਿਤਾਬ ਹੈਗੀ ਆ ਦਿਲ ਦੇ ਵਲੇ ਵਲੇ, ਉਹਦੇ ਵਿੱਚ ਮੇਰੀਆਂ ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਨੇ
1: ਜੀ,
0: ਮਿੰਨੀ ਕਹਾਣੀਆਂ ਨੇ ਸਮਾਜ ਦੀਆਂ ਕ੍ਰਿਤੀਆਂ 'ਤੇ, ਕਵਿਤਾਵਾਂ ਨੇ ਕਿਸਾਨਾਂ 'ਤੇ, ਕਰੋਨੇ 'ਤੇ, ਸਾਡੇ ਜਿਵੇਂ ਨਸ਼ਿਆਂ 'ਤੇ, ਧੀਆਂ 'ਤੇ
1: ਜੀ,
0: ਅਤੇ ਜਿੰਨਾ ਵੀ ਕੁਛ ਮੈਂ ਲਿਖਿਆ ਆ ਉਹ ਸਮਾਜ ਦੀਆਂ ਕ੍ਰਿਤੀਆਂ 'ਤੇ ਲਿਖਿਆ। ਇੱਕ ਹੈਗਾ ਅਨਮੋਲ ਵਿਰਸੇ ਦੀਆਂ ਬਾਤਾਂ, ਜਿਵੇਂ ਪੁਰਾਣਾ ਵਿਰਸਾ ਸਾਂਭਿਆ ਉਸ ਕਿਤਾਬ ਦੇ ਵਿੱਚ, ਜੰਮਣ ਤੋਂ ਲੈ ਕੇ ਮਰਨ ਤੱਕ ਰੀਤੀ ਰਿਵਾਜ਼, ਵਿਆਹਾਂ ਦੇ, ਫਿਰ ਸਾਡੇ ਗਹਿਣੇ, ਸਾਡੇ ਉਹਨਾਂ ਦਾ ਬਣਤਰ, ਅਸੀਂ ਕਿੱਥੇ ਪਾਉਂਦੇ ਸੀ ਕੱਪੜਿਆਂ ਦਾ, ਉਦੋਂ ਦਾ ਖਾਣ ਪੀਣ, ਉਦੋਂ ਦੇ ਵਿਆਹ ਸ਼ਾਦੀਆਂ ਕਿਸ ਤਰ੍ਹਾਂ ਹੁੰਦੇ ਸੀ, ਅਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਬਦਲ ਕੇ ਦੂਜੇ ਪਾਸੇ ਲੈ ਆਏ ਹਾਂ, ਜਿਵੇਂ ਸਾਡੇ ਖੇਤੀ ਦੇ ਸੰਦ, ਉਹਨਾਂ ਦੀ ਬਣਤਰ ਉਹ ਕਿੱਥੇ ਵਰਤਦੇ ਸੀ, ਸਾਡੇ ਮਰਦਾਂ ਦੇ ਗਹਿਣੇ, ਮਰਦਾਂ ਦਾ ਪਹਿਰਾਵਾ, ਅਤੇ ਸਾਡੇ ਜੋ

0: ਜੰਮਣ ਤੋਂ ਲੈ ਕੇ ਮਰਨ ਤੱਕ
1: ਜੀ
0: ਉਹ ਸਭ ਲਿਖਿਆ। ਫਿਰ ਇੱਥੋਂ ਤੱਕ ਜਦੋਂ ਪਹਿਲੇ ਜ਼ਮਾਨੇ ਦੇ ਵਿੱਚ ਫਲੇ ਗਾਉਂਦੇ ਸੀ, ਜਿਹੜੀ ਕਣਕਾਂ ਸੀ ਉਹ ਫਲੇ ਗਾਉਂਦੇ ਸੀ, ਫਲਿਆਂ ਤੋਂ ਲੈ ਕੇ ਹੁਣ ਤੱਕ ਕੰਬਾਈਨਾਂ ਤੱਕ ਇਹਦੇ ਵਿੱਚ ਲਿਖਿਆ ਗਿਆ। ਉਦੋਂ ਝੱਟੇ ਨਾਲ ਸਿੰਚਾਈ ਕਰਦੇ ਸੀ, ਉਹ ਵੀ ਇਹਦੇ ਵਿੱਚ ਲਿਖਿਆ ਗਿਆ। ਝੱਟੇ ਦੀ ਬਣਤਰ ਕਿਵੇਂ ਪਾਣੀ ਨੀਵੀਂ ਥਾਂ ਤੋਂ ਉੱਚੀ ਥਾਂ 'ਤੇ ਸੁੱਟਿਆ ਜਾਂਦਾ ਸੀ, ਉਹ ਸਾਰਾ ਕੁਛ ਇਸ ਕਿਤਾਬ ਵਿੱਚ ਅਨਮੋਲ ਵਿਰਸੇ ਦੀਆਂ ਬਾਤਾਂ 'ਚ।
1: ਬਹੁਤ ਵਧੀਆ ਗੱਲ ਹੈ। ਦੇਖੋ ਤੁਸੀਂ ਜਿੰਨੇ ਵੀ ਸ਼ਬਦ ਇਸਤੇਮਾਲ ਕੀਤੇ ਨੇ, ਮੈਨੂੰ ਲੱਗਦਾ ਕਿ ਇਹ ਸ਼ਬਦ ਵੀ ਗਾਇਬ ਹੁੰਦੇ ਜਾ ਰਹੇ ਨੇ।
0: ਮੈਂ ਇਸ ਕਿਤਾਬ ਦੇ ਵਿੱਚ ਅਲੋਪ ਹੋ ਰਿਹਾ ਸ਼ਬਦ ਵੀ 250-300 ਸ਼ਬਦ ਹੈਗਾ। ਜਿਵੇਂ ਮਲਾ ਹੁੰਦਾ ਸੀ, ਟਿੰਡ ਹੁੰਦੀ, ਮਾਲ, ਮੁੰਨੀਆਂ, ਇਸ ਤਰ੍ਹਾਂ ਕਰਕੇ ਚੀਜ਼ਾਂ ਜਿਹੜੀਆਂ ਹੁੰਦੀਆਂ ਸੀ, ਚਲਾ
1: ਜੀ,
0: ਉਹ ਅਸੀਂ ਅਲੋਪ ਹੋ ਗਏ ਆ। ਜਿਵੇਂ ਫੰਡਰ ਮਾਝ ਆ, ਫਿਰ ਧੋਕੜ ਮਾਝ ਆ, ਸੱਜਰ ਮਾਝ ਆ, ਇਹਨਾਂ ਚੀਜ਼ਾਂ ਨੂੰ ਅਸੀਂ ਢੇਲੀ ਮਾਝ ਆ
1: ਜੀ,
0: ਇਹਨਾਂ ਚੀਜ਼ਾਂ ਨੂੰ ਅਸੀਂ ਅਲੋਪ ਕਰਤਾ, ਤਾਂ ਉਹ ਵੀ ਸ਼ਬਦ ਦੇ ਵਿੱਚ ਹੈਗੇ ਆ
1: ਜੀ। ਤੁਸੀਂ ਸ਼ਬਦ ਹੀ ਲਿਖੇ ਨੇ ਜਾਂ ਉਹਨਾਂ ਦੀ ਵਿਆਖਿਆ ਵੀ ਕੀਤੀ ਹੈ ਕਿ ਇਹ
0: ਸ਼ਬਦ ਹੀ ਲਿਖੇ, ਵਿਆਖਿਆ ਨਹੀਂ ਕੀਤੀ?
1: ਠੀਕ ਹੈ, ਅਤੇ ਬਹੁਤ ਵਧੀਆ, ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਖਜ਼ਾਨਾ ਦਿੱਤਾ।
0: ਇੱਕ ਕਿਤਾਬ ਮੇਰੀ ਹੈਗੀ ਆ, ਆਜ਼ਾਦੀ ਨਹੀਂ ਉਜਾੜਾ, ਜਦੋਂ 47 ਦੇ ਵਿੱਚ ਉਜਾੜਾ ਹੋਇਆ, ਕਿਉਂਕਿ ਉਹ ਕਿਤਾਬ ਮੇਰੇ ਲਈ ਲਿਖਣੀ ਜ਼ਰੂਰੀ ਸੀ
1: ਜੀ,
0: ਕਿਉਂਕਿ ਮੇਰਾ ਪਿਛੋਕੜ ਉੱਧਰੋਂ ਉੱਜੜ ਕੇ ਆਇਆ ਸੀ, ਅਤੇ ਮੇਰੀ ਦਾਦੀ ਪੜਦਾਦੀ ਜਿਹੜੀ ਸੀ ਉਹ ਮੈਨੂੰ ਗੱਲਾਂ ਜਿਵੇਂ ਦੱਸਦੀ ਸੀ, ਅਤੇ ਪਹਿਲਾਂ ਮੈਂ ਨਿੱਕੀ ਹੁੰਦੀ ਆਖਣਾ ਵੀ ਸ਼ਾਇਦ ਇਹ ਬਾਤਾਂ ਪਾਉਂਦੀਆਂ, ਹੌਲੀ ਹੌਲੀ ਮੈਨੂੰ ਜਦੋਂ ਸੋਝੀ ਆਈ ਅਤੇ ਮੈਨੂੰ ਪਤਾ ਲੱਗਾ ਵੀ ਅਸਲੀ
1: ਸੱਚਾਈ ਹੈ।
0: ਹਾਂ, ਅਤੇ ਉਹ ਫਿਰ ਮੈਂ ਉਹਨੂੰ ਕਿਤਾਬ ਦਾ ਰੂਪ ਦਿੱਤਾ।
1: ਬਹੁਤ ਵਧੀਆ ਗੱਲ ਹੈ। ਬਲਵਿੰਦਰ ਜੀ, ਤੁਸੀਂ ਦੱਸਿਆ ਕਿ ਤੁਸੀਂ ਕਹਾਣੀਆਂ ਵੀ ਲਿਖਦੇ ਹੋ, ਮਿੰਨੀ ਕਹਾਣੀਆਂ, ਕਵਿਤਾਵਾਂ ਵੀ ਲਿਖਦੇ ਹੋ, ਤੁਹਾਡੀ ਕੋਈ ਕਵਿਤਾ ਸੁਣਨਾ ਚਾਹਾਂਗੇ, ਸਾਡੇ ਸਰੋਤਿਆਂ ਨੂੰ ਕਿਹੜੀ ਕਵਿਤਾ ਸੁਣਾਉਣਾ ਚਾਹੋਗੇ ਤੁਸੀਂ?
0: ਮੈਂ ਇੱਕ ਕਵਿਤਾ ਤੁਹਾਡੇ ਅੱਗੇ ਪੇਸ਼ ਕਰਨ ਲੱਗੀ, ਧੀ ਦੀ ਕਦਰ।
1: ਜੀ,
0: ਇੱਕ ਅਖਾਣ ਸੀ ਵੱਡਿਆਂ ਦਾ, ਉਹ ਨਾਰ ਸੁਲੱਖਣੀ ਜਿਸ ਨੇ ਪਹਿਲੀ ਜਾਈ ਲਛਮੀ। ਇਸ ਅਖਾਣ ਨੂੰ ਅਸੀਂ ਭੁੱਲ ਗਏ ਹਾਂ, ਜੰਮਣ ਤੋਂ ਪਹਿਲਾਂ ਹੀ ਮਾਰ ਕੇ ਉਹਨਾਂ ਦੇ ਨਾਲੀਆਂ ਦੇ ਵਿੱਚ ਲੁੱਥੜੇ ਰੁਲ ਗਏ। ਧੀ ਜੰਮਣ ਤੋਂ ਅਸੀਂ ਹਾਂ ਡਰਦੇ, ਪੁੱਤ ਜੰਮ ਕੇ ਅਸੀਂ ਹਾਂ ਬਹੁਤ ਖੁਸ਼ ਹੁੰਦੇ, ਪਰ ਉਹ ਨਸ਼ਿਆਂ 'ਤੇ ਲੱਗ ਗਏ, ਉਹਨਾਂ ਦਾ ਸਰੀਰ ਵੀ ਖੰਡਰਾਂ ਵਿੱਚ ਰੁਲ ਗਏ ਨੇ। ਇਸ ਅਖਾਣ ਨੂੰ ਤਾਂ ਅਸੀਂ ਭੁੱਲ ਗਏ, ਉਹਨਾਂ ਧੀਆਂ ਦਾ ਲੱਗਾ ਹੈ ਸਰਾਪ ਸਾਨੂੰ, ਤਾਂਹੀਓ ਛੇਵੇਂ ਦਰਿਆ ਵਿੱਚ ਪੰਜਾਬ ਦੇ ਜਵਾਨ ਨੇ ਰੁੜ ਗਏ। ਜੋ ਆਉਂਦਾ ਹੈ ਇਸ ਦੁਨੀਆਂ 'ਤੇ ਆਉਣ ਦਿਓ, ਆਪਣੀ ਕਿਸਮਤ ਅਜਮਾਉਣ ਦਿਓ, ਧੀਆਂ ਨੂੰ ਪਿਆਰ ਦਿਓ, ਧੀਆਂ ਦਾ ਸਤਿਕਾਰ ਕਰੋ, ਧੀਆਂ ਨਾਲ ਹੈ ਦੁਨੀਆਂ ਵੱਸਦੀ, ਪੁੱਤਰਾਂ ਨਾਲ ਹੈ ਨਸਲ ਵੱਧਦੀ, ਦੋਵਾਂ ਦਾ ਬਰਾਬਰ ਅਧਿਕਾਰ ਹੈ, ਸਤਿਕਾਰ ਕਰੋ। ਮਾੜੀ ਸੋਚ ਵਿੱਚ ਅਸੀਂ ਰੁਲ ਗਏ ਹਾਂ, ਇਸ ਅਖਾਣ ਨੂੰ ਅਸੀਂ ਭੁੱਲ ਗਏ ਹਾਂ।
1: ਬਹੁਤ ਵਧੀਆ, ਬਹੁਤ ਹੀ ਵਧੀਆ ਤੁਸੀਂ ਕਵਿਤਾ ਲਿਖੀ ਹੈ, ਅਤੇ ਸਮਾਜ ਦੇ ਇਸ ਤਰ੍ਹਾਂ ਦੇ ਵੱਖ ਵੱਖ ਜੋ ਬਦਲਾਅ ਆਏ ਨੇ, ਚਾਹੇ ਉਹ ਚੰਗੇ ਚਾਹੇ ਮਾੜੇ ਨੇ, ਤੁਸੀਂ ਸਾਰੇ ਲਿਖੇ ਨੇ। ਉਮਰ ਦੇ ਤਜ਼ਰਬੇ ਤੋਂ ਤੁਸੀਂ ਕੀ ਕਹਿਣਾ ਚਾਹੋਗੇ, ਕਿ ਤੁਸੀਂ ਕੀ ਸਿੱਖਿਆ ਅਤੇ ਕੀ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦੇਣਾ ਚਾਹੋਗੇ?
0: ਇਸ ਤਰ੍ਹਾਂ ਆ ਵੀ ਸਭ ਤੋਂ ਜਿਹੜੀ ਸਾਡੇ ਉਮਰ ਦੀ ਜਨਰੇਸ਼ਨ ਆ, ਸਭ ਤੋਂ ਜ਼ਿਆਦਾ ਬਦਲਾਅ ਇਸ ਨੇ ਵੇਖਿਆ। ਜਦੋਂ ਅਸੀਂ ਛੋਟੇ ਹੁੰਦੇ ਸੀ ਅਤੇ ਸਾਂਝੇ ਪਰਿਵਾਰ ਹੁੰਦੇ ਸੀ, ਪਤਾ ਨਹੀਂ ਹੁੰਦਾ ਵੀ ਚਾਚੀ ਦੇ ਚੁੱਲ੍ਹੇ 'ਤੇ ਜਾਂ ਤਾਈ ਦੇ ਚੁੱਲ੍ਹੇ 'ਤੇ ਰੋਟੀ ਖਾਣ ਡਿਆ ਕਿ ਆਪਣੀ ਮਾਂ ਦੇ ਚੁੱਲ੍ਹੇ 'ਤੇ ਰੋਟੀ ਖਾਣ ਡਿਆ, ਫਿਰ ਸਾਰਿਆਂ ਤੋਂ ਡਰਦੇ ਸਾਂ। ਫਿਰ ਅਸੀਂ ਸਾਰੇ ਜਿਹੜੇ ਜ਼ਿਆਦਾ ਸਾਡੇ ਆਪਣੇ ਸਾਰੇ ਸੀ, ਰਾਤ ਨੂੰ ਖੇਡਣਾ, ਦਿਨੇ ਖੇਡਣਾ, ਕੋਈ ਪਤਾ ਨਹੀਂ ਸੀ ਲੜਕੀ ਹੈ ਜਾਂ ਲੜਕਾ ਹੈ। ਅਤੇ ਹੌਲੀ ਹੌਲੀ ਜਿਹੜੀ ਅਸੀਂ ਤਰੱਕੀ ਕੀਤੀ ਆ, ਤਰੱਕੀ ਤਾਂ ਅਸੀਂ ਕੀਤੀ ਆ, ਪਰ ਅਸੀਂ ਬਰਬਾਦੀ ਵੱਲ ਜ਼ਿਆਦਾ ਵੱਧ ਗਏ
1: ਜੀ।
0: ਉਦੋਂ ਜੇ ਪਿੰਡ ਦੇ ਵਿੱਚ ਇੱਕ ਜਵਾਨ ਧੀ ਹੁੰਦੀ ਸੀ, ਸਾਰੇ ਪਿੰਡ ਦੀ ਇੱਜ਼ਤ ਹੁੰਦੀ ਸੀ ਵੀ ਸਾਡੇ ਪਿੰਡ ਦੀ ਧੀ ਆ। ਹੁਣ ਇੱਥੋਂ ਤੱਕ ਗਰਕ ਗਏ ਆ ਕਿ ਇੱਕ ਪਿੰਡ ਵਿੱਚ ਹੀ ਵਿਆਹ ਕਰਾਉਣ ਲੱਗ ਪਿਆ, ਇੱਕ ਬੜੀ ਤਰਾਸ਼ਦੀ ਆ। ਉਦੋਂ ਪਿੰਡ ਦੇ ਵਿੱਚ ਇੱਕ ਧੀ ਦਾ ਵਿਆਹ ਹੋਣਾ ਅਤੇ ਸਾਰੇ ਪਿੰਡ ਨੂੰ ਫਿਕਰ ਹੋਣਾ ਵੀ ਸਾਡੇ ਪਿੰਡ 'ਚ ਧੀ ਦਾ ਵਿਆਹ, ਅਤੇ ਸਾਰਿਆਂ ਨੇ ਰਲ ਕੇ ਕਰਨਾ। ਧੀ ਵਾਲੇ ਨੂੰ ਚਿੰਤਾ ਨਹੀਂ ਸੀ ਹੁੰਦੀ, ਉਹਨੂੰ ਪਤਾ ਹੁੰਦਾ ਸੀ ਸਾਰਾ ਪਿੰਡ ਮੇਰੇ ਨਾਲ ਆ
1: ਜੀ।
0: ਉਸ ਤੋਂ ਬਾਅਦ ਜਿਹੜੀਆਂ ਧੀਆਂ ਸੀ ਉਹ ਵੀ ਆਪਣੀ ਇੱਜ਼ਤ ਦੀ ਆਪ ਰਾਖੀ ਕਰਦੀਆਂ ਸੀ, ਦੂਜੇ ਨੰਬਰ 'ਤੇ ਉਹ ਡਰਦੀਆਂ ਸੀ ਅਤੇ ਕੋਈ ਗਲਤ ਕਦਮ ਨਹੀਂ ਸੀ ਚੁੱਕਦੀਆਂ। ਅਸੀਂ ਹੁਣ ਜੇ ਮੰਨ ਲਓ ਧੀਆਂ ਨੂੰ, ਮੈਂ ਤਾਂ ਸੁਨੇਹਾ ਦੇਣੀ ਵੀ ਜੇ ਸਾਨੂੰ ਧੀਆਂ ਨੂੰ ਅਸੀਂ ਬਰਾਬਰਤਾ ਦੇ ਦਿੱਤੀ ਪੁੱਤਰਾਂ ਦੇ ਬਰਾਬਰ
1: ਜੀ,
0: ਪਰ ਉਹਨਾਂ ਨੂੰ ਇਹ ਨਹੀਂ ਵੀ ਜੀ ਜੇ ਅਸੀਂ ਪੁੱਤਰਾਂ ਦੇ ਬਰਾਬਰ ਹਾਂ ਤਾਂ ਅਸੀਂ ਪੁੱਤਰਾਂ ਦੇ ਬਰਾਬਰ ਨਸ਼ੇ ਵੀ ਕਰੀਏ। ਧੀ ਨੂੰ ਧੀ, ਮੇਰੀ ਤਾਂ ਸੋਚ ਇਹ ਆ, ਧੀ ਨੂੰ ਧੀ ਰੱਖੋ ਅਤੇ ਪੁੱਤ ਨੂੰ ਪੁੱਤ ਰੱਖੋ, ਅਤੇ ਇਹ ਨਾ ਹੋਵੇ ਅਸੀਂ ਧੀ ਨੂੰ ਪੁੱਤ ਬਣਾਉਂਦਿਆਂ ਬਣਾਉਂਦਿਆਂ ਅਸੀਂ ਆਪਣਾ ਝੁੱਗਾ ਹੀ ਚੌੜ ਕਰ ਲਈਏ, ਅਤੇ ਬਦਲਾਅ ਜਿਹੜਾ ਇਹ ਗਲਤ ਪਾਸੇ ਤੁਰ ਰਿਹਾ। ਜਿਵੇਂ ਸਾਨੂੰ ਸਾਇੰਸ ਦੇ ਬਦਲਾਅ ਨੇ ਤਾਂ ਚਲੋ ਜਿਹੜੀਆਂ ਚੰਗੀ ਦੇਣ ਦਿੱਤੀ ਉਹ ਦਿੱਤੀ ਆ, ਪਰ ਮਾੜੀ ਦੇਣ ਵੀ ਬਹੁਤ ਜ਼ਿਆਦਾ ਦਿੱਤੀ ਹੈ। ਅਤੇ ਸਾਨੂੰ ਚਾਹੀਦਾ ਬੱਚਿਆਂ ਨੂੰ, ਜਿਹੜੇ ਆਉਣ ਵਾਲੇ ਹੁਣ ਬੱਚੇ ਸਾਡੀ ਜਨਰੇਸ਼ਨ ਆ, ਇੱਕ ਤਾਂ ਮਾਂ ਪਿਓ ਦੀ ਕਦਰ ਕਰਨ, ਇੱਕ ਸਿਆਣਿਆਂ ਦੀ ਗੱਲ ਸੁਣਨ, ਸਮਝਣ। ਹੁਣ ਸਿਆਣੇ ਦੇ ਕੋਲ ਕੋਈ ਬੈਠ ਕੇ ਖੁਸ਼ ਨਹੀਂ, ਬੱਚੇ ਜੇ ਬੈਠੇ ਆ ਤਾਂ ਉਹਨਾਂ ਆਪਣੇ ਫੋਨ ਵੇਖੀ ਜਾਣੇ ਆ, ਅਤੇ ਜਿਹੜੇ ਫੋਨ ਆ ਇਹ ਵੀ ਸਾਨੂੰ ਗਲਤ ਪਾਸੇ ਜਾ

0: ਖੜਦੇ ਆ, ਚੰਗਾ ਅਸੀਂ ਘੱਟ ਵੇਣੇ ਆ। ਹੁਣ ਜਿਹੜੇ ਜਿੰਨੇ ਵੀ ਧੀਆਂ ਦੇ ਤਲਾਕ ਹੋਣ ਡਏ, ਬਹੁਤਾ ਫੋਨ ਕਰਕੇ ਹੋਣ ਡਏ। ਅੱਗੇ ਸੀ ਸਾਡੇ ਵੇਲੇ ਸਹੁਰਿਆਂ 'ਚ ਬਹੁਤ ਕੁਛ ਸਹੁਰੇ ਆਉਂਦੇ ਸੀ, ਹੁਣ ਤਾਂ ਡਰਦੀਆਂ ਸੱਸਾਂ ਕੁਛ ਆਉਂਦੀਆਂ ਹੀ ਨਹੀਂ। ਜੇ ਮੂੰਹ 'ਤੇ ਟੇਪ ਲਾ ਲਾਂਗੇ ਤਾਂ ਮੰਮੀ ਅਖਵਾ ਲਾਂਗੇ, ਨਹੀਂ ਤਾਂ ਨਹੀਂ।
1: ਜਿਹੜੇ ਤੁਸੀਂ ਇੰਨਾ ਚੰਗਾ ਸਮਾਂ ਦੇਖਿਆ ਹੈ, ਇੱਕ ਬਹੁਤ ਹੀ ਵਧੀਆ ਸਮਾਂ ਲੰਬੇ ਸਮੇਂ ਲਈ ਦੇਖਿਆ ਹੈ, ਹੁਣ ਤੁਹਾਨੂੰ ਲੱਗਦਾ ਕਿ ਹੁਣ ਕਾਫੀ ਬਦਲਾਅ ਆ ਚੁੱਕਾ ਹੈ। ਅੱਛਾ ਬਲਵਿੰਦਰ ਜੀ, ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਕਿ ਤੁਹਾਡੀ ਉਮਰ ਕਿੰਨੀ ਹੈ?
0: ਮੇਰੀ ਉਮਰ 70 ਸਾਲ ਹੈ।
1: ਅੱਛਾ ਜੀ, ਠੀਕ ਹੈ ਜੀ। ਅਤੇ ਇਸ ਉਮਰ ਦੇ ਵਿੱਚ ਵੀ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਹੋਇਆ, ਐਕਟਿਵ ਹੋ, ਅਤੇ ਇਹ ਆਪਣੀ ਸਿਹਤ ਦਾ ਰਾਜ ਤੁਸੀਂ ਕੀ ਸਮਝਦੇ ਹੋ ਕਿ ਚੰਗੀ ਖੁਰਾਕ ਕੀ ਹੈ ਜਾਂ ਚੰਗਾ ਲਾਈਫ ਸਟਾਈਲ ਹੈ, ਕੀ ਕਰਦੇ ਹੋ ਤੁਸੀਂ?
0: ਮੇਰਾ ਲਾਈਫ ਸਟਾਈਲ ਇਹ ਵੀ ਮੈਂ ਕੰਮ ਤੋਂ ਨਹੀਂ, ਵੀ ਇਹ ਨਹੀਂ ਵੀ ਮੈਂ ਕੰਮ ਨਹੀਂ ਕਰਨਾ, ਮੈਂ ਵਿਹਲੀ ਨਹੀਂ ਬਹਿਣਾ, ਮੈਂ ਕੰਮ ਕੁਛ ਨਾ ਕੁਛ ਕਰਦੀ ਰਹਿਣਾ, ਜੇ ਨਹੀਂ ਤਾਂ ਮੈਂ ਲਿਖਦੀ ਰਹਿਣਾ
1: ਜੀ।
0: ਦੂਜੇ ਨੰਬਰ 'ਤੇ ਰੋਟੀ ਵੀ ਆਪ ਬਣਾ ਕੇ ਖਾਣੀ, ਸਾਦਾ ਪਾਉਣਾ, ਸਾਦਾ ਖਾਣਾ, ਕੋਈ ਸਪੈਸ਼ਲ ਖੁਰਾਕ ਨਹੀਂ। ਇੱਕ ਤਾਂ ਹੁੰਦੀ ਸਪੈਸ਼ਲ ਖੁਰਾਕ, ਕੋਈ ਸਪੈਸ਼ਲ ਖੁਰਾਕ, ਸਿਰਫ ਸਾਦੀ ਰੋਟੀ ਖਾਣੀ ਆ, ਅਤੇ ਰਾਤ ਨੂੰ ਸੌਣ ਲੱਗੇ ਇੱਕ ਕੱਪ ਦੁੱਧ ਪੀਣਾ
1: ਜੀ।
0: ਕੋਈ ਜ਼ਿਆਦਾ ਨਹੀਂ ਵੀ ਫਰੂਟ ਖਾਣੇ, ਬਦਾਮ ਖਾਣੇ, ਨਾ। ਅਤੇ ਇਹ ਆ ਵੀ ਹਰ ਟਾਈਮ ਪਰਮਾਤਮਾ ਦੀ ਰਜ਼ਾ 'ਚ ਰਹੀਦਾ, ਉਹਦੀ ਬਾਣੀ ਪੜ੍ਹੀ ਦੀ ਆ। ਸਵੇਰੇ ਉੱਠਣਾ, ਇਸ਼ਨਾਨ ਪਾਣੀ ਕਰਨਾ, ਪੰਜਾਂ ਬਾਣੀਆਂ ਦਾ ਪਾਠ ਕਰਨਾ, ਸੁਖਮਨੀ ਸਾਹਿਬ ਦਾ ਪਾਠ ਕਰਨਾ, ਇਹ ਜਿਹੜੀ ਤੰਦਰੁਸਤੀ ਉਹ ਪਰਮਾਤਮਾ ਦੀ ਦੇਣ ਆ
1: ਜੀ।
0: ਅਸੀਂ ਆਪਣੇ ਸਰੀਰ ਨੂੰ ਸਾਂਭ ਨਹੀਂ ਸਕਦੇ, ਸਾਡੇ ਸਰੀਰ ਨੂੰ ਪਰਮਾਤਮਾ ਸਾਂਭਦਾ।
1: ਪਰ ਜਿਹੜੀ ਅੱਜ ਕੱਲ੍ਹ ਦੀ ਲਾਈਫ ਸਟਾਈਲ ਬਹੁਤ ਖਰਾਬ ਹੋ ਚੁੱਕੀ ਹੈ ਕਿ ਅਸੀਂ ਦੇਰ ਨਾਲ ਸੌਂਦੇ ਹਾਂ, ਦੇਰ ਨਾਲ ਉੱਠਦੇ ਹਾਂ, ਅਤੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਆਪਣੀ ਆਦਤ ਜਿਹੜੀ ਹੈ ਸੌਣ ਦੀ, ਉੱਠਣ ਦੀ, ਇਹ ਕਿਸ ਤਰ੍ਹਾਂ ਬਣਾ ਕੇ ਰੱਖੀ ਹੈ? ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੁੰਦਾ ਤੁਹਾਡੇ ਤੰਦਰੁਸਤ ਰਹਿਣ ਦਾ।
0: ਹਾਂ, ਇਹ ਤਾਂ ਹੈ ਵੀ ਜੇ ਅਸੀਂ ਟਾਈਮ ਸਿਰ ਸਵਾਂਗੇ, ਟਾਈਮ ਸਵੇਰੇ ਉੱਠਾਂਗੇ, ਫਿਰ ਉੱਠਾਂਗੇ। ਜੇ ਅਸੀਂ ਮਤਲਬ ਅੱਧੇ ਦਿਨ ਉੱਠਣਾ ਹੈ ਅਤੇ ਸਾਨੂੰ ਸੁਸਤੀ ਪਈ ਰਹਿਣੀ ਹੈ, ਸਵੇਰੇ ਉੱਠੋ, ਇਸ਼ਨਾਨ ਪਾਣੀ ਕਰੋ, ਪਾਠ ਕਰੋ, ਚਾਹ ਪਾਣੀ ਬਣਾਓ, ਪਰਿਵਾਰ ਨੂੰ ਦਿਓ, ਆਪ ਪੀਵੋ। ਅੱਗੇ ਸਵੇਰ ਰਾਤ ਨੂੰ ਟਾਈਮ ਸਿਰ ਸੌਣਾ, ਹਨੇਰੇ ਉੱਠਣਾ। ਇੱਕ ਤਾਂ ਹਨੇਰੇ ਜਿਹੜਾ ਜਦੋਂ ਉੱਠਣਾ ਹਵਾ ਹੁੰਦੀ ਆ, ਚਿੜੀਆਂ ਦਾ ਚੂਕਣਾ, ਜਾਨਵਰਾਂ ਦਾ ਬੋਲਣਾ, ਕੁਦਰਤ ਦੇ ਨਾਲ ਜੁੜਨਾ, ਅਤੇ ਠੰਡੀ ਠੰਡੀ ਹਵਾ ਆਉਣੀ, ਉਹ ਸਾਡੇ ਸਰੀਰ ਨੂੰ ਤੰਦਰੁਸਤੀ ਬਖਸ਼ਦੀ। ਜਦੋਂ ਜਾਨਵਰ ਚਹਿਕਦੇ ਆ ਨਾ, ਉਹ ਇੱਕ ਕੁਦਰਤ ਦੇ ਨਾਲ ਅਸੀਂ ਜੁੜ ਜਾਂਦੇ ਹਾਂ। ਅਸੀਂ ਹੁਣ ਕੁਦਰਤ ਤੋਂ ਦੂਰ ਹੋ ਗਏ ਹਾਂ
1: ਜੀ,
0: ਅਤੇ ਉਹ ਇਸ ਕਰਕੇ ਸਾਨੂੰ ਜ਼ਿਆਦੀਆਂ ਬਿਮਾਰੀਆਂ ਆਉਣ ਡਈਆਂ ਨੇ। ਅਤੇ ਸਾਨੂੰ ਚਾਹੀਦਾ ਟਾਈਮ ਸਿਰ ਸੌਂ, ਟਾਈਮ ਸਿਰ ਉੱਠੋ। ਇਹ ਜਿਹੜੀ ਜ਼ਿੰਦਗੀ ਇੱਕੇ ਵਾਰ ਮਿਲਣੀ, ਵਾਰ ਵਾਰ ਮਿਲਣੀ ਨਹੀਂ, ਇਹਨੂੰ ਸਾਂਭੋ।
1: ਬਿਲਕੁਲ, ਅਤੇ ਤੁਸੀਂ ਆਪਣੀ ਜ਼ਿੰਦਗੀ ਵੀ ਬਹੁਤ ਖੂਬਸੂਰਤੀ ਨਾਲ ਸਾਂਭੀ ਅਤੇ ਹੋਰਾਂ ਦੀ ਵੀ ਸਾਂਭ ਰਹੇ ਹੋ। ਇੱਕ ਜੋ ਗੱਲ ਕਰਨੀ ਹੁਣ ਰਹਿ ਗਈ ਹੈ, ਉਹ ਬਹੁਤ ਮਹੱਤਵਪੂਰਨ ਕਿ ਤੁਸੀਂ ਸਮਾਜ ਸੇਵਕ ਵੀ ਹੋ, ਸਮਾਜ ਦੇ ਵਿੱਚ ਬਹੁਤ ਮਹੱਤਵਪੂਰਨ ਸੇਵਾ ਨਿਭਾ ਰਹੇ ਹੋ। ਇਸ ਦੇ ਬਾਰੇ ਕੁਝ ਦੱਸੋ ਕਿ ਕਿਹੋ ਜਿਹੀ ਸਮਾਜ ਸੇਵਾ ਕਰਦੇ ਹੋ ਤੁਸੀਂ?
0: ਇਸ ਤਰ੍ਹਾਂ ਵੀ ਮਤਲਬ ਸੁਭਾਅ ਆ ਵੀ ਜੇ ਪਹਿਲੋਂ ਨਹੀਂ ਕੁਛ ਹੋਇਆ ਤਾਂ ਹੁਣ ਕੁਛ ਸਮਾਜ ਸੇਵਾ ਕਰਗੇ, ਜੇ ਅਸੀਂ ਹੁਣ ਥੋੜ੍ਹੇ ਜਿਹੇ ਫ੍ਰੀ ਹਾਂ। ਜੇ ਸਮਾਜ ਸੇਵਾ ਕਰਾਂਗੇ ਤਾਂ ਸਾਡਾ ਅੱਗਾ ਸੁਧਰੇਗਾ, ਅਸੀਂ ਜੋ ਵੀ ਕਰਨਾ ਆਪਣੇ ਅੱਗੇ ਬਦਲੇ ਕਰਨਾ।
1: ਬਿਲਕੁਲ,
0: ਕਾਫੀ ਚਿਰ ਪੁਰਾਣੀ ਗੱਲ ਆ, ਇੱਕ ਇਸ ਤਰ੍ਹਾਂ ਰਸਤੇ 'ਚ ਐਕਸੀਡੈਂਟ ਹੋਇਆ ਸੀ, ਉਹਨੂੰ ਚੁੱਕ ਕੇ ਲਿਆ ਕੇ ਹਸਪਤਾਲ ਦਾਖਲ ਕਰਾ ਕੇ ਅਤੇ ਉਹਨੂੰ ਉਹਦੇ ਘਰਦਿਆਂ ਨੂੰ ਪਹੁੰਚਾਇਆ, ਅਤੇ ਉਹ ਸੀਰੀਅਸ ਸੀ। ਉਹ ਅਜੇ ਤੱਕ ਵੀ ਸਾਨੂੰ ਮਿਲਦੇ ਆ ਵੀ ਜੇ ਤੁਸੀਂ ਉੱਧਰ, ਸਿਆਲ ਦੇ ਦਿਨ ਸੀ, ਜੇ ਰਾਤ ਨੂੰ ਚੁੱਕ ਕੇ ਨਾ ਲੈ ਕੇ ਆਉਂਦੇ ਤਾਂ ਇਹਦੀ ਡੈਥ ਹੋ ਜਾਣੀ
1: ਜੀ।
0: ਮੈਂ ਇਹ 2 ਵਾਰਾਂ ਖੂਨ ਦਾਨ ਵੀ ਕੀਤਾ। ਹੁਣ ਜਿਵੇਂ ਹੜ੍ਹ ਆਏ ਆ, ਹੜ੍ਹਾਂ ਦੇ ਵਿੱਚ ਜਾ ਕੇ ਅਤੇ ਅਸੀਂ ਪਾਣੀ ਦੇ ਵਿੱਚੋਂ ਲੰਘ ਕੇ ਅਤੇ ਜਾ ਕੇ ਅਸੀਂ ਦਵਾਈਆਂ ਦੇ ਕੈਂਪ ਲਾਏ, ਬਿਸਤਰੇ ਦਿੱਤੇ, ਫਿਰ ਮੰਜੇ ਦਿੱਤੇ, ਫਿਰ ਅਸੀਂ ਜੋ ਵੀ ਸਾਡੇ ਤੋਂ ਪੁੱਜਿਆ ਅਸੀਂ ਜਾ ਕੇ ਦਿੱਤਾ। ਇੱਕ ਸਾਡੇ ਨਾਲ ਸੀ, ਉਹਨਾਂ ਨੇ ਬਹੁਤ ਸੇਵਾ ਕੀਤੀ, ਮਨਜੀਤ ਕੌਰ ਬੋਲਾ ਰਹੇ ਇੱਥੇ ਖਟਕਲ ਕਲਾਂ ਤੋਂ, ਉਹਨਾਂ ਨੇ ਬਹੁਤ ਜ਼ਿਆਦਾ ਸਾਡੇ ਨਾਲ ਜਾ ਕੇ ਸੇਵਾ ਕੀਤੀ। ਇੱਕ ਦਲਜੀਤ ਸਿੰਘ ਫਿਰੋਜ਼ਪੁਰ ਤੋਂ ਆ ਮੁੰਡਾ, ਉਹਨੇ ਵੀ ਨਾਲ ਜਾ ਕੇ ਸਾਡੀ ਸੇਵਾ ਨਾਲ ਬਹੁਤ ਜ਼ਿਆਦਾ ਕੀਤੀ। ਅਤੇ ਜਿੱਥੇ ਵੀ ਲੋੜ ਪੈਂਦੀ ਆ, ਕਿਸੇ ਗਰੀਬ ਦੀ ਫੀਸ ਤਾਰਨੀ ਹੋਵੇ ਤਾਂ, ਜਾਂ ਕੋਈ ਬਿਮਾਰ ਹੋਵੇ ਤਾਂ ਉਹਦੀ ਹੈਲਪ ਕਰਨੀ
1: ਜੀ। ਮਤਲਬ ਕਿ ਜੋ ਵੀ ਲੋੜਵੰਦ ਹੈ ਉਸ ਲਈ ਤੁਸੀਂ ਮਿਲ ਜੁਲ ਕੇ ਜੋ ਵੀ ਸੰਭਵ ਹੋ ਸਕਦੀ ਹੈ ਕੋਸ਼ਿਸ਼ ਕਰਦੇ ਹੋ।
0: ਹਾਂ
1: ਜੀ, ਤੁਸੀਂ ਇਹਨਾਂ ਦੇ ਨਾਲ ਜੁੜੇ ਸੀ ਜਾਂ ਤੁਸੀਂ ਇਹਨਾਂ ਨੂੰ ਆਪਣੇ ਨਾਲ ਜੋੜਿਆ?
0: ਨਹੀਂ, ਮੈਂ ਇਸ ਤਰ੍ਹਾਂ ਸੀ ਵੀ ਅਸੀਂ ਸਾਈਂ ਮੀਆਂ ਮੀਰ ਫਾਊਂਡੇਸ਼ਨ ਆ, ਮੈਂ ਉਹਨਾਂ ਦੀ ਮੈਂਬਰ ਹਾਂ, ਦਲਜੀਤ ਸਿੰਘ ਫਿਰੋਜ਼ਪੁਰ ਵਾਲਾ ਉਹ ਮੁੰਡਾ ਪ੍ਰਧਾਨ ਆ, ਅਤੇ ਮੈਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਬਣਾਇਆ, ਉਹ ਪੰਜਾਬ ਦਾ ਪ੍ਰਧਾਨ ਆ, ਉਹਨਾਂ ਨੇ ਮੈਨੂੰ ਜੋੜਿਆ।
1: ਅਤੇ ਹੁਣ ਤੁਹਾਡੀ ਰੂਟੀਨ ਕੀ ਰਹਿੰਦੀ ਹੈ, ਕਿਉਂਕਿ ਤੁਸੀਂ ਬਹੁਤ ਕੁਝ ਕਰ ਰਹੇ ਹੋ, ਸਮਾਜ ਸੇਵਾ ਵੀ ਕਰ ਰਹੇ ਹੋ ਅਤੇ ਪੜ੍ਹਦੇ ਲਿਖਦੇ ਵੀ ਹੋ ਤੁਸੀਂ ਦੱਸਿਆ, ਅਤੇ ਲਿਖਣਾ ਜਿਹੜਾ ਆ ਉਹ ਲਗਾਤਾਰ ਜਾਰੀ ਹੈ ਅਜੇ ਵੀ?
0: ਇਸ ਤਰ੍ਹਾਂ ਰੂਟੀਨ ਇਹ ਵੀ ਸਵੇਰੇ ਮੈਂ ਉੱਠਣਾ, ਭਾਵੇਂ ਮੈਂ ਠੀਕ ਨਹੀਂ ਗੀ ਤਾਂ ਵੀ ਮੈਂ ਇਸ਼ਨਾਨ ਸਵੇਰੇ ਕਰਨਾ ਹੀ ਆ, ਹਾੜ ਜਾਵੇ ਸਿਆਲ ਜਾਵੇ, ਅਤੇ ਉਹ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪੰਜਾਂ ਬਾਣੀਆਂ ਦੇ ਪਾਠ ਕਰਕੇ ਜੋਤ ਜਗਾ ਕੇ ਫਿਰ ਮੈਂ ਚਾਹ ਪੀਣੀ, ਫਿਰ ਆਪਣਾ ਰੋਟੀ ਬਣਾਉਣੀ ਆ, ਅਤੇ ਰੋਟੀ ਬਣਾ ਕੇ ਫਿਰ ਜੋ ਵੀ ਘਰ ਦੇ ਕੰਮ ਨਿੱਕੇ ਮੋਟੇ ਕਰਨੇ, ਜਿਹੜਾ ਮੈਂ ਲਿਖਣੀ ਹੈ ਮੈਂ ਰਾਤ ਨੂੰ ਲਿਖਣੀ, ਦਿਨੇ ਨਹੀਂ ਲਿਖਦੀ।
1: ਠੀਕ ਹੈ,
0: ਇੱਕ ਤਾਂ ਦਿਨੇ ਬੱਚੇ ਆ ਸੁੱਖ ਨਾਲ ਪੋਤਰੇ ਆ, ਅਤੇ ਨਾਲੇ ਜਿਹੜੇ ਦਿਮਾਗ ਨਹੀਂ ਲੱਗਦਾ, ਰਾਤ ਨੂੰ ਮੈਂ ਜਦੋਂ ਸੌਣਾ

0: ਅਤੇ ਮੈਨੂੰ ਨੀਂਦ ਨਹੀਂ ਆਈ ਅਤੇ ਉਹ ਮੈਂ ਲਿਖਣਾ ਸ਼ੁਰੂ ਕਰ ਦੇਣਾ। ਮੈਂ ਕਦੀ ਵੀ ਨੀਂਦ ਦੀ ਗੋਲੀ ਨਹੀਂ ਖਾਧੀ। ਬਾਕੀ ਜਿਹੜਾ ਲਿਖਣਾ ਹੈ ਉੱਤੋਂ ਸ਼ਬਦ ਆਉਂਦੇ, ਬੰਦਾ ਕੁਛ ਨਹੀਂ ਕਰ ਸਕਦਾ।
1: ਜੀ
0: ਰਾਤ ਨੂੰ ਮੈਂ ਲਿਖ ਲੈਣਾ ਅਤੇ ਜਦੋਂ ਟਾਈਮ ਮਿਲੇ ਉਹਨੂੰ ਤਰਤੀਬ ਦੇ ਦੇਣੀ ਆ ਵੀ ਆਹ ਇੱਥੇ ਸ਼ਬਦ ਲੱਗਣਾ, ਆਹ ਇੱਥੇ ਸ਼ਬਦ ਲੱਗਣਾ।
1: ਅੱਜ ਕੱਲ੍ਹ ਕੀ ਲਿਖ ਰਹੇ ਹੋ ਤੁਸੀਂ?
0: ਅੱਜ ਕੱਲ੍ਹ ਮੈਂ ਲਿਖ ਰਹੀ ਹਾਂ ਪੀਲਗਾਂ ਵੰਗਾਂ
1: ਜੀ
0: ਨਸ਼ੇ ਅਤੇ ਨਾਵਲ। ਅਤੇ ਇੱਕ ਕਿਸਾਨ ਲਹਿਰ ਆ, ਉਹ ਮੇਰੀ ਛਪਣੀ ਕਿਤਾਬ ਦਿੱਤੀ ਆ,
1: ਠੀਕ ਹੈ
0: ਅਤੇ ਇੱਕ ਮੈਂ ਆਪਣੀ ਜੀਵਨੀ ਲਿਖੀ ਆ।
1: ਜੀ।
0: ਹਾਂ
1: ਜੀਵਨੀ ਤੁਸੀਂ ਜੋ ਲਿਖ ਰਹੇ ਹੋ ਉੱਤੇ ਕੰਮ ਕਰ ਰਹੇ ਹੋ ਜਾਂ ਲਿਖੀ ਜਾ ਚੁੱਕੀ ਹੈ?
0: ਨਹੀਂ ਅਜੇ ਲਿਖ ਰਹੀ ਹਾਂ
1: ਜੀ।
0: ਲਿਖ ਰਹੀ ਹਾਂ। ਜੇ ਨਾ ਛਪਵਾਏਗੀ ਤਾਂ ਨਾ, ਮੇਰੀਆਂ ਬੇਟੀਆਂ ਨੂੰ ਪਤਾ ਉਹ ਛਪਵਾ ਲੈਣਗੀਆਂ ਮੇਰੇ ਮਗਰੋਂ। ਜੇ ਮੈਥੋਂ ਛਪਵਾਏਗੀ ਤਾਂ ਛਪਵਾ ਲਾਂਗੀ।
1: ਠੀਕ ਹੈ।
0: ਅਤੇ ਮੈਂ ਹੁਣ ਕੋਸ਼ਿਸ਼ ਕਰਨੀ ਆ ਵੀ ਪਹਿਲਾਂ ਉਹਨੂੰ ਮੈਂ ਛਪਵਾਵਾਂ ਅਤੇ ਪੀਲਗਾਂ ਵੰਗਾਂ ਵਾਲਾ ਨਾਵਲ ਬਾਅਦ 'ਚ ਛਪਵਾਵਾਂ।
1: ਜੀ, ਤੁਸੀਂ ਦੱਸਿਆ ਕਿ ਤੁਸੀਂ 5 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਲਿਖਣਾ।
0: ਹਾਂ, 5 ਸਾਲ 'ਚ ਮੈਂ 4 ਕਿਤਾਬਾਂ ਮੇਰੀਆਂ ਤਿਆਰ ਹੋ ਚੁੱਕੀਆਂ ਵੀ ਰਿਲੀਜ਼ ਹੋ ਗਈਆਂ,
1: ਜੀ
0: ਦੋ ਮੇਰੀਆਂ ਲਿਖੀਆਂ ਪਈਆਂ।
1: ਬਹੁਤ ਵਧੀਆ ਗੱਲ ਹੈ, ਤੁਸੀਂ ਬਹੁਤ ਘੱਟ ਸਮੇਂ ਦੇ ਵਿੱਚ ਕਾਫੀ ਕੁਝ ਲਿਖ ਦਿੱਤਾ ਹੈ।
0: ਹਾਂ, ਹੁਣ ਮੇਰਾ ਧਿਆਨ ਇੱਧਰ, ਹੁਣ ਮੈਂ ਕਿਹੜਾ ਦਰੀਆਂ ਉਣਨੀਆਂ ਨੇ ਜਾਂ ਪੱਖੀਆਂ ਬਣਾਉਣੀਆਂ ਜਾਂ ਨਾਲੇ ਉਣਨੇ ਆ ਜਾਂ ਤਾਂ ਚਾਦਰਾਂ ਕੱਢਣੀਆਂ, ਹੁਣ ਤਾਂ ਇਹੋ ਹੀ ਆ।
1: ਜੀ
0: ਪਹਿਲਾਂ ਦਰੀਆਂ ਉਣਨੀਆਂ, ਨਾਲੇ ਉਣਨੇ, ਕਢਾਈ ਕਰਨੀ, ਮੈਂ ਸਿਲਾਈ ਵੀ ਕਰਦੀ ਰਹੀ, ਕਢਾਈ ਵੀ ਕਰਦੀ ਰਹੀ,
1: ਠੀਕ ਹੈ।
0: ਅਤੇ ਹੁਣ ਇਹ ਆ।
1: ਬਹੁਤ ਵਧੀਆ ਗੱਲ ਹੈ ਬਲਵਿੰਦਰ ਜੀ, ਜਿਹੜਾ ਤੁਹਾਡੇ ਕੋਲ ਖਜ਼ਾਨਾ ਹੈ ਉਹ ਤੁਸੀਂ ਦੂਸਰਿਆਂ ਨਾਲ ਸਾਂਝਾ ਕਰ ਸਕੋ, ਦੂਜਿਆਂ ਨੂੰ ਵੰਡ ਸਕੋ, ਇਹ ਬਹੁਤ ਵਧੀਆ ਗੱਲ ਹੁੰਦੀ ਹੈ। ਕਿਉਂਕਿ ਕਈ ਵਾਰੀ ਅਸੀਂ ਜੋ ਸਾਡੇ ਕੋਲ ਚੀਜ਼ ਹੁੰਦੀ ਹੈ ਉਹ ਦੂਜਿਆਂ ਨਾਲ ਸਾਂਝੀ ਨਹੀਂ ਕਰਨਾ ਚਾਹੁੰਦੇ।
0: ਅਸੀਂ ਇਹ ਨਾ ਜਿਹੜੇ ਸਾਡੇ ਅੰਦਰ ਆ,
1: ਜੀ
0: ਜੇ ਉਹ ਜੋ ਕੁਛ ਅੰਦਰ ਹੈ ਜੇ ਅਸੀਂ ਅੰਦਰ ਲੈ ਕੇ ਮੁੱਕ ਗਏ ਕੀ ਫਾਇਦਾ?
1: ਬਿਲਕੁਲ।
0: ਜੋ ਸਾਡੇ ਅੰਦਰ ਹੈ ਉਹ ਬਾਹਰ ਕੱਢੋ, ਕੋਈ ਪੜ੍ਹੇਗਾ?
1: ਜੀ।
0: ਕਿਸੇ ਨੂੰ ਚੰਗਾ ਲੱਗੂ, ਕਿਸੇ ਨੂੰ ਮਾੜਾ ਲੱਗੂ, ਕੋਈ ਟਿੱਪਣੀ ਕਰੂ, ਕੋਈ ਚੰਗਾ ਆਖੂਗਾ, ਅੰਦਰ ਲੈ ਕੇ ਤਾਂ ਨਾ ਜਾਓ।
1: ਜੀ,
0: ਇੱਕ ਬਾਹਰ ਕੱਢਣੇ ਆ ਤਾਂ ਸਾਡੇ ਅੰਦਰ ਦੇ ਵਲਵਲੇ ਬਾਹਰ ਨਿਕਲਦੇ, ਜੇ ਅਸੀਂ ਕਿਸੇ ਨਾਲ ਗੱਲ ਕਰਨੇ ਸਾਡਾ ਮਨ ਹੌਲਾ ਹੁੰਦਾ। ਇੱਕ ਗੱਲ ਹੋਰ ਆ
1: ਜੀ,
0: ਪਹਿਲੇ ਜ਼ਮਾਨੇ ਦੇ ਵਿੱਚ ਜੇ ਘਰ 'ਚ ਕੋਈ ਦੁੱਖ ਸੁੱਖ ਜਾਂ ਕੋਈ ਲੜਾਈ ਜਾਂ ਕੋਈ ਪੈਸੇ ਪੱਖੋਂ ਕੋਈ ਪ੍ਰੋਬਲਮ ਹੋਣੀ, ਰਿਸ਼ਤੇਦਾਰਾਂ ਨਾਲ ਗੱਲ ਕਰਨੀ, ਆਂਢ ਗੁਆਂਢ ਨਾਲ ਗੱਲ ਕਰਨੀ, ਸਾਡਾ ਦਿਲ ਹੌਲਾ ਹੋ ਜਾਣਾ। ਹੁਣ ਸਟ੍ਰੈਸ ਕਿਉਂ ਆ? ਅਸੀਂ ਡਰਦੇ ਨਾ ਆਂਢ ਗੁਆਂਢ ਨਾਲ ਗੱਲ ਕਰਨੇ ਨਾ ਰਿਸ਼ਤੇਦਾਰਾਂ ਨਾਲ। ਅੱਗੇ ਜੇ ਆਂਢ ਗੁਆਂਢ ਜਾਂ ਰਿਸ਼ਤੇਦਾਰਾਂ ਨਾਲ ਕਰਨੀ, ਉਹਨਾਂ ਉਹਦਾ ਹੱਲ ਲੱਭਣਾ, ਜੇ ਪੈਸੇ ਪੱਖੋਂ ਸਾਰਿਆਂ ਨੇ ਉਹਦੀ ਮਦਦ ਕਰਨੀ, ਜੇ ਕੋਈ ਘਰ ਦੇ ਵਿੱਚ ਪ੍ਰੋਬਲਮ ਲੜਾਈ ਦੀ ਤਾਂ ਆਣ ਕੇ ਸਮਝਾਉਣਾ। ਪਰ ਹੁਣ ਅਸੀਂ ਤਾਂ ਨਹੀਂ ਕਰਦੇ, ਕਿਉਂਕਿ ਜੇ ਅਸੀਂ ਆਂਢ ਗੁਆਂਢ ਨਹੀਂ ਕਰਦੇ ਉਹ ਸਾਡਾ ਸ਼ੋਸ਼ਾ ਬਣ ਜਾਂਦਾ। ਜੇ ਰਿਸ਼ਤੇਦਾਰਾਂ ਨਾਲ ਵੀ ਕਰਨੇ ਤਾਂ ਰਿਸ਼ਤੇਦਾਰ ਆਣ ਕੇ ਸਗੋਂ ਵਿੱਚ ਵੇਥੀ ਪਾਉਂਦੇ ਆ, ਗੱਲ ਨੂੰ ਨਿਬੇੜਦੇ ਨਹੀਂ। ਅੱਗੇ ਰਿਸ਼ਤੇਦਾਰ ਜਿਹੜੇ ਸੀ ਉਹ ਨਿਬੇੜਦੇ ਸੀ, ਮਦਦ ਵੀ ਕਰਦੇ ਸੀ, ਹੁਣ ਸਾਰਾ ਕੁਛ ਆਪਣੇ ਅਸੀਂ ਅੰਦਰ ਪਾ ਕੇ, ਤਾਂ ਕਰਕੇ ਹੁਣ ਸਟ੍ਰੈਸਾਂ ਜ਼ਿਆਦੀਆਂ ਹੋ ਰਹੀਆਂ, ਕਿਉਂਕਿ ਅਸੀਂ ਦੁੱਖ ਸੁੱਖ ਕਿਸੇ ਨਾਲ ਫੋਲਦੇ ਨਹੀਂ।
1: ਬਿਲਕੁਲ ਜੀ, ਸਟ੍ਰੈਸ ਹੋ ਰਿਹਾ ਅਤੇ ਨਾਲ ਬਹੁਤ ਬਿਮਾਰੀਆਂ ਵੀ ਹੋ ਰਹੀਆਂ,
0: ਹਾਂ
1: ਸਾਡਾ ਜ਼ਿੰਦਗੀ ਜਿਹੜੀ ਲਾਈਫ ਸਟਾਈਲ ਉਹ ਖਰਾਬ ਹੋ ਰਿਹਾ।
0: ਹਾਂ ਹਾਂ,
1: ਬਹੁਤ ਕੁਝ ਸਿੱਖਣ ਨੂੰ ਮਿਲਿਆ ਬਲਵਿੰਦਰ ਜੀ ਤੁਹਾਡੀਆਂ ਗੱਲਾਂ ਤੋਂ, ਕਿ ਜਿਹੜਾ ਸਮਾਂ ਹੈ ਬਦਲ ਰਿਹਾ ਹੈ ਅਤੇ ਉਸਨੂੰ ਕਿਵੇਂ ਇਸ ਤਰ੍ਹਾਂ ਮੋੜਿਆ ਜਾਵੇ ਕਿ ਉਹ ਨਕਾਰਾਤਮਕ ਦਿਸ਼ਾ ਦੇ ਵਿੱਚ ਨਾ ਮੁੜੇ, ਬਲਕਿ ਅਸੀਂ ਪੁਰਾਣੀਆਂ ਚੀਜ਼ਾਂ ਤੋਂ, ਪੁਰਾਣੀਆਂ ਯਾਦਾਂ ਤੋਂ, ਪੁਰਾਣੇ ਰਿਸ਼ਤਿਆਂ ਦੀ ਸਾਂਝ ਤੋਂ ਸਿੱਖ ਸਕੀਏ। ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਹੋਰ ਵੀ ਕਰਨੀਆਂ ਬਣਦੀਆਂ ਨੇ, ਪਰ ਸਮਾਂ ਨਹੀਂ ਇਜਾਜ਼ਤ ਦੇ ਰਿਹਾ। ਫਿਰ ਕਦੇ ਮੌਕਾ ਮਿਲੇਗਾ, ਫਿਰ ਕਿਸੇ ਪ੍ਰੋਗਰਾਮ 'ਚ ਕਰਾਂਗੇ। ਤੁਸੀਂ ਇਸ ਮੁਲਾਕਾਤ 'ਚ, ਅੱਜ ਸਾਡੇ ਨਾਲ ਸਟੂਡੀਓ 'ਚ ਇਸ ਪ੍ਰੋਗਰਾਮ 'ਚ ਹਾਜ਼ਰ ਹੋਏ, ਬਹੁਤ ਬਹੁਤ ਸ਼ੁਕਰੀਆ ਬਲਵਿੰਦਰ ਜੀ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ
2: ਜੀ। ਹੁਣੇ ਅਸੀਂ ਉਮਰਾਂ ਦੇ ਪੈਂਡੇ ਦੇ ਤਹਿਤ ਬਲਵਿੰਦਰ ਕੌਰ ਹੋਰਾਂ ਨਾਲ ਕੀਤੀ ਹੋਈ ਗੱਲਬਾਤ ਸੁਣੀ ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ ਪੂਨਮ ਹੋਰੀ। ਬਿਲਕੁਲ ਜੀ, ਜਿਹੜੀ ਜ਼ਿੰਦਗੀ ਹੈ ਬੜੀ ਹੀ ਖੂਬਸੂਰਤ ਹੈ, ਉਹਨੂੰ ਜੀਣ ਦਾ ਵੀ ਇੱਕ ਵੱਲ ਆਉਣਾ ਚਾਹੀਦਾ, ਇਹ ਵੀ ਇੱਕ ਸਲੀਕਾ, ਇੱਕ ਆਰਟ ਹੁੰਦਾ। ਅਤੇ ਜਦੋਂ ਅਸੀਂ ਆਪਣਿਆਂ ਦੇ ਨਾਲ ਰਲ ਮਿਲ ਕੇ ਬਹਿੰਦੇ ਹਾਂ, ਗਲਵੱਕੜੀਆਂ ਪਾਉਂਦੇ ਹਾਂ, ਗੱਲਾਂ ਕਰਦੇ ਹਾਂ, ਤਾਂ ਜ਼ਿੰਦਗੀ ਹੋਰ ਵੀ ਖੂਬਸੂਰਤ ਹੋ ਜਾਂਦੀ ਹੈ। ਅਤੇ ਜਿਹੜੇ ਵੱਡੇ ਸਾਡੇ ਹੁੰਦੇ ਨੇ, ਬਜ਼ੁਰਗ ਹੁੰਦੇ ਨੇ, ਜਿਨ੍ਹਾਂ ਨੇ ਆਪਣੇ ਉਮਰਾਂ ਦੇ ਜਿਹੜੇ ਪੈਂਡੇ ਨੇ ਇਸ ਤਰੀਕੇ ਦੇ ਨਾਲ ਤੈਅ ਕੀਤੇ ਹੁੰਦੇ ਨੇ, ਅਤੇ ਜੇ ਉਹਨਾਂ ਦੇ ਤਜ਼ਰਬਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰ ਲਿੱਤਾ ਜਾਵੇ, ਤਾਂ ਜ਼ਿੰਦਗੀ ਹੋਰ ਵੀ ਅੱਛੀ ਅਤੇ ਸੁਖਾਲੀ ਹੋ ਜਾਂਦੀ
3: ਜੀ। ਔਰ ਸੁਖਾਲੀ ਹੋਰ ਹੋ ਜਾਂਦੀ ਜਦੋਂ ਉਹੀ ਜਦੋਂ ਬਜ਼ੁਰਗ ਬਾਹਰ ਇਕੱਠੇ ਬਹਿੰਦੇ ਨੇ ਨਾ, ਜਦੋਂ ਕਿਸੇ ਪਾਰਕ ਦੇ ਵਿੱਚ, ਔਰ ਅੱਜ ਕੱਲ੍ਹ ਤਾਂ ਸਾਰੇ ਬਜ਼ੁਰਗ ਕਹਿ ਲਓ ਇਕੱਠੇ ਬੈਠ ਕੇ ਜਦੋਂ ਹਾ ਹਾ ਦੀ ਆਵਾਜ਼ ਆਉਂਦੀ ਹੈ ਨਾ
2: ਜੀ,
3: ਉਹ ਯੋਗਾ ਕਰ ਰਹੇ ਹੁੰਦੇ ਨੇ।
2: ਬਿਲਕੁਲ,
3: ਉਮਰਾਂ ਦੇ ਪੈਂਡੇ ਪ੍ਰੋਗਰਾਮ 'ਚ ਉਹਨਾਂ ਨੇ ਸ਼ਿਰਕਤ ਜੋ ਕਰਨੀ ਹੁੰਦੀ ਹੈ, ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਨੇ ਹੁੰਦੇ ਆ, ਅਤੇ ਉਹਨਾਂ ਨੇ ਯੋਗ ਨੂੰ ਅਪਣਾਇਆ ਹੁੰਦਾ। ਕਾਫੀ ਲੋਕ ਜਿਹੜੇ ਸਾਡੇ ਵਿਹੜੇ ਆਉਂਦੇ ਨੇ ਨਾ, ਉਹ ਇਹੀ ਦੱਸਦੇ ਨੇ ਕਿ ਅਸੀਂ ਮੈਡੀਟੇਸ਼ਨ ਕਰਦੇ ਹਾਂ, ਅਸੀਂ ਯੋਗਾ ਕਰਦੇ ਹਾਂ, ਔਰ ਵੈਸੇ ਵੀ ਪੰਦਰਵਾੜਾ ਤਾਂ ਚੱਲ ਹੀ ਰਿਹਾ 14 ਜੂਨ ਤੋਂ 28 ਜੂਨ ਤੱਕ, ਅਤੇ ਸਿਰਫ ਇਹ ਜਾਗਰੂਕਤਾ ਫੈਲਾਉਣ ਲਈ ਨਹੀਂ ਹੈਗਾ, ਸਾਡੇ ਵਡੇਰੇ ਕਰ ਰਹੇ ਨੇ ਇਸ ਚੀਜ਼ ਨੂੰ, ਔਰ ਕਮਿਊਨਿਟੀ ਯੋਗਾ ਕਰ ਰਹੇ ਨੇ ਇਕੱਠੇ ਬੈਠ ਕੇ।
2: ਬਿਲਕੁਲ ਜੀ, ਅਤੇ ਯੋਗਾ ਸਭ ਨੂੰ ਕਰਨਾ ਚਾਹੀਦਾ, ਆਪਣੇ ਸਰੀਰ ਨੂੰ ਹੋਰ ਵੀ ਤੰਦਰੁਸਤ ਬਣਾਉਣ ਦੀ ਜ਼ਰੂਰਤ ਹੈ। ਅਤੇ ਜਿਹੜੀ ਘੜੀ ਦੀਆਂ ਸੂਈਆਂ ਨੇ ਉਹ ਇਸ਼ਾਰਾ ਕਰ ਰਹੀਆਂ ਨੇ ਇਜਾਜ਼ਤ ਦੇਣ ਵਾਸਤੇ, ਅਤੇ ਆਓ ਚੱਲਦੇ ਹਾਂ।
3: ਨਮਸਕਾਰ।

ਹੁਣ ਤੋਂ ਥੋੜ੍ਹੀ ਦੇਰ ਬਾਅਦ, ਯਾਨੀ 1:15 ਤੋਂ ਲੈ ਕੇ 1:40 ਤੱਕ, ਅਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 'ਤੇ ਸੁਣੋਗੇ ਪ੍ਰੋਗਰਾਮ ਸੂਫੀਆਨਾ ਕਲਾਮ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਬੀਬੀ ਨੂਰਾ ਜੀ ਨੂੰ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਸਬਜ਼ੀਆਂ ਦੀ ਸਿਹਤਮੰਦੀ ਪਨੀਰੀ ਬਾਰੇ ਜਾਣਕਾਰੀ ਲਵੋਗੇ।

0: ਪਹੁੰਚ ਮਹੱਤਵਪੂਰਨ ਯੋਗਦਾਨ ਪਾ ਰਹੇ ਨੇ। ਉਪ ਰਾਸ਼ਟਰਪਤੀ ਨੇ ਸਾਰਿਆਂ ਨੂੰ ਜਾਗਰੂਕਤਾ ਫੈਲਾਉਣ, ਨਸ਼ਾ ਛੁਡਾਉਣ 'ਚ ਲੱਗੇ ਲੋਕਾਂ ਦਾ ਸਮਰਥਨ ਕਰਨ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਬਜਾਏ ਉਮੀਦ, ਸਿਹਤ ਅਤੇ ਉਦੇਸ਼ ਚੁਣਨ ਲਈ ਪ੍ਰੇਰਿਤ ਕਰਨ ਵਾਸਤੇ ਇਕਜੁੱਟ ਹੋਣ ਦੀ ਅਪੀਲ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਨਸ਼ਿਆਂ ਦੀ ਦੁਰਵਰਤੋਂ ਖਿਲਾਫ਼ ਲੜਾਈ 'ਚ ਲੱਗੇ ਲੋਕਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ। ਅੰਤਰਰਾਸ਼ਟਰੀ ਨਸ਼ਾ ਮੁਕਤ ਦਿਵਸ ਦੇ ਮੌਕੇ 'ਤੇ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਨੇ ਨਸ਼ਿਆਂ ਦੀ ਦੁਰਵਰਤੋਂ ਦੀ ਆਲਮੀ ਚੁਣੌਤੀ ਖਿਲਾਫ਼ ਸਭ ਤੋਂ ਮਜ਼ਬੂਤ ਲੜਾਈ ਲੜੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੱਲ੍ਹ ਮਲੇਰਕੋਟਲਾ ਵਿਖੇ ਪੰਜਾਬ ਉਰਦੂ ਅਕਾਦਮੀ ਵਿਖੇ ਪੇਂਡੂ ਸੁਰੱਖਿਆ ਕਮੇਟੀਆਂ, ਬਲਾਕ ਕੋਆਰਡੀਨੇਟਰਾਂ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਸਮੀਖਿਆ ਬੈਠਕ ਕੀਤੀ। ਮੰਤਰੀ ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਜੰਗ ਸਿਰਫ਼ ਸਰਕਾਰ ਜਾਂ ਪੁਲਿਸ ਦੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਦੀ ਸਾਂਝੀ ਜ਼ਿੰਮੇਦਾਰੀ ਹੈ। ਉਨ੍ਹਾਂ ਕਿਹਾ ਕਿ ਪੇਂਡੂ ਸੁਰੱਖਿਆ ਕਮੇਟੀਆਂ, ਪੰਚਾਇਤਾਂ, ਨੌਜਵਾਨਾਂ, ਮਾਪਿਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ। ਸ੍ਰੀ ਗੋਇਲ ਨੇ ਕਿਹਾ ਕਿ ਸਰਕਾਰ ਵੱਲੋਂ ਪੇਂਡੂ ਸੁਰੱਖਿਆ ਕਮੇਟੀਆਂ ਦਾ ਗਠਨ, ਨਸ਼ਾ ਛੁਡਾਓ ਕੇਂਦਰਾਂ ਦੀ ਸਥਾਪਨਾ ਅਤੇ ਨਸ਼ਾ ਮੁਕਤੀ ਟੀਮਾਂ ਦੀ ਤੈਨਾਤੀ ਕਰਕੇ ਨਸ਼ਿਆਂ ਦੇ ਖਿਲਾਫ਼ ਬਹੁਪੱਖੀ ਪੱਧਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਪਿੰਡਾਂ 'ਚ ਖੇਡ ਸਹੂਲਤਾਂ, ਖੇਡ ਸਟੇਡੀਅਮ ਅਤੇ ਲਾਇਬ੍ਰੇਰੀਆਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ। ਉਨ੍ਹਾਂ ਸਪਸ਼ਟ ਕੀਤਾ ਕਿ ਨਸ਼ਾ ਤਸਕਰੀ ਅਤੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਸਮਾਜ ਵਿਰੋਧੀ ਅਨਸਰਾਂ ਲਈ ਪੰਜਾਬ 'ਚ ਕੋਈ ਥਾਂ ਨਹੀਂ ਹੈ। ਅਜਿਹੇ ਲੋਕਾਂ ਖਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੇਂਡੂ ਸੁਰੱਖਿਆ ਕਮੇਟੀਆਂ ਨਾਲ ਨਿਰੰਤਰ ਤਾਲਮੇਲ ਬਣਾਇਆ ਰੱਖਿਆ ਜਾਵੇ ਅਤੇ ਨਸ਼ਿਆਂ ਸਬੰਧੀ ਕੋਈ ਵੀ ਸੂਚਨਾ ਮਿਲਣ 'ਤੇ ਤੁਰੰਤ ਪ੍ਰਭਾਵਸ਼ਾਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਉਧਰ ਪਠਾਨਕੋਟ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਗਰਗ ਦੇ ਨਿਰਦੇਸ਼ਾਂ 'ਤੇ ਨਸ਼ਾ ਛੁਡਾਊ ਕੇਂਦਰ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਮਰੀਜ਼ਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਦੇ ਮਾੜੇ ਅਸਰ ਬਾਰੇ ਵੀ ਜਾਗਰੂਕ ਕੀਤਾ। ਪੰਜਾਬ ਸਰਕਾਰ ਨੇ ਆਪਣੇ ਸਮੂਹ ਸਰਕਾਰੀ ਦਫ਼ਤਰਾਂ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ। ਪੰਜਾਬ ਸਰਕਾਰ ਦੇ ਅਮਲਾ ਵਿਭਾਗ ਵੱਲੋਂ ਅੱਜ ਜਾਰੀ ਕੀਤੇ ਗਏ ਇੱਕ ਪੱਤਰ ਮੁਤਾਬਕ ਇਹ ਹੁਕਮ 1 ਜੁਲਾਈ ਦਿਨ ਬੁੱਧਵਾਰ ਤੋਂ ਲਾਗੂ ਹੋਣਗੇ। ਬੀਤੇ ਮਹੀਨੇ ਗਰਮੀ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਵੱਲੋਂ 25 ਮਈ ਤੋਂ ਅਗਲੇ ਹੁਕਮਾਂ ਤੱਕ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਕਰ ਦਿੱਤਾ ਗਿਆ ਸੀ, ਜਿਸ ਨੂੰ ਹੁਣ ਮੁੜ ਆਮ ਦਫ਼ਤਰੀ ਸਮੇਂ ਮੁਤਾਬਕ ਕਰ ਦਿੱਤਾ ਜਾਵੇਗਾ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਅਸ਼ੂਰਾ ਏ ਮੁਹੱਰਮ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ। ਇਹ ਦਿਨ ਪੈਗੰਬਰ ਮੁਹੰਮਦ ਦੇ ਪੋਤੇ ਹਜ਼ਰਤ ਇਮਾਮ ਹੁਸੈਨ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਦੀ ਯਾਦ ਦਿਵਾਉਂਦਾ, ਜਿਨ੍ਹਾਂ ਨੇ ਕਰਬਲਾ 'ਚ ਸੱਚ, ਨਿਆਂ ਅਤੇ ਨੇਕੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਕਿਹਾ ਕਿ ਮੁਹੱਰਮ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ, ਹਿੰਮਤ, ਹਮਦਰਦੀ ਅਤੇ ਸੱਚ ਅਤੇ ਨਿਆਂ ਪ੍ਰਤੀ ਅਟੁੱਟ ਵਚਨਬੱਧਤਾ ਦੀਆਂ ਸਦੀਵੀ ਕਦਰਾਂ ਕੀਮਤਾਂ ਦੀ ਯਾਦ ਦਿਵਾਉਂਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਜ਼ਰਤ ਇਮਾਮ ਹੁਸੈਨ ਦੀ ਕੁਰਬਾਨੀ ਸਾਨੂੰ ਸੱਚਾਈ ਅਤੇ ਨਿਆਂ ਦੇ ਮਾਰਗ 'ਤੇ ਦ੍ਰਿੜ ਰਹਿਣ ਲਈ ਪ੍ਰੇਰਿਤ ਕਰਦੀ ਹੈ। ਸਰਕਾਰ ਨੇ ਉਦਯੋਗਿਕ ਅਤੇ ਵਪਾਰਕ LPG ਖਪਤਕਾਰਾਂ ਨੂੰ ਗੈਰ ਘਰੇਲੂ ਪੈਕ ਕੀਤੇ LPG ਸਪਲਾਈ 'ਤੇ ਸਾਰੀਆਂ ਖੇਤਰੀ ਪਾਬੰਦੀਆਂ ਹਟਾ ਦਿੱਤੀਆਂ ਨੇ। ਸਪਲਾਈ ਪੱਛਮੀ ਏਸ਼ੀਆ ਸੰਕਟ ਤੋਂ ਪਹਿਲਾਂ ਦੇ ਪੱਧਰ 'ਤੇ ਬਹਾਲ ਕਰ ਦਿੱਤੀ ਗਈ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਸੰਕਟ ਦੌਰਾਨ ਮੁਅੱਤਲ ਕੀਤੀ ਥੋਕ LPG ਸਪਲਾਈ ਨੂੰ ਉਹਨਾਂ ਦੇ ਪਿਛਲੇ ਪੱਧਰਾਂ ਨਾਲੋਂ 50% ਵਧਾਇਆ ਗਿਆ। ਇਸ ਨਾਲ ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਨੂੰ ਮਹੱਤਵਪੂਰਨ ਰਾਹਤ ਮਿਲੇਗੀ। ਇਹ ਬਹਾਲੀ LPG ਸਪਲਾਈ ਸਥਿਤੀ ਵਿੱਚ ਹਾਲ ਹੀ 'ਚ ਹੋਏ ਸੁਧਾਰ ਤੋਂ ਬਾਅਦ ਹੈ। ਇੰਡੀਅਨ ਆਇਲ ਦੇ ਸੂਤਰਾਂ ਮੁਤਾਬਕ ਪੰਜਾਬ ਵਿੱਚ ਗੈਰ ਘਰੇਲੂ LPG ਦੇ 19 ਕਿਲੋਗ੍ਰਾਮ ਅਤੇ ਵੱਡੇ ਹੋਟਲਾਂ ਅਤੇ ਸਨਅਤੀ ਅਦਾਰਿਆਂ 'ਚ ਇਸਤੇਮਾਲ ਹੋਣ ਵਾਲੇ 47.5 ਕਿਲੋਗ੍ਰਾਮ ਅਤੇ 425 ਕਿਲੋਗ੍ਰਾਮ ਦੇ ਸਿਲੰਡਰ ਹੁਣ ਪਹਿਲਾਂ ਵਾਂਗ ਉਪਲਬਧ ਹੋਣਗੇ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ ਕਰ ਦਿੱਤਾ। ਨਵੇਂ ਜਾਂ ਦੁਬਾਰਾ ਜਾਰੀ ਕੀਤੇ 36 ਪੰਨਿਆਂ ਦੇ ਪਾਸਪੋਰਟ ਲਈ ਹੁਣ 2500 ਰੁਪਏ ਦੀ ਫੀਸ ਲੱਗੇਗੀ। ਵਿਦੇਸ਼ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਮੁਤਾਬਕ ਪਾਸਪੋਰਟ ਸੋਧ ਨਿਯਮ 2026 1 ਜੁਲਾਈ ਤੋਂ ਲਾਗੂ ਹੋਣਗੇ। ਭਾਰਤ ਅੱਜ ਆਇਰਲੈਂਡ ਖਿਲਾਫ਼ 2 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ ਪਹਿਲਾ ਮੈਚ ਸ਼ਾਮ 6 ਵਜੇ ਬੇਲਫਾਸਟ 'ਚ ਖੇਡੇਗਾ। ਭਾਰਤੀ ਟੀਮ ਦੀ ਕਪਤਾਨੀ ਸ਼੍ਰੇਯਸ ਅਈਅਰ ਕਰਨਗੇ। ਟੀਮ 'ਚ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਵੀ ਸ਼ਾਮਲ ਨੇ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNA ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਅੱਜ ਨਸ਼ਾ ਮੁਕਤ ਭਾਰਤ ਬਣਾਉਣ ਦੇ ਸਾਂਝੇ ਸੰਕਲਪ ਨੂੰ ਮੁੜ ਦੁਹਰਾਉਣ ਦਾ ਸੱਦਾ ਦਿੱਤੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਯੂਨੀਵਰਸਿਟੀਆਂ, ਵਿਦਿਅਕ ਸੰਸਥਾਵਾਂ ਅਤੇ ਸੰਗਠਨਾਂ ਦੀ ਇਸ ਲਹਿਰ ਨੂੰ ਸਰਗਰਮੀ ਨਾਲ ਅੱਗੇ ਵਧਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਉਪਰਾਲੇ ਇੱਕ ਮਜ਼ਬੂਤ, ਸਿਹਤਮੰਦ ਅਤੇ ਨਸ਼ਾ ਮੁਕਤ ਭਾਰਤ

ਫੌਜੀ ਵੀਰੋ ਜੈ ਹਿੰਦ। ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਭਾਵੀਨੀ। ਪੇਸ਼ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ ਆਤਿਫ ਅਸਲਮ ਦੀ ਆਵਾਜ਼ ਵਿੱਚ।

ਤੁਸੀਂ ਇਹਨਾਂ ਗੀਤਾਂ ਦਾ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ ਵਿੱਚ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਸ਼੍ਰੇਆ ਘੋਸ਼ਾਲ ਦੀ ਆਵਾਜ਼ ਵਿੱਚ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਫੌਜੀ ਵੀਰਾਂ ਲਈ ਵਿੱਚ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਸ਼ੰਕਰ ਮਹਾਦੇਵਨ ਦੀ ਆਵਾਜ਼ ਵਿੱਚ।

0: फौजी वीरो प्रोग्राम हजे जारी है 1:40 हो रहे ने हुण सुनदे हाँ पंजाबी च खबरां ते फिर इस दे कुछ पलां बाद उर्दू समाचार साडे दिल्ली केंद्र तों
1: नमस्कार ए आकाशवाणी है ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨਾਰਕੋਟ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਉਹਨਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਏ

0: ਭਾਰਤ ਨੇ ਔਰਤਾਂ ਦੇ ਏਸੀਏ ਫੋਰਮ ਵਿਖੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਦੂਜੇ ਪੈਕ ਸਿਲਿਕਾ ਸੰਮੇਲਨ ਵਿੱਚ ਭਾਰਤ ਨੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨਾਲੋਜੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ 'ਤੇ ਦਸਤਖਤ ਕੀਤੇ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਆਸ਼ੁਰਾਏ ਮੁਹਰਮ ਪੂਰੀ ਸ਼ਰਧਾ ਅਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ। ਅਤੇ ਮਰਦਾਂ ਦੇ ਹਾਕੀ ਵਿੱਚ ਭਾਰਤ ਸ਼ਾਮ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਮੈਦਾਨ 'ਚ ਉਤਰੇਗਾ। ਹੁਣ ਖਬਰਾਂ ਵਿਸਥਾਰ ਨਾਲ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨਾਰਕੋ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਏ। ਉਨ੍ਹਾਂ ਵੀ ਕਿਹਾ ਕਿ ਨਸ਼ਿਆਂ ਖਿਲਾਫ਼ ਸਾਨੂੰ ਇਕਜੁੱਟ ਹੋ ਕੇ ਜੰਗ ਲੜਨੀ ਏ ਅਤੇ ਇਸ ਨੂੰ ਜਿੱਤਣਾ ਵੀ ਏ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਨੂੰ ਨਸ਼ਿਆਂ ਦੇ ਵਪਾਰੀਆਂ ਖਿਲਾਫ਼ ਸਖ਼ਤ ਰਵੱਈਆ ਅਪਣਾਉਣਾ ਹੋਏਗਾ ਅਤੇ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਰੱਖਣਾ ਹੋਏਗਾ।
1: ड्रग के व्यापार करने वालों के प्रति रूथलेस अप्रोच रखना है और ड्रग के विक्टिम जो है जिनको आदत लग गई है उनके प्रति सिंपथेटिक अप्रोच रखना है। हमारी सद्भावना ही वो बच्चों को फिर से सामान्य जीवन के साथ जोड़ सकती है।
0: ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਕਹਿਰ ਰਾਸ਼ਟਰੀ ਸੁਰੱਖਿਆ, ਸਮਾਜਿਕ ਸਥਿਰਤਾ, ਆਰਥਿਕ ਹਿੱਤਾਂ ਅਤੇ ਨੌਜਵਾਨਾਂ ਅਤੇ ਦੇਸ਼ ਦੇ ਭਵਿੱਖ ਲਈ ਖਤਰਾ ਏ। ਉਨ੍ਹਾਂ ਨੇ ਅਧਿਆਤਮਿਕ ਆਗੂਆਂ, ਨੌਜਵਾਨਾਂ ਅਤੇ ਮਾਵਾਂ ਨੂੰ ਇਸ ਜੰਗ ਨੂੰ ਜਿੱਤਣ ਲਈ ਇੱਕ ਮੰਚ ਤੇ ਇਕੱਠੇ ਹੋਣ ਦੀ ਅਪੀਲ ਕੀਤੀ।
1: आज हमारा देश नार्कोटिक्स के खिलाफ लड़ाई के ऐसे नाजुक मोड़ पर खड़ा है। आने वाले 3 साल तय करने वाले हैं कि नशा हम पर विजय प्राप्त करेगा या हम नशे पर विजय। और मेरा आप सबसे विनम्र आग्रह कि देश के आने वाले 100 वर्ष के भविष्य के लिए ये लड़ाई हमने जीतनी चाहिए, दृढ़ता के साथ जीतनी चाहिए और हमारे संयुक्त प्रयास से जीतनी चाहिए।
0: ਉਪਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਅੱਜ ਨਸ਼ਾ ਮੁਕਤ ਭਾਰਤ ਬਣਾਉਣ ਦੇ ਸਾਂਝੇ ਅਹਿਦ ਨੂੰ ਮੁੜ ਦੁਹਰਾਉਣ ਦਾ ਸੱਦਾ ਦਿੱਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਇਸ ਲਹਿਰ ਨੂੰ ਸਰਗਰਮੀ ਨਾਲ ਅੱਗੇ ਵਧਾਉਣ ਲਈ ਯੂਨੀਵਰਸਿਟੀਆਂ, ਵਿਦਿਅਕ ਸੰਸਥਾਵਾਂ ਅਤੇ ਸੰਗਠਨਾਂ ਦੀ ਸ਼ਲਾਘਾ ਕੀਤੀ। ਉਪਰਾਸ਼ਟਰਪਤੀ ਨੇ ਸਾਰਿਆਂ ਨੂੰ ਜਾਗਰੂਕਤਾ ਫੈਲਾਉਣ, ਨਸ਼ਾ ਛੁਡਾਉਣ ਵਿੱਚ ਲੱਗੇ ਲੋਕਾਂ ਦੀ ਹਮਾਇਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਬਜਾਏ ਉਮੀਦ, ਸਿਹਤ ਅਤੇ ਉਦੇਸ਼ ਚੁਣਨ ਲਈ ਪ੍ਰੇਰਿਤ ਕਰਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਕੇਂਦਰੀ ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਲੰਡਨ ਵਿੱਚ ਬਰਤਾਨੀਆ ਦੇ ਵਪਾਰ ਅਤੇ ਸਨਅਤ ਮੰਤਰੀ ਪੀਟਰ ਕਾਇਲ ਨਾਲ ਗੱਲਬਾਤ ਕੀਤੀ। ਸ਼੍ਰੀ ਗੋਇਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਭਾਰਤ ਅਤੇ ਬਰਤਾਨੀਆ ਵਿਚਕਾਰ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਵਧਾਉਣ ਦੇ ਮੌਕਿਆਂ 'ਤੇ ਚਰਚਾ ਕੀਤੀ ਗਈ। ਸ਼੍ਰੀ ਗੋਇਲ ਨੇ ਵੀ ਕਿਹਾ ਕਿ ਭਾਰਤ ਅਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ 15 ਜੁਲਾਈ ਤੋਂ ਲਾਗੂ ਹੋਏਗਾ। ਸਮਾਜਿਕ ਸੁਰੱਖਿਆ ਅਤੇ ਦੋਹਰਾ ਯੋਗਦਾਨ ਕਨਵੈਨਸ਼ਨ ਵੀ ਲਾਗੂ ਹੋਏਗਾ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਨਵੀਨਤਾ, ਨਿਵੇਸ਼ ਅਤੇ ਸਾਂਝੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਕੰਮ ਕਰਨ ਲਈ ਵਚਨਬੱਧ ਨੇ। ਭਾਰਤ ਨੇ ਕਿਰਗਿਸਤਾਨ ਦੇ ਬਿਸ਼ਕੇਕ ਵਿੱਚ ਸ਼ਾਂਘਾਈ ਸਹਿਯੋਗ ਸੰਗਠਨ ਔਰਤਾਂ ਦੇ ਐਸਸੀਓ ਫੋਰਮ 2026 ਵਿੱਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਅੱਜ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਔਰਤਾਂ ਨਾ ਸਿਰਫ ਵਿਕਾਸ ਦੀਆਂ ਲਾਭਪਾਤਰੀ ਨੇ ਸਗੋਂ 2047 ਤੱਕ ਵਿਕਸਿਤ ਭਾਰਤ ਲਈ ਸਭ ਤੋਂ ਸ਼ਕਤੀਸ਼ਾਲੀ ਪ੍ਰੇਰਕ ਸ਼ਕਤੀ ਵੀ ਨੇ। ਆਰਥਿਕ ਵਿਕਾਸ ਵਿੱਚ ਔਰਤਾਂ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਸ੍ਰੀਮਤੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਕਰੀਬ 1 ਕਰੋੜ ਔਰਤਾਂ 90 ਲੱਖ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਵਿੱਚ ਸੰਗਠਿਤ ਨੇ, ਜਿਨ੍ਹਾਂ ਵਿੱਚੋਂ 30 ਕਰੋੜ ਤੋਂ ਵੱਧ ਲੱਖਪਤੀ ਦੀ ਧੀ ਬਣ ਗਈਆਂ ਨੇ। ਉਨ੍ਹਾਂ ਇਹ ਵੀ ਕਿਹਾ ਕਿ ਮਿਸ਼ਨ ਸ਼ਕਤੀ ਅਤੇ ਮਿਸ਼ਨ ਪੋਸ਼ਣ 2.0 ਵਰਗੀਆਂ ਯੋਜਨਾਵਾਂ ਔਰਤਾਂ ਦੀ ਸੁਰੱਖਿਆ, ਦੇਖਭਾਲ ਅਤੇ ਆਰਥਿਕ ਹਿੱਸੇਦਾਰੀ ਨੂੰ ਉਤਸ਼ਾਹਿਤ ਕਰ ਰਹੀਆਂ ਨੇ। ਉਨ੍ਹਾਂ ਨੇ ਖੇਤਰ ਵਿੱਚ ਔਰਤਾਂ ਦੀ ਆਰਥਿਕ ਅਗਵਾਈ ਅਤੇ ਤੰਦਰੁਸਤੀ ਨੂੰ ਅੱਗੇ ਵਧਾਉਣ ਲਈ ਐਸਸੀਓ ਭਾਈਵਾਲਾਂ ਨਾਲ ਤਜਰਬੇ ਸਾਂਝੇ ਕਰਨ ਅਤੇ ਸਹਿਯੋਗ ਨੂੰ ਡੂੰਘਾ ਕਰਨ ਲਈ ਦੇਸ਼ ਦੀ ਤਿਆਰੀ ਦੀ ਵੀ ਪੁਸ਼ਟੀ ਕੀਤੀ। ਭਾਰਤ ਵਿੱਚ ਜਰਮਨੀ ਦੇ ਰਾਜਦੂਤ ਫਿਲਿਪ ਵਿਕਰਮੈਨ ਨੇ ਕਿਹਾ ਕਿ ਭਾਰਤ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਇੱਕ ਆਲਮੀ ਲੀਡਰਸ਼ਿਪ ਭੂਮਿਕਾ ਨਿਭਾ ਰਿਹਾ ਹੈ। ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਅਤੇ ਜਰਮਨੀ ਵਿਚਕਾਰ ਹਰੀ ਅਤੇ ਨਿਰੰਤਰ ਰਹਿਣਯੋਗ ਵਿਕਾਸ ਭਾਈਵਾਲੀ ਕਾਮਯਾਬ ਰਹੀ ਏ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਰਾਜਨੀਤੀ ਅਤੇ ਰਣਨੀਤਿਕ ਖੇਤਰਾਂ ਵਿੱਚ ਸਹਿਯੋਗ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਭਾਰਤ ਯੂਰਪੀਨ ਯੂਨੀਅਨ ਮੁਕਤ ਵਪਾਰ ਸਮਝੌਤੇ ਬਾਰੇ ਰਾਜਦੂਤ ਵਿਕਰਮੈਨ ਨੇ ਉਮੀਦ ਪ੍ਰਗਟਾਈ ਕਿ ਇਸ ਤੇ ਜਲਦ ਹੀ ਸਹਿਮਤੀ ਬਣ ਜਾਏਗੀ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਜਰਮਨ ਕੰਪਨੀਆਂ ਨੂੰ ਭਾਰਤ ਵਿੱਚ ਹੋਰ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XHandle @AIR ਜਲੰਧਰ। ਕੱਲ ਅਮਰੀਕਾ ਵਿੱਚ ਹੋਏ ਦੂਜੇ ਪੈਕ ਸਿਲਿਕਾ ਸੰਮੇਲਨ ਵਿੱਚ ਭਾਰਤ ਨੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨਾਲੋਜੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲ

0: ਆਦਮੀ ਤੇ ਦਸਖਤ ਕੀਤੇ। ਆਰਥਿਕ ਮਾਮਲਿਆਂ ਲਈ ਅਮਰੀਕਾ ਦੇ ਵਿਦੇਸ਼ ਮੰਤਰੀ ਜੈਕਬ ਹੇਲਬਰਗ ਨੇ ਕਿਹਾ ਕਿ AI ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਨੇ AI ਯੁੱਗ ਲਈ ਵਿਕਾਸ ਪੱਖੀ ਅਤੇ ਨਵੀਨਤਾ ਪੱਖੀ ਨੇਮਬੱਧਕ ਪਹੁੰਚ ਦੀ ਹਮਾਇਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਹੇਲਬਰਗ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਆਪਣੀ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਉਤਸ਼ਾਹਿਤ ਏ। ਉਨ੍ਹਾਂ ਨੇ ਦੁਵੱਲੇ ਸਬੰਧਾਂ ਨੂੰ 21ਵੀਂ ਸਦੀ ਦੇ ਸਭ ਤੋਂ ਅਹਿਮ ਮੁੱਦਿਆਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਨਾਲ ਦਵੱਲੇ ਵਟਾਂਦਰੇ ਦੇ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ, ਜਿਸ ਵਿੱਚ ਕੁਆਡ ਦੇ ਟਰੱਸਟ ਪਹਿਲਕਦਮੀ ਸ਼ਾਮਿਲ ਏ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਐਸ ਕ੍ਰਿਸ਼ਨਨ ਅਤੇ ਭਾਰਤੀ ਸਨਅਤ ਦੇ ਨੁਮਾਇੰਦਿਆਂ ਨੇ ਸੰਮੇਲਨ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਭਾਰਤੀ ਵਫਦ ਨੇ ਸਨਅਤੀ ਆਗੂਆਂ ਨਾਲ ਸੈਮੀ ਕੰਡਕਟਰਾਂ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਲਚਕੀਲੀਆਂ ਤਕਨਾਲੋਜੀ ਸਪਲਾਈ ਲੜੀਆਂ ਵਿੱਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਸ਼ੁਰਾਏ ਮੁਹੱਰਮ ਪੂਰੀ ਸ਼ਰਧਾ ਅਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ। ਇਹ ਦਿਨ ਪੈਗੰਬਰ ਮੁਹੰਮਦ ਦੇ ਨਵਾਸੇ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਦਰਸਾਉਂਦਾ ਹੈ। ਹਜ਼ਰਤ ਇਮਾਮ ਹੁਸੈਨ ਨੇ ਕਰਬਲਾ ਵਿੱਚ ਸੱਚਾਈ, ਧਰਮ ਅਤੇ ਨਿਆਂ ਨੂੰ ਕਾਇਮ ਰੱਖਣ ਲਈ ਆਪਣੀ ਜਾਨ ਵਾਰ ਦਿੱਤੀਆਂ। ਇਸ ਮੌਕੇ ਤਾਜ਼ੀਆ ਜਲੂਸ ਕੱਢੇ ਜਾ ਰਹੇ ਨੇ। ਦਿੱਲੀ ਵਿੱਚ ਜਾਮਾ ਮਸਜਿਦ, ਨਿਜ਼ਾਮਉਦੀਨ, ਓਖਲਾ ਅਤੇ ਮਰੌਲੀ ਸਮੇਤ ਵੱਖ-ਵੱਖ ਥਾਵਾਂ 'ਤੇ ਮੁਹੱਰਮ ਦੇ ਜਲੂਸ ਕੱਢੇ ਜਾ ਰਹੇ ਨੇ। ਕਰਬਲਾ ਦੇ ਸ਼ਹੀਦਾਂ ਦੀ ਸਰਵਉੱਚ ਕੁਰਬਾਨੀ ਨੂੰ ਉਜਾਗਰ ਕਰਨ ਵਾਲੀਆਂ ਮਜਲਿਸਾਂ ਜਾਂ ਧਾਰਮਿਕ ਸਭਾਵਾਂ ਵੀ ਕਰਵਾਈਆਂ ਜਾ ਰਹੀਆਂ ਨੇ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਨੇ ਇਸ ਮੌਕੇ ਕਿਹਾ ਕਿ ਮੁਹੱਰਮ ਹਜ਼ਰਤ ਇਮਾਮ ਹੁਸੈਨ ਵੱਲੋਂ ਦਿੱਤੀ ਗਈ ਕੁਰਬਾਨੀ, ਹਿੰਮਤ ਅਤੇ ਹਮਦਰਦੀ, ਸੱਚਾਈ ਅਤੇ ਨਿਆਂ ਪ੍ਰਤੀ ਦ੍ਰਿੜ ਵਚਨਬੱਧਤਾ ਦੀਆਂ ਕਦਰਾਂ ਕੀਮਤਾਂ ਦੀ ਯਾਦ ਦਵਾਉਂਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਇਹ ਪਵਿੱਤਰ ਮੌਕਾ ਲੋਕਾਂ ਨੂੰ ਸਮਾਜ ਵਿੱਚ ਸਦਭਾਵਨਾ, ਸ਼ਾਂਤੀ ਅਤੇ ਆਪਸੀ ਸਤਿਕਾਰ ਦੇ ਬੰਧਨ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸ਼ੁਰਾਏ ਮੁਹੱਰਮ ਮੌਕੇ ਅੱਜ ਹਜ਼ਰਤ ਇਮਾਮ ਹੁਸੈਨ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਹਜ਼ਰਤ ਇਮਾਮ ਹੁਸੈਨ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਅਤੇ ਨਿਆਂ ਦੀ ਪ੍ਰਾਪਤੀ ਵਿੱਚ ਦ੍ਰਿੜ ਰਹਿਣ ਲਈ ਪ੍ਰੇਰਿਤ ਕਰਦੇ ਨੇ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਹਿੰਮਤ ਅਤੇ ਦ੍ਰਿੜਤਾ ਦੀ ਤਾਕਤ ਦੀ ਯਾਦ ਦਿਵਾਉਂਦਾ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਚੜਾਵੇ ਤੇ ਦਾਨ ਨਾਲ ਜੁੜੇ ਕਥਿਤ ਗਬਨ ਦੇ ਮਾਮਲੇ ਵਿੱਚ ਦਰਜ ਪਹਿਲੀ FIR ਦੇ 8 ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ FIR ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ 'ਤੇ ਗਠਿਤ ਵਿਸ਼ੇਸ਼ ਜਾਂਚ ਟੀਮ SIT ਦੀ ਸਿਫਾਰਸ਼ ਤੋਂ ਬਾਅਦ ਸ਼੍ਰੀ ਰਾਮ ਜਨਮ ਭੂਮੀ ਪੁਲਿਸ ਥਾਣੇ ਵਿੱਚ ਦਰਜ ਕੀਤੀ ਗਈ ਸੀ। ਇਹ ਸ਼ਿਕਾਇਤ ਟਰੱਸਟ ਦੇ ਮੈਂਬਰ ਕ੍ਰਿਸ਼ਨ ਮੋਹਨ ਨੇ ਦਰਜ ਕਰਵਾਈ ਸੀ। ਵਿਸ਼ੇਸ਼ ਜਾਂਚ ਟੀਮ ਨੇ ਮੰਗਲਵਾਰ ਨੂੰ ਆਪਣੀ ਮੁੱਢਲੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਕੱਲ੍ਹ ਕੇਸ ਦਰਜ ਕੀਤਾ ਗਿਆ। ਟਰੱਸਟ ਦੀ ਬੇਨਤੀ 'ਤੇ ਮੁੱਖ ਮੰਤਰੀ ਨੇ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਖੇਡਾਂ ਵਿੱਚ ਭਾਰਤ ਅਤੇ ਆਇਰਲੈਂਡ ਵਿਚਕਾਰ ਦੋ 2020 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬੈਲਫਾਸਟ ਵਿਖੇ ਖੇਡਿਆ ਜਾਏਗਾ। ਇਹ ਮੈਚ ਸ਼ਾਮ 6 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਦੀ ਕਪਤਾਨੀ ਸ਼੍ਰੇਯਸ ਅਯਰ ਕਰਨਗੇ। ਟੀਮ ਵਿੱਚ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਵੀ ਸ਼ਾਮਿਲ ਨੇ। ਮਰਦਾਂ ਦੀ ਹਾਕੀ ਵਿੱਚ ਭਾਰਤ ਅੱਜ ਸ਼ਾਮ ਲੰਡਨ ਦੇ ਲੀ ਵੈਲੀ ਹਾਕੀ ਐਂਡ ਟੈਨਿਸ ਸੈਂਟਰ ਵਿਖੇ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਮੈਦਾਨ 'ਚ ਉਤਰੇਗਾ। ਇਹ ਮੈਚ ਰਾਤ 10:30 ਵਜੇ ਸ਼ੁਰੂ ਹੋਣਾ। ਦੋਵੇਂ ਟੀਮਾਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਆਮੋ ਸਾਹਮਣੇ ਹੋਈਆਂ ਸਨ, ਜਿਸ ਵਿੱਚ ਭਾਰਤ ਨੇ ਲੰਡਨ ਪੜਾਅ ਦੇ ਪਹਿਲੇ ਮੈਚ ਵਿੱਚ 4-3 ਨਾਲ ਰੋਮਾਂਚਕ ਜਿੱਤ ਦਰਜ ਕੀਤੀ ਸੀ। ਆਖਿਰ 'ਚ ਖਾਸ ਖ਼ਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ 'ਚ ਨਾਰਕੋ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਏ। ਭਾਰਤ ਨੇ ਔਰਤਾਂ ਦੇ SCO ਫੋਰਮ ਵਿਖੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਦੂਜੇ ਪੈਕ ਸਿਲਿਕਾ ਸੰਮੇਲਨ ਵਿੱਚ ਭਾਰਤ ਦੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਟੈਕਨੋਲੋਜੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ 'ਤੇ ਦਸਖਤ ਕੀਤੇ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਆਸ਼ੁਰਾਏ ਮੁਹੱਰਮ ਪੂਰੀ ਸ਼ਰਧਾ ਅਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ ਅਤੇ ਮਰਦਾਂ ਦੀ ਹਾਕੀ ਵਿੱਚ ਭਾਰਤ ਸ਼ਾਮ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਮੈਦਾਨ 'ਚ ਉਤਰੇਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।
1: آداب، یہ آکاش وانی ہے، خبروں کے ساتھ میں مہتاب عالم۔ وزیر داخلہ امیت شاہ نے نشیلی اشیاء کی روک تھام کے لیے ایک متحدہ مہم کے لیے کہا ہے۔ انہوں نے کہا کہ نشیلی اشیاء کی اس لعنت سے قومی سلامتی اور نوجوانوں کے مستقبل کو خطرہ لاحق ہے۔ उत्तर प्रदेश पुलिस ने राम मंदिर अतीय में खुरद व्रत के केस में

0: ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਫੌਜੀ ਵੀਰਾਂ ਲਈ 'ਚ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ ਅਰਿਜੀਤ ਸਿੰਘ ਅਤੇ ਅਸੀਸ ਕੌਰ ਦੀ ਆਵਾਜ਼ ਵਿੱਚ।

ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।

0: ਅੰਦਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀ ਨਿਊਜ਼ ਡੀ ਭਾਰਤੀ ਡੀ ਇੰਡੀਆ ਅਤੇ ਡੀ ਕਿਸਾਨ ਚੈਨਲ 'ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾਹਰਟਸ ਵਿਵਿਦ ਭਾਰਤੀ FM 103.6 ਮੈਗਾਹਰਟਸ ਅੰਮ੍ਰਿਤਸਰ FM 100.9 ਮੈਗਾਹਰਟਸ FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਦ ਭਾਰਤੀ ਲੁਧਿਆਣਾ ਅਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਰੰਗਲੀ ਧਰਤੀ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ ਨਿਕਿਤਾ ਪੁਰੀ ਦੀ ਆਵਾਜ਼ ਵਿੱਚ, ਉੜਦਾ ਤੇ ਜਾਮੀ ਕਾਵਾਂ।

DTH ਦੀ AIR ਪੰਜਾਬ ਸੇਵਾ ਦੇ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ AIR ਪੰਜਾਬ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਦੇ ਵਿੱਚ ਨਾਰਕੋ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ। ਕਿਹਾ, ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ। ਭਾਰਤ ਨੇ ਔਰਤਾਂ ਦੇ SCO ਫੋਰਮ ਵਿਖੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਕੀਤੀ ਪੁਸ਼ਟੀ। ਤੇ ਦੂਜੇ ਪੈਕਸ ਸਿਲਿਕਾ ਸੰਮੇਲਨ ਦੇ ਵਿੱਚ ਭਾਰਤ ਨੇ 34 ਹੋਰ ਦੇਸ਼ਾਂ ਦੇ

ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਨੂੰ ਮਜ਼ਬੂਤ ਬਣਾਉਣ ਦੇ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ ਤੇ ਕੀਤੇ ਦਸਤਖਤ। ਤੇ ਭਾਰਤ ਦੇ ਵਿਚ ਜਰਮਨੀ ਦੇ ਰਾਜਦੂਤ ਫਿਲਿਪ ਏਕਰਮੈਨ ਨੇ ਕਿਹਾ, ਭਾਰਤ ਨਿਵਾਰੇ ਨਵਿਆਉਣਯੋਗ ਊਰਜਾ ਦੇ ਖੇਤਰ ਦੇ ਵਿਚ ਇਕ ਆਲਮੀ ਲੀਡਰਸ਼ਿਪ ਭੂਮਿਕਾ। ਉੱਤਰ ਪ੍ਰਦੇਸ਼ ਪੁਲਿਸ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਚੜਾਵੇ ਤੇ ਦਾਨ ਦੇ ਨਾਲ ਜੁੜੇ ਕਥਿਤ ਗਬਨ ਦੇ ਮਾਮਲੇ ਦੇ ਵਿਚ ਦਰਜ ਪਹਿਲੀ ਐਫ ਆਈ ਆਰ ਦੇ 8 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ। ਤੇ ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕੱਲ ਮਲੇਰਕੋਟਲਾ ਦੇ ਵਿਚ ਪੰਜਾਬ ਉਰਦੂ ਅਕਾਦਮੀ ਵਿਖੇ ਕੀਤੀ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ। ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਦਫ਼ਤਰਾਂ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਕਰਨ ਦੇ ਹੁਕਮ ਕੀਤੇ ਜਾਰੀ ਤੇ ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿਚ ਆਸ਼ਰਾਏ ਮੁਹਰਮ ਪੂਰੀ ਸ਼ਰਧਾ ਤੇ ਸੰਜੀਦਗੀ ਦੇ ਨਾਲ ਮਨਾਇਆ ਜਾ ਰਿਹਾ। ਭਾਰਤ ਤੇ ਆਇਰਲੈਂਡ ਦੇ ਵਿਚਕਾਰ 2 20-20 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਸ਼ਾਮੀ 6 ਵਜੇ ਬੇਲਫਾਸਟ ਦੇ ਵਿਚ। ਤੇ ਮਰਦਾਂ ਦੀ ਹਾਕੀ ਦੇ ਵਿਚ ਭਾਰਤ ਅੱਜ ਉਤਰੇਗਾ ਮੈਦਾਨ ਦੇ ਵਿਚ ਆਪਣੇ ਆਖਰੀ ਐਫ ਆਈ ਐਚ ਪ੍ਰੋ ਲੀਗ ਮੈਚ ਦੇ ਵਿਚ ਰਵਾਇਤੀ ਵਿਰੋਧੀ ਪਾਕਿਸਤਾਨ ਦੇ ਖਿਲਾਫ਼।

ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ, ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ, ਸ਼ਾਹੂਕਾਰਾਂ ਤੋਂ ਵੱਧ ਖੁਸ਼ ਮੈਂ ਮਲੰਗ ਦੇਖੇ ਨੇ। ਬਿਲਕੁਲ, ਖੁਸ਼ੀ ਇੱਕ ਆਦਤ ਹੁੰਦੀ ਹੈ ਜੋ ਉਹਨਾਂ ਨੂੰ ਨਸੀਬ ਹੈ ਜਿਨ੍ਹਾਂ ਦਾ ਪਰਮਾਤਮਾ 'ਤੇ ਸੱਚਾ ਵਿਸ਼ਵਾਸ ਹੈ, ਅਤੇ ਖੁਸ਼ੀ ਦੀ ਚਾਹਤ ਅਤੇ ਪਰਮਾਤਮਾ 'ਤੇ ਪੱਕਾ ਵਿਸ਼ਵਾਸ ਦੁਨੀਆਂ 'ਤੇ ਬਣਿਆ ਰਹੇ। ਇਸ ਦੁਆ ਦੇ ਨਾਲ ਹਾਜ਼ਰ ਹੈ ਤੁਹਾਡੀ ਹੋਸਟ ਲਵਲੈਨ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ, ਅਤੇ ਸ਼ੁਰੂਆਤ ਦੇ ਵਿੱਚ ਹੱਸਣ ਅਤੇ ਨੱਚਣ ਦੀ ਗੱਲ ਕਰ ਰਹੇ ਨੇ ਗਾਇਕ, ਅਤੇ ਕੌਣ ਨੇ ਗਾਇਕ ਅਤੇ ਕੀ ਹੋ ਰਹੀ ਹੈ ਗੱਲ ਸੁਣਦੇ ਹਾਂ ਇਸ ਗੀਤ ਵਿੱਚ।

ਲਵ ਦੀਵਾਨ ਤੇ ਰਾਧੇ ਭਾਵਿਕ ਢੀਂਗੜਾ ਜੀ ਚਿੱਠੀ ਲਿਖ ਰਹੇ ਨੇ ਤੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਤੇ ਜੀ ਐਸ ਰਾਮਗੜੀਆ ਤੇ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਪਿੰਡ ਮੋਲਾ ਇੱਥੋਂ ਚਿੱਠੀ ਹੈ ਜੀ। ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਲਾ ਤੇ ਦਰਸ਼ਨ ਬਰਾੜ ਤੇ ਮਲਕੀਤ ਘੁੜਿਆਣਾ ਜੀ ਦੀ ਤੇ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਬਿੱਟੂ ਜੈਨ, ਮੱਟੂ ਜੈਨ, ਨਗੀਨਾ ਜੈਨ, ਦੀਪਕ, ਗੌਤਮ, ਅਰਿਹੰਤ ਤੇ ਸੂਰਬੀ ਜੈਨ ਤੇ ਸੀਮਾ ਜੈਨ ਤੇ ਸਾਰਿਕਾ ਤੇ ਵਨੀਤਾ ਜੈਨ ਲਿਖ ਰਹੇ ਨੇ ਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਆਵਾਜ਼ ਹੈ ਬਹੁਤ ਹੀ ਖੂਬਸੂਰਤ ਇੰਦਰਮਾਨ ਦੀ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਅਤੇ ਬਿਲਕੁਲ ਜਿੱਥੇ ਸਾਨੂੰ ਖੁਸ਼ੀ ਮਿਲਦੀ ਹੈ ਜਿਹਦੇ ਨਾਲ ਸਾਨੂੰ ਖੁਸ਼ੀ ਮਿਲਦੀ ਹੈ ਉਹਦੇ ਨਾਲ ਹੀ ਅਸੀਂ ਰਹਿਣਾ ਚਾਹੁੰਦੇ ਹਾਂ ਅਤੇ ਕਈ ਵਾਰ ਕੀ ਹੁੰਦਾ ਕਿ ਅਸੀਂ ਗਲਤ ਕੰਮਾਂ ਦੇ ਵਿੱਚ ਖੁਸ਼ੀ ਲੱਭਣ ਲੱਗ ਜਾਂਦੇ ਹਾਂ ਅਤੇ ਉਹ ਬਹੁਤ ਬੁਰੀ ਗੱਲ ਹੁੰਦੀ ਹੈ ਅਤੇ ਅੱਜ ਦਾ ਜਿਹੜਾ ਦਿਨ ਹੈ ਇਸੇ ਚੀਜ਼ ਨੂੰ ਸਮਰਪਿਤ ਹੈ ਇਸੇ ਮੈਸੇਜ ਨੂੰ ਸੁਨੇਹੇ ਨੂੰ ਸਮਰਪਿਤ ਹੈ ਕਿ ਅਸੀਂ ਜੇ ਨਸ਼ੀਲੇ ਪਦਾਰਥਾਂ ਦੇ ਵੱਲ ਸਾਡਾ ਝੁਕਾਨ ਹੋ ਜਾਂਦਾ ਹੈ ਤਾਂ ਅਸੀਂ ਉਸਨੂੰ ਬਿਲਕੁਲ ਛੱਡ ਦਈਏ। ਅੱਜ ਦਾ ਦਿਨ ਇਸੇ ਦੇ ਪ੍ਰਤੀ ਸਾਨੂੰ ਜਾਗਰੂਕ ਕਰਦੇ ਅਤੇ ਇਸ ਕਰਕੇ ਅੱਜ ਦੁਨੀਆ ਭਰ ਦੇ ਵਿੱਚ ਵਰਲਡ ਡਰੱਗ ਡੇ ਮਨਾਇਆ ਜਾ ਰਿਹਾ ਕਿ ਅਸੀਂ ਡਰੱਗਸ ਨੂੰ ਬਿਲਕੁਲ ਤੌਬਾ ਕਹਿ ਦਈਏ, ਇਸ ਤੋਂ ਅਸੀਂ ਤੌਬਾ ਕਰ ਲਈਏ ਅਤੇ ਆਪਣੀ ਜ਼ਿੰਦਗੀ ਜੋ ਬਹੁਤ ਖੂਬਸੂਰਤ ਹੈ ਉਸਦੀ ਖੂਬਸੂਰਤੀ ਦਾ ਅਸੀਂ ਆਨੰਦ ਮਾਣੀਏ। ਅਤੇ ਚਿੱਠੀ ਲਿਖੀ ਹੈ ਜੀ ਸਾਡੇ ਲਈ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਅਬੋਹਰ ਪਿੰਡ ਰਾਜਪੁਰਾ ਤੋਂ ਆਈ ਹੈ ਚਿੱਠੀ ਜੀ ਅਤੇ ਕਹਿੰਦੇ ਸਾਰੀ ਰਾਜਪੁਰਾ ਦੀ ਪੰਚਾਇਤ ਵੀ ਇਸ ਚਿੱਠੀ ਦੇ ਵਿੱਚ ਸ਼ਾਮਲ ਹੋ ਜਾਂਦੀ। ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਝੋਰੜ ਅਤੇ ਇਹਨਾਂ ਦੇ ਨਾਲ ਹੈਗੇ ਆ ਜੀ ਗੁਰੂ ਸਾਹਿਬ ਸਿੰਘ ਅਤੇ ਲਿਖਣ ਵਾਲੇ ਨੇ ਜੀ ਬੁਰਜਾ ਰੋਡ ਪਿੰਡ ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਕੁਲਵੰਤ ਸਿੰਘ ਕਹਿੰਦੇ ਮੇਰੀ ਆਟੇ ਵਾਲੀ ਚੱਕੀ ਆ ਅਤੇ ਵਜ਼ੀਰ ਸਿੰਘ ਇਹਨਾਂ ਦੇ ਨਾਲ ਆ ਅਤੇ ਨੇੜੇ ਧਰਮਸ਼ਾਲਾ ਪਿੰਡ ਕੋਟਲੇ ਅਬਲੂ ਸ਼੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ ਸੁੱਖਾ ਸਿੰਘ ਸਰਪੰਚ ਕੋਠੇ ਢਾਬਾ ਵਾਲੇ ਦੇਵੀ ਕੋਟਲੀ ਕਿੰਦਾ ਕੁੰਡਾ ਫਾਰਮ ਅਤੇ ਬਰਾੜ ਮੋਟਰਾਂ ਵਾਲਾ ਨੀਲਾ ਸਿੰਘ ਪਿੰਡ ਗੰਗਾ ਤੋਂ ਅਤੇ ਕਾਲਾ ਹਲਵਾਈ ਰੂਪ ਸਿੰਘ ਸਰਵਿਸ ਸਟੇਸ਼ਨ ਵਾਲੇ ਅਤੇ ਰਾਣਾ ਨੰਬਰਦਾਰ ਅਤੇ ਇਹਨਾਂ ਦੇ ਨਾਲ ਧਰਮਾ ਕੋਟਲੀ ਅਤੇ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ ਸੁਖਜੀਤ ਕੌਰ ਬਲਵਿੰਦਰ ਹਰਜਿੰਦਰ ਅਤੇ ਗਿੱਦੜਵਾਹਾ ਤੋਂ ਮਨਜੀਤ ਤਨੇਜਾ ਅਤੇ ਪ੍ਰਵੀਨ ਤਨੇਜਾ ਇਹਨਾਂ ਦੇ ਨਾਲ ਅਤੇ ਨੱਥ ਰੋਡ ਤਲਵੰਡੀ ਸਾਬੋ ਗਲੀ ਨੰਬਰ 11 ਪੂਰਾ ਐਡਰੈਸ ਹੈ ਜੀ ਜੇ ਤੁਸੀਂ ਇੱਥੇ ਜਾਣਾ ਆ ਅਤੇ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ ਅਤੇ ਮਹਿੰਦਰ ਪੱਟੀ ਮੰਡੀ ਕਲਾਂ ਤੋਂ ਇਹਨਾਂ ਦੇ ਨਾਲ ਨੇ ਅਤੇ ਫਰਮਾਇਸ਼ ਹੈ ਜੀ ਇਹਨਾਂ ਸਾਰਿਆਂ ਦੀ ਅਤੇ ਆਵਾਜ਼ ਹੈ ਜੀ ਜੈਸਮਿਨ ਦੀ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਈ ਆਰ ਪੰਜਾਬ ਅਤੇ ਚਿੱਠੀਆਂ ਜੀ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ ਅਤੇ ਮਾਇਆ ਕੁਮਾਰ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਵਿਪਾਸ਼ਾ ਸ਼ਰਮਾ ਅਤੇ ਕਿਰਨ ਠਾਕੁਰ ਜੀ ਦੀ। ਅਤੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਚਿੱਠੀ ਲਿਖ ਰਹੇ ਨੇ ਅਤੇ ਲਿਖਣ ਵਾਲੇ ਨੇ ਜੀ ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੁੱਕ, ਨਿਸ਼ਾਨ ਸਿੰਘ ਬੁੱਕ, ਸੀਰਤ ਕੌਰ, ਕਿਰਤ ਕੌਰ ਅਤੇ ਇਹਨਾਂ ਦੇ ਦਾਦੀ ਜੀ ਜਸਵੰਤ ਕੌਰ ਅਤੇ ਰਾਜ ਮਿਸਤਰੀ ਪਿੰਡ ਮਾਹੂਆਣਾ ਬੋਦਲਾ ਤੋਂ ਇਹਨਾਂ ਦੇ ਨਾਲ ਨੇ ਅਤੇ ਸੁਰਿੰਦਰ ਕੌਰ ਬੁੱਕ, ਬਲਵਿੰਦਰ ਕੌਰ ਬੁੱਕ ਅਤੇ ਰੀਨਾ ਬਾਈ ਕਹਿੰਦੇ ਨੌਂ ਆ ਸਾਡੀ ਅਤੇ ਬਲਦੇਵ ਸਿੰਘ ਅਤੇ ਅਮਰ ਲਾਲ ਢਾਕੀਆ ਇਹਨਾਂ ਦੇ ਨਾਲ ਨੇ ਅਤੇ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ ਦਿਲ, ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ ਜੀ ਦੀ ਚਿੱਠੀ ਅਤੇ ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ ਅਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਨਵਜੀਤ ਦੀ ਖੂਬਸੂਰਤ ਆਵਾਜ਼।

ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਅਸੀਂ ਅੱਜ ਦੇ ਦਿਨ ਦੀ ਇੱਕ ਵਾਰ ਫਿਰ ਤੋਂ ਗੱਲ ਕਰਾਂਗੇ ਜੀ। ਅੱਜ ਦਿਨ ਹੈਗਾ ਜੀ ਨਸ਼ੀਲੇ ਪਦਾਰਥਾਂ ਦੇ ਖਿਲਾਫ ਇੱਕ ਮੁਹਿੰਮ ਛੇੜਨ ਦਾ ਕਿ ਕੋਈ ਜੇ ਨਸ਼ੇ ਦੇ ਵਿੱਚ ਸਾਨੂੰ ਲੱਗਦਾ ਕਿ ਨਸ਼ੇ ਦੇ ਵੱਲ ਜਾ ਰਿਹਾ ਤਾਂ ਸਾਨੂੰ ਉਸਨੂੰ ਰੋਕਣਾ ਚਾਹੀਦਾ ਹੈ ਅਤੇ ਜੇ ਬਾਂਹ ਫੜ ਕੇ ਵੀ ਰੋਕਣਾ ਪਵੇ ਤਾਂ ਰੋਕ ਲੈਣਾ ਚਾਹੀਦਾ ਕਿਉਂਕਿ ਜ਼ਿੰਦਗੀ ਦਾ ਸਵਾਲ ਹੈ, ਬਹੁਤ ਮੁਸ਼ਕਲ ਦੇ ਨਾਲ ਮਿਲਦੀ ਹੈ ਅਤੇ ਇਸ ਦਾ ਪੂਰਾ ਖਿਆਲ ਰੱਖਣਾ ਚਾਹੀਦਾ। ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਚਿੱਠੀ ਹੈ ਜੀ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ ਦੀ, ਅਤੇ ਪਿੰਡ ਮੂਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ, ਦੀਕਸ਼ਾ ਜੰਨਤ ਅਤੇ ਬਲਕਾਰ ਅਤੇ ਗੁਰਲੀਨ, ਅਤੇ ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ, ਅਤੇ ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ ਅਤੇ ਫਾਤਮਾ ਖਾਤੂਨ ਅੰਸਾਰੀ, ਡੁਮਰਾਬ ਬਿਹਾਰ ਤੋਂ ਡਾਕਟਰ ਡਬਲ ਅੰਸਾਰੀ ਅਤੇ ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ, ਅਤੇ ਸਾਰੰਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ, ਅਤੇ ਜੇਲ ਰੋਡ ਦਿੱਲੀ ਤੋਂ ਲਾਲ ਬਾਬੂ ਦੀਵਾਨਾ ਅਤੇ ਦਿਵਿਆ ਭਾਰਤੀ, ਅਤੇ ਸਾਧੂ ਸ਼ਹਿਰ ਤੋਂ ਪ੍ਰਕਾਸ਼ ਚੌਹਾਨ ਅਤੇ ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ ਚਿੱਠੀ ਲਿਖ ਰਹੇ ਨੇ, ਅਤੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਕਲਾ ਅਤੇ ਹੈਪੀ ਡਾਕਲਾ, ਜੈਸ ਨਾਇਕ, ਸ਼ੋਭਾ ਨਾਇਕ ਅਤੇ ਸਾਰਾ ਡਾਕਲਾ ਪਰਿਵਾਰ, ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ ਅਤੇ ਬਿਲਾਲ ਸੇਹਤ ਦੀ ਖੂਬਸੂਰਤ।

ਬਿਲਕੁਲ, ਸਮਾਂ ਜਿਹੜਾ ਹੈ ਉਹ ਬਹੁਤ ਘੱਟ ਰਹਿ ਗਏ ਅਤੇ ਚਿੱਠੀਆਂ ਅਸੀਂ ਸ਼ਾਮਿਲ ਕਰ ਰਹੇ ਹਾਂ ਜੀ। ਬੰਸੀ ਲਾਲ ਸੰਧੂ ਪਿੰਡ ਤੇਜਾ ਮੋੜੀ ਜ਼ਿਲ੍ਹਾ ਅੰਬਾਲਾ ਤੋਂ ਲਿਖ ਰਹੇ ਨੇ, ਕਹਿੰਦੇ ਪੋਤੇ ਕਬੀਰ ਅਤੇ ਜੈਜਵੀਰ ਸੰਧੂ ਨਾਲ, ਪੋਤੀਆਂ ਇਹਨਾਂ ਦੀ ਅਵਨੀਤ ਅਤੇ ਪਵਨੀਤ ਕੌਰ ਸੰਧੂ ਅਤੇ ਲਾਡੀ ਸਿੰਘ ਧਾਲੀਵਾਲ ਸਮਾਣਾ ਮੰਡੀ ਪਟਿਆਲਾ ਤੋਂ ਲਿਖ ਰਹੇ ਨੇ ਚਿੱਠੀ, ਅਤੇ ਬੰਸੀ ਲਾਲ ਸੰਧੂ ਪਿੰਡ ਤੇਜਾ ਮੋੜੀ ਤੋਂ ਇਹਨਾਂ ਦੇ ਨਾਲ ਵੀ ਇਸ ਚਿੱਠੀ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ ਨਿਹਾਰਕਾ ਅਤੇ ਵੰਸ਼ ਬੱਤਾ, ਅਤੇ ਮਾਡਲ ਟਾਊਨ ਕਰਨਾਲ ਤੋਂ ਜਗਮੋਹਨ ਪ੍ਰਜਾਪਤ, ਅਤੇ ਸੁਧੀਰ ਨੂਤਨ, ਅਤੇ ਹਰੀਪਾਲ ਕੌਰ, ਸੰਦੀਪ ਗੁਗਲਾਨੀ, ਆਸ਼ਾ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਸ਼ਪ੍ਰੀਤ ਸ਼ਰਮਾ ਅਤੇ ਵਿਪਾਸ਼ਾ ਸ਼ਰਮਾ, ਅਤੇ ਸ਼ਮਸ਼ੇਰ ਸਿੰਘ ਕੌਲਧਰ, ਅਤੇ ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਅਤੇ ਮਨਰੀਤ ਕੌਰ, ਅਤੇ ਤਰਨਵੀਰ, ਅਤੇ ਮਨਤਾਜ ਚਿੱਠੀ ਲਿਖ ਰਹੇ ਨੇ ਜੀ ਪਿੰਡ ਖਾਨੇ ਕੀ ਢਾਬ ਮਲੋਟ ਤੋਂ, ਅਤੇ ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ ਜਮਸ਼ੇਦਪੁਰ ਤੋਂ ਚਿੱਠੀ ਲਿਖ ਰਹੇ ਨੇ, ਅਤੇ ਲਿਖਣ ਵਾਲੇ ਨੇ ਜੀ ਡਾਕਟਰ ਬਨਵਾਰੀ, ਜੈਪਾਲ ਬਿਮਲਾ, ਅਤੇ ਸੋਨੂੰ, ਅਤੇ ਮਮਤਾ, ਮੋਕਸ਼, ਦਿਸ਼ਾ, ਸੁਸ਼ਾਂਤ ਅਤੇ ਵਿਕਰਮ ਜੈਪਾਲ ਅਰਾਇਣ ਤੋਂ ਇਹ ਚਿੱਠੀ ਹੈ, ਅਤੇ ਪਿੰਡ ਹੈਗਾ ਕੈਰੋ ਜ਼ਿਲ੍ਹਾ ਤਰਨ ਤਾਰਨ ਤੋਂ ਚਿੱਠੀ, ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ਮੀ, ਰਜਨੀ, ਆਕਾਸ਼ ਦੀ ਪਨਹਤ, ਅਤੇ ਪੋਤਰਾ ਇਹਨਾਂ ਦਾ ਗੁਰੂ ਸ਼ਬਦ ਇਹਨਾਂ ਦੇ ਨਾਲ, ਅਤੇ ਗੱਗੜ ਦੇ ਨੇੜੇ ਹੈਗਾ ਹਾਜੀਪੁਰ, ਇੱਥੋਂ ਹੈ ਜੀ ਚਿੱਠੀ, ਕੇਰ ਸਿੰਘ, ਅਤੇ ਚਿੰਟੂ, ਅਤੇ ਗੁਰਮੋਲ, ਅਤੇ ਮੋਹਣ, ਮਾਸੀ ਸੁਦੇਸ਼ ਕੁਮਾਰੀ ਇਹਨਾਂ ਦੇ ਨਾਲ, ਕਹਿੰਦੇ ਕੁੱਲਿਆਂਵਾਲੀ ਤੋਂ ਮਾਸੀ ਹੈ ਸਾਡੀ, ਸਹਾਰਨਪੁਰ ਤੋਂ ਸੁਰੇਸ਼ ਨਰੰਗ, ਅਤੇ ਆਸ਼ਾ ਸੋਨਾਲੀ, ਅਤੇ ਲਿਖਣ ਵਾਲੇ ਨੇ ਜੀ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਅਤੇ ਡਾਕਟਰ ਮਦਨ ਲਾਲ, ਅਤੇ ਸਾਰਾ ਵਰਮਾ ਪਰਿਵਾਰ ਹੈ, ਪਿੰਡ ਬੁਰਜ ਹਨੂੰਮਾਨਗੜ੍ਹ ਬੱਸ ਸਟੈਂਡ ਦੇ ਨੇੜੇ ਫਾਜ਼ਿਲਕਾ ਤੋਂ ਇਹ ਚਿੱਠੀ ਹੈ ਜੀ, ਪਿੰਡ ਘੋੜਿਆਣਾ ਤੋਂ 85 ਸਾਲ, ਕਹਿੰਦੇ ਮੇਰੀ ਉਮਰ ਹੈ, ਨਛੱਤਰ ਸਿੱਧੂ ਜੀ ਇਹਨਾਂ ਦਾ ਨਾਮ ਹੈ, ਪ੍ਰਕਾਸ਼ ਸਿੱਧੂ ਅਤੇ ਗੁਰਸਾਹਿਬ ਸਿੱਧੂ, ਪ੍ਰਕਾਸ਼ ਸਿੱਧੂ ਬੇਟਾ, ਗੁਰਸਾਹਿਬ ਸਿੱਧੂ ਪੋਤਾ, ਅਤੇ ਦੀਪਾ ਸੇਠ ਕਹਿੰਦੇ ਮੇਰਾ ਦੋਸਤ ਆ, ਅਤੇ ਵਿਹਲਾ ਹੋ ਚੁੱਕਿਆ ਜੀ, ਇਜਾਜ਼ਤ ਲੈਣ ਤਲਬ ਲੈਣ ਲੈ ਗਈ ਇਜਾਜ਼ਤ, ਸਾਥ ਇਸੇ ਤਰ੍ਹਾਂ ਚੱਲਦਾ ਰਹੇਗਾ, ਸਟੇ ਟਿਊਨਡ AIR ਪੰਜਾਬ।

ਹੈ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਏ ਜਲੰਧਰ ਕੇਂਦਰ ਹੈ। ਸ਼ਾਮ ਦੇ 4 ਵੱਜ ਰਹੇ ਨੇ। ਸਾਡੀ ਦੂਸਰੀ ਸਭਾ ਹੁਣ ਸ਼ੁਰੂ ਹੁੰਦੀ ਹੈ। ਸਭਾ ਦੇ ਸ਼ੁਰੂ ਵਿੱਚ ਆਓ ਸੁਣਦੇ ਹਾਂ ਹੁਣ ਤੱਕ ਦੇ ਮੁੱਖ ਸਮਾਚਾਰ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ 'ਚ ਨਾਰਕੋ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਹਨਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਭਾਰਤ ਨੇ ਔਰਤਾਂ ਦੇ SCO ਫੋਰਮ ਵਿਖੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਦੂਜੇ PACS ਸਿਲਿਕਾ ਸੰਮੇਲਨ ਵਿੱਚ ਭਾਰਤ ਨੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਤਕਨਾਲੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ 'ਤੇ ਦਸਤਖਤ ਕੀਤੇ ਨੇ। ਭਾਰਤ ਵਿੱਚ ਜਰਮਨੀ ਦੇ ਰਾਜਦੂਤ ਫਿਲਿਪ ਏਅਰਮੈਨ ਨੇ ਕਿਹਾ ਇਹ ਕਿ ਭਾਰਤ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਇੱਕ ਆਲਮੀ ਲੀਡਰਸ਼ਿਪ ਭੂਮਿਕਾ ਨਿਭਾ ਰਿਹਾ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਚੜਾਵੇ ਅਤੇ ਦਾਨ ਨਾਲ ਜੁੜੇ ਕਥਿਤ ਗਬਨ ਦੇ ਮਾਮਲੇ ਵਿੱਚ ਦਰਜ ਪਹਿਲੀ FIR ਦੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ

ਕੁਮਾਰ ਗੋਇਲ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੱਲ੍ਹ ਮਲੇਰਕੋਟਲਾ ਵਿੱਚ ਪੰਜਾਬ ਉਰਦੂ ਅਕਾਦਮੀ ਵਿਖੇ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਕੀਤੀ ਹੈ। ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਦਫ਼ਤਰਾਂ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਆਸ਼ੁਰਾਏ ਮੁਹਰਮ ਪੂਰੀ ਸ਼ਰਧਾ ਅਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ। ਭਾਰਤ ਅਤੇ ਆਇਰਲੈਂਡ ਵਿਚਕਾਰ 2 2020 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਸ਼ਾਮ 6 ਵਜੇ ਬੇਲਫਾਸਟ ਵਿੱਚ ਖੇਡਿਆ ਜਾਵੇਗਾ। ਮਰਦਾਂ ਦੀ ਹਾਕੀ ਵਿੱਚ ਭਾਰਤ ਅੱਜ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਮੈਦਾਨ 'ਚ ਉਤਰੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਫੀਆਨਾ ਕਲਾਮ ਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਆਓ ਸੁਣਦੇ ਹਾਂ ਬੀਬੀ ਨੂਰਾ ਦੀ ਆਵਾਜ਼ ਵਿੱਚ ਇਹ ਲੋਕ ਗੀਤ।

ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆਹ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਰਾਜ਼ਾ ਨਹੀਂ। ਜਿਨ੍ਹਾਂ ਨੇ ਉਸ ਦੀ ਵਡਿਆਈ ਦੱਸ ਸਕਣੀ ਹੈ ਉਹ ਤਾਂ ਉਸੇ ਵਿੱਚ ਹੀ ਸਮਾ ਜਾਂਦੇ ਨੇ। ਇਸੇ ਕਰਕੇ ਹੇ ਪ੍ਰਭੂ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕਾਓ, ਤੂੰ ਠਾਕੁਰ ਊਚ ਭਗਵਾਨਾ। ਪ੍ਰਭੂ ਗੁਣਾਂ ਦਾ ਖਜ਼ਾਨਾ ਹੈ, ਉਸ ਦੀ ਮਹਿਮਾ ਦਾ ਵਰਣਨ ਨਹੀਂ ਹੋ ਸਕਦਾ। ਪ੍ਰਭੂ ਤੂੰ ਸਭਨਾਂ ਦਾ ਮਾਲਕ ਅਤੇ ਸਰਵਉੱਚ ਹੈ। ਨਾਮਦੇਵ ਜੀ ਵੀ ਉਸ ਬੇਅੰਤ ਪ੍ਰਭੂ ਦੇ ਨਾਮ ਨੂੰ ਗਿਆਨਹੀਣ ਮਨੁੱਖ ਵਾਸਤੇ ਸਹਾਰਾ ਡੰਗੋਰੀ ਮੰਨਦੇ ਹੋਏ ਉਸ ਦੀ ਉਪਮਾ ਕਰਦੇ ਹਨ। ਹੇ ਪ੍ਰਭੂ, ਤੂੰ ਕਰਮ ਕਰਨ ਵਾਲਾ ਰਹਿਮਤ ਦਾ ਮੁਜੱਸਮਾ ਹੈ, ਵੱਡਾ ਹੈ, ਸਾਈ ਹੈ, ਹਾਜ਼ਰ ਨਾਜ਼ਰ ਹੈ, ਅੰਗ ਸੰਗ ਹੈ, ਦਇਆ ਦਾ ਸਾਗਰ ਹੈ, ਦੇਹੰਦ ਭਾਵ ਦੇਵਣਹਾਰ ਹੈ, ਧਨੀ ਹੈ। ਅਸੀਂ ਤਾਂ ਦਾਤਾਂ ਲੈਣ ਵਾਲੇ ਜੀਵ ਹਾਂ, ਪਰ ਦੇਣ ਵਾਲਾ ਦਾਤਾ ਤੂੰ ਹੀ ਹੈ, ਹੋਰ ਕੋਈ ਨਹੀਂ ਦਿੰਦਾ। ਤੂੰ ਦਾਨਾ ਸਿਆਣਾ ਹੈ, ਤੂੰ ਸਭ ਕੁਝ ਦੇਖ ਰਿਹਾ ਹੈ, ਮੈਂ ਤੇਰੇ ਬਾਰੇ ਕੀ ਵਿਚਾਰ ਕਰਾਂ। ਹੇ ਨਾਮਦੇਵ ਦੇ ਸਵਾਮੀ, ਤੂੰ ਬਖਸ਼ਣਹਾਰ ਹੈ। ਸੁਣਦੇ ਹਾਂ ਡਾਕਟਰ ਮਨਦੀਪ ਸਿੰਘ ਹੋਰਾਂ ਪਾਸੋਂ ਵਾਰਤਾ। ਤੂੰ ਦਾਨਾ ਤੂੰ ਬੀਨਾ, ਮੈਂ ਵਿਚਾਰ ਕਿਆ ਕਰੀ।
1: ਭਗਤ ਨਾਮਦੇਵ ਜੀ ਪਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ, ਤੂੰ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ਅਤੇ ਸਭ ਕੁਝ ਵੇਖਣ ਵਾਲਾ ਹੈ। ਤੇਰੀ ਮਹਿਮਾ ਬੇਅੰਤ ਹੈ, ਮੇਰੀ ਛੋਟੀ ਜਿਹੀ ਬੁੱਧੀ ਤੇਰੇ ਗੁਣਾਂ ਦਾ ਪੂਰਾ ਵਰਣਨ ਕਿਵੇਂ ਕਰ ਸਕਦੀ ਹੈ? ਮੈਂ ਤੇਰੀ ਵਡਿਆਈ ਦਾ ਅੰਤ ਨਹੀਂ ਪਾ ਸਕਦਾ। ਭਾਵ ਕਿ ਪਰਮਾਤਮਾ ਦਾ ਨਿਰਾਕਾਰ ਸਰੂਪ ਅਤੇ ਉਸ ਦੀ ਮਹਿਮਾ ਇਤਨੀ ਵਿਆਪਕ ਹੈ ਕਿ ਉਹ ਬੁੱਧੀ ਮੰਡਲ ਦੇ ਘੇਰੇ ਵਿੱਚ ਨਹੀਂ ਸਮਾ ਸਕਦੀ, ਕਿਉਂਕਿ ਸਧਾਰਨ ਬੁੱਧੀ ਪਰਮਾਤਮਾ ਦੀ ਨਿਰਾਕਾਰਤਾ ਅਤੇ ਵਿਰਾਟਤਾ ਨੂੰ ਸਮਝਣ ਦੇ ਸਮਰੱਥ ਨਹੀਂ ਹੈ। ਅਜਿਹੀ ਵਿਰਾਟਤਾ ਨੂੰ ਕਹਿ ਸਕਣਾ ਵੀ ਸੰਭਵ ਨਹੀਂ, ਕਿਉਂਕਿ ਸਾਕਾਰ ਰੂਪ ਦੇ ਦੀਦਾਰ ਹੁੰਦੇ ਹਨ ਅਤੇ ਨਿਰਾਕਾਰ ਰੂਪ ਦਾ ਦਰਸ਼ਨ ਹੁੰਦਾ ਹੈ। ਪਰਮਾਤਮਾ ਦੇ ਨਿਰਾਕਾਰ ਰੂਪ ਅਤੇ ਸਹਿਜ ਅਵਸਥਾ ਦੀ ਕਥਾ ਅਕੱਥ ਅਤੇ ਨਿਰਾਲੀ ਹੈ। ਗੁਰਬਾਣੀ ਵਿੱਚ ਵਾਰ ਵਾਰ ਆਇਆ ਹੈ, ਆਖਣ ਔਖਾ ਸਾਚਾ ਨਾਓ, ਨਾਨਕ ਕਥਨਾ ਕਰੜਾ ਸਾਰ, ਆਵਹ ਸੰਤਹ ਪਿਆਰੇ ਹੋ ਅਕੱਥ ਕੀ ਕਰਹਿ ਕਹਾਣੀ। ਜਦੋਂ ਮਨੁੱਖ ਪਰਮਾਤਮਾ ਦੀ ਇਸ ਵਿਆਪਕਤਾ ਅਤੇ ਸਵੈ ਦੀ ਸਮਰੱਥਾ ਨੂੰ ਜਾਣ ਲੈਂਦਾ ਹੈ ਤਾਂ ਉਸ ਦੇ ਮਨ ਦੀ ਗਤੀ ਸਥਿਰ ਹੋ ਜਾਂਦੀ ਹੈ ਅਤੇ ਆਤਮਾ ਆਪੇ ਵਿੱਚ ਆਪੇ ਦਾ ਰਸ ਲੈਣ ਲੱਗਦੀ ਹੈ। ਇਸ ਸ਼ਬਦ ਦਾ ਕੇਂਦਰੀ ਸੂਤਰ ਹੈ ਕਿ ਹੇ ਮੇਰੇ ਮਾਲਕ, ਤੂੰ ਸਾਰਿਆਂ ਹੀ ਉੱਤੇ ਬਖਸ਼ਿਸ਼ ਕਰਨ ਵਾਲਾ ਹੈ, ਦਇਆਵਾਨ ਅਤੇ ਮਿਹਰ ਕਰਨ ਵਾਲਾ ਹਰੀ ਹੈ। ਇਸ ਸ਼ਬਦ ਦੀ ਪਹਿਲੀ ਪੰਕਤੀ ਵਿੱਚ ਦੋ ਪ੍ਰਸੰਗ ਉੱਭਰਦੇ ਹਨ। ਪਹਿਲਾ ਹੈ ਤੂੰ ਦਾਨਾ ਤੂੰ ਬੀਨਾ, ਭਾਵ ਕਿ ਪਰਮਾਤਮਾ ਸਭ ਕੁਝ ਜਾਣਦਾ ਹੈ। ਭਗਤ ਨਾਮਦੇਵ ਜੀ ਫਰਮਾਉਂਦੇ ਹਨ ਕਿ ਪ੍ਰਭੂ ਸਭ ਦੇ ਮਨ ਦੀ ਜਾਣਨ ਵਾਲਾ ਹੈ। ਇਹੀ ਵਿਚਾਰ ਗੁਰੂ ਅਰਜਨ ਦੇਵ ਜੀ ਵੀ ਪ੍ਰਗਟ ਕਰਦੇ ਹਨ, ਠਾਕੁਰ ਤੁਮ ਸਰਬਤ ਜਾਣਿਆ, ਭਾਵ ਕਿ ਹੇ ਪ੍ਰਭੂ ਤੂੰ ਸਭ ਥਾਵਾਂ 'ਤੇ ਮੌਜੂਦ ਹੈ ਅਤੇ ਸਭ ਕੁਝ ਜਾਣਨ ਵਾਲਾ ਹੈ। ਪ੍ਰਭੂ ਅੰਤਰਜਾਮੀ ਹੈ, ਮਨ ਦੀਆਂ ਅੰਦਰਲੀਆਂ ਭਾਵਨਾਵਾਂ ਨੂੰ ਵੀ ਜਾਣਦਾ ਹੈ। ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਦਸਮ ਪਾਤਸ਼ਾਹ ਵੀ ਫਰਮਾਉਂਦੇ ਹਨ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਇਸ ਵਾਕ ਦਾ ਦੂਸਰਾ ਪ੍ਰਸੰਗ ਹੈ ਮੈਂ ਵਿਚਾਰ ਕਿਆ ਕਰੀ, ਭਾਵ ਕਿ ਪ੍ਰਭੂ ਦੀ ਮਹਿਮਾ ਬੇਅੰਤ ਹੈ। ਭਗਤ ਨਾਮਦੇਵ ਜੀ ਆਪਣੀ ਅਸਮਰੱਥਾ ਪ੍ਰਗਟ ਕਰਦੇ ਹਨ ਕਿ ਹੇ ਪ੍ਰਭੂ, ਮੈਂ ਤੇਰੀ ਮਹਿਮਾ ਕਿਵੇਂ ਬਿਆਨ ਕਰਾਂ। ਇਸੇ ਭਾਵ ਨੂੰ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਇਉਂ ਕਹਿੰਦੇ ਹਨ, ਕਥਨਾ ਕਥੀ ਨਾ ਆਵੈ ਤੋਟ, ਭਾਵ ਕਿ ਪ੍ਰਭੂ ਦੀ ਵਡਿਆਈ ਅਤੇ ਸਿਫਤ ਸਾਲਾਹ ਕਹਿੰਦੇ ਕਹਿੰਦੇ ਵੀ ਖਤਮ ਨਹੀਂ ਹੁੰਦੀ। ਇਸੇ ਤਰ੍ਹਾਂ ਅੱਗੇ ਫਰਮਾਉਂਦੇ ਹਨ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾ ਹੀ ਕੋ ਥਾਓ, ਭਾਵ ਕਿ ਸਾਰੀ ਸ੍ਰਿਸ਼ਟੀ ਉਸ ਦੀ ਮਹਿਮਾ ਦਾ ਹੀ

0: ਪ੍ਰਗਟਾਵਾ ਹੈ। ਜਿਵੇਂ ਕੋਈ ਬੱਚਾ ਸਮੁੰਦਰ ਦੇ ਕੰਢੇ ਖੜ ਕੇ ਇੱਕ ਕੱਪ ਪਾਣੀ ਦਾ ਭਰ ਲਵੇ, ਪਰ ਉਹ ਸਮੁੰਦਰ ਦੀ ਡੂੰਘਾਈ ਨਹੀਂ ਮਾਪ ਸਕਦਾ, ਇਸੇ ਤਰ੍ਹਾਂ ਮਨੁੱਖੀ ਬੁੱਧੀ ਪ੍ਰਭੂ ਦੀ ਬੇਅੰਤਤਾ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕਦੀ। ਇਸੇ ਤਰ੍ਹਾਂ ਦਾ ਸ਼ਬਦ ਆਸਾ ਦੀ ਵਾਰ ਵਿੱਚ ਵੀ ਮਿਲਦਾ ਹੈ। ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤਲਹਾ, ਭਾਵ ਕਿ ਹੇ ਪ੍ਰਭੂ, ਤੂੰ ਇੱਕ ਵਿਸ਼ਾਲ ਦਰਿਆ ਸਮਾਨ ਹੈ, ਮੈਂ ਤੇਰੇ ਹੀ ਪੀਤਰ ਰਹਿਣ ਵਾਲੀ ਇੱਕ ਮੱਛਲੀ ਸਮਾਨ ਹਾਂ, ਮੈਂ ਤੇਰਾ ਆਦ ਅੰਤ ਨਹੀਂ ਲੱਭ ਸਕਦੀ, ਮੈਂ ਤੇਰੀ ਵਿਆਪਕਤਾ ਨੂੰ ਨਹੀਂ ਜਾਣ ਸਕਦੀ, ਤੂੰ ਹੀ ਸਦਾ ਮੇਰੀ ਹਾਲਤ ਜਾਣਦਾ ਹੈ, ਮੇਰੀ ਹੋਂਦ ਤੇਰੀ ਮਿਹਰ ਸਦਕਾ ਹੈ। ਭਗਤ ਨਾਮਦੇਵ ਜੀ ਦੇ ਇਸ ਸ਼ਬਦ ਦੀ ਅਗਲੀ ਪੰਕਤੀ ਹੈ, ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ। ਬਖਸੰਦ ਤੂੰ ਹਰੀ ਤੋਂ ਭਾਵ ਹੈ ਕਿ ਪ੍ਰਭੂ ਬਖਸ਼ਣਹਾਰ ਹੈ। ਗੁਰਬਾਣੀ ਵਿੱਚ ਵਾਰ ਵਾਰ ਆਉਂਦਾ ਹੈ ਕਿ ਹੇ ਪ੍ਰਭੂ, ਤੇਰੀ ਕਿਰਪਾ ਤੋਂ ਬਿਨਾਂ ਜੀਵ ਦਾ ਉਧਾਰ ਨਹੀਂ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਭਾਵ ਕਿ ਸਭ ਕੁਝ ਤੇਰਾ ਹੈ, ਮੈਂ ਤੇਰੀ ਕਿਰਪਾ ਦਾ ਮੰਗਤਾ ਹਾਂ। ਅਤੇ ਅੱਗੇ ਫਿਰ ਆਇਆ ਹੈ ਕਿ ਕਰ ਕਿਰਪਾ ਜਿਸ ਆਪਣਾ ਨਾਮ ਦੇ, ਭਾਵ ਕਿ ਜਿਸ ਉੱਤੇ ਪ੍ਰਭੂ ਕਿਰਪਾ ਕਰਦਾ ਹੈ ਉਸਨੂੰ ਨਾਮ ਦੀ ਦਾਤ ਮਿਲਦੀ ਹੈ। ਇਸ ਲਈ ਗੁਰਬਾਣੀ ਸਾਨੂੰ ਬਾਹਰੀ ਦਿਖਾਵੇ ਦੀ ਬਜਾਏ ਅੰਦਰਲੀ ਸੱਚਾਈ ਵੱਲ ਲੈ ਜਾਂਦੀ ਹੈ। ਗੁਰਬਾਣੀ ਵਿੱਚ ਵਾਰ ਵਾਰ ਇਸੇ ਤਰ੍ਹਾਂ ਦੇ ਖਿਆਲ ਨੂੰ ਦਿਰੜਾਇਆ ਗਿਆ ਹੈ, ਜਿਵੇਂ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਭਾਵ ਕਿ ਹੇ ਪ੍ਰਭੂ, ਤੂੰ ਸਰਬ ਸ਼ਕਤੀਮਾਨ ਹੈ, ਮੇਰੀ ਅਕਲ ਬਹੁਤ ਛੋਟੀ ਹੈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮਹਿ ਰਹੋ ਰਜਾਈ, ਹੇ ਪ੍ਰਭੂ ਮੈਨੂੰ ਸਮਝ ਬਖਸ਼ ਕਿ ਮੈਂ ਤੇਰੇ ਗੁਣ ਗਾ ਸਕਾਂ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪ੍ਰਭੂ ਦੀ ਰਚਨਾ ਅਤੇ ਮਹਿਮਾ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਇਸ ਸ਼ਬਦ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਪਰਮਾਤਮਾ ਸਰਬੱਗ ਹੈ, ਭਾਵ ਸਭ ਕੁਝ ਜਾਣਨ ਵਾਲਾ ਹੈ। ਪਰਮਾਤਮਾ ਸਰਬ ਵਿਆਪਕ ਅਤੇ ਸਰਬ ਦ੍ਰਿਸ਼ਟਾ ਹੈ। ਮਨੁੱਖ ਦੀ ਬੁੱਧੀ ਸੀਮਤ ਹੈ, ਉਹ ਪਰਮਾਤਮਾ ਦੀ ਪੂਰੀ ਮਹਿਮਾ ਦਾ ਅੰਤ ਨਹੀਂ ਪਾ ਸਕਦੀ। ਪ੍ਰਭੂ ਦੀ ਬਖਸ਼ਿਸ਼ ਅਤੇ ਕਿਰਪਾ ਤੋਂ ਬਿਨਾਂ ਆਤਮਕ ਉਚਾਈ ਪ੍ਰਾਪਤ ਨਹੀਂ ਹੁੰਦੀ। ਇਹ ਸ਼ਬਦ ਸਿਰਫ ਪਰਮਾਤਮਾ ਦੀ ਸਰਬੱਗਤਾ ਦਾ ਬਿਆਨ ਨਹੀਂ, ਸਗੋਂ ਭਗਤ ਦੀ ਨਿਮਰਤਾ, ਆਤਮ ਸਮਰਪਣ ਅਤੇ ਪ੍ਰਭੂ ਦੀ ਕਿਰਪਾ ਉੱਤੇ ਪੂਰਨ ਨਿਰਭਰਤਾ ਦਾ ਪ੍ਰਗਟਾਵਾ ਵੀ ਹੈ। ਇਸ ਲਈ ਮਨੁੱਖ ਲਈ ਹੰਕਾਰ ਛੱਡ ਕੇ ਪਰਮ ਪਿਤਾ ਪਰਮੇਸ਼ਰ ਦੀ ਕਿਰਪਾ ਦਾ ਆਸਰਾ ਲੈਣਾ ਹੀ ਸੱਚੀ ਭਗਤੀ ਹੈ। ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਰੇ ਭੌਤਿਕ ਵਰਤਾਰਿਆਂ ਅਤੇ ਪਸਾਰਿਆਂ ਦੀ ਵਾਸਤਵਿਕਤਾ ਤੋਂ ਇਲਾਵਾ ਇੱਕ ਹੋਰ ਵਾਸਤਵਿਕਤਾ ਵੀ ਹੈ, ਜੋ ਕਾਲ ਦੀਆਂ ਬੰਦਿਸ਼ਾਂ ਤੋਂ ਬਾਹਰ ਸੁਤੰਤਰ ਅਤੇ ਸਦੀਵੀ ਹੈ।
1: ਤੂੰ ਦਾਨਾ ਤੂੰ ਬੀਨਾ, ਮੈਂ ਵਿਚਾਰ ਕਿਆ ਕਰੀ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਮਨਦੀਪ ਸਿੰਘ। ਨਿਰਸੰਦੇਹ ਪਰਮਾਤਮਾ ਦੀ ਬੇਅੰਤਤਾ ਅੱਗੇ ਸਾਰੇ ਨਤਮਸਤਕ ਹਨ। ਉਹ ਪ੍ਰਭੂ ਅਤ ਵੱਡਾ ਅਤ ਉੱਚਾ ਹੈ, ਜਿਸ ਦਾ ਪਾਰਾਵਾਰ ਨਹੀਂ ਹੈ। ਸੂਹੀ ਰਾਗ ਵਿਚਲੇ ਸ਼ਬਦ ਵਿੱਚ ਬੇਅੰਤ ਪ੍ਰਭੂ ਦੀ ਵਡਿਆਈ ਕਰ ਸਕਣ ਬਾਰੇ ਅਸਮਰਥਤਾ ਪ੍ਰਗਟਾਈ ਗਈ ਹੈ ਕਿ ਹੇ ਮੇਰੇ ਸੋਹਣੇ ਪ੍ਰਭੂ, ਮੈਂ ਤੇਰੀ ਕੀਮਤ ਵਡਿਆਈ ਨਹੀਂ ਜਾਣ ਸਕਦਾ। ਤੂੰ ਤੇ ਸਰਬ ਵਿਆਪੀ ਹੈ, ਸਰਬ ਨਿਵਾਸੀ ਹੈ, ਜਲ ਧਰਤੀ ਆਕਾਸ਼ ਸਭਨੀ ਥਾਈਂ ਪੂਰ ਰਿਹਾ ਹੈ। ਉਹ ਕਿਹੜੀ ਤੱਕੜੀ ਹੈ, ਕਿਹੜਾ ਵੱਟਾ ਹੈ ਅਤੇ ਉਹ ਕਿਹੜਾ ਸਰਾਫ ਹੈ ਜੋ ਆਪ ਬਾਰੇ ਜਾਣ ਸਕੇ। ਮੈਂ ਕਿਹੜੇ ਗੁਰਧਾਮੋਂ ਇਹ ਸਭ ਕੁਝ ਸਾਧਣ ਦੀ ਵਿਧੀ ਸਿੱਖਾਂ ਕਿ ਤੇਰੀ ਕੀਮਤ ਜਾਣ ਸਕਾਂ। ਜੇ ਮੈਂ ਮਨ ਨੂੰ ਤੱਕੜੀ ਬਣਾ ਲਵਾਂ, ਚਿੱਤ ਨੂੰ ਭਾਰ ਤੋਲਣ ਵਾਲੇ ਵੱਟੇ ਮੰਨ ਲਵਾਂ, ਤੇਰੀ ਭਜਨ ਬੰਦਗੀ ਕਰਕੇ ਤੇਰੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂ, ਤਾਂ ਵੀ ਇਹ ਸੰਭਵ ਨਹੀਂ। ਮੈਂ ਤਾਂ ਮਨ ਅੰਤਰ ਹੀ ਤੇਰੀ ਸਿਫਤ ਸਲਾਹ ਕਰ ਸਕਦਾ ਹਾਂ, ਮਨ ਰਾਜ਼ੀ ਰੱਖ ਸਕਦਾ ਹਾਂ। ਹੇ ਪ੍ਰਭੂ, ਤੂੰ ਆਪ ਹੀ ਤੋਲਣ ਹਾਰਾ

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਕੜੀ 'ਚ 6 ਵੱਜ ਰਹੇ ਨੇ। ਹੁਣ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

ਸ਼ਾਮ 6 ਵਜ ਕੇ 30 ਮਿੰਟ 'ਤੇ ਪੇਸ਼ ਕਰਾਂਗੇ ਦਿਹਾਤੀ ਪ੍ਰੋਗਰਾਮ। ਅੱਜ ਇਸ ਕੰਮ ਦੀਆਂ ਗੱਲਾਂ, ਸਬਜ਼ੀਆਂ ਦੀ ਸਿਹਤਮੰਦ ਪਨੀਰੀ ਬਾਰੇ ਜਾਣਕਾਰੀ ਲਵਾਂਗੇ ਡਾਕਟਰ ਸੈਯਦ ਅਹਿਮਦ ਪਟੇਲ ਹੁਣਾਂ ਕੋਲੋਂ, ਅਤੇ ਨਾਲ ਦੀ ਨਾਲ ਸੁਣਾਂਗੇ ਨਸ਼ਾ ਵਿਰੋਧੀ ਦਿਵਸ 'ਤੇ ਖਾਸ ਚਰਚਾ। ਸ਼ਾਮ 7 ਵੱਜ ਕੇ 40 ਮਿੰਟ 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਸਬਰੰਗ, ਜਿਸ 'ਚ ਮੁਹੱਰਮ ਦੇ ਮੌਕੇ

ਰਾਤ 10:02 ਤੇ ਪੇਸ਼ ਕਰਾਂਗੇ ਪ੍ਰੋਗਰਾਮ ਸੁਰਛਣਕਾਰ। ਰਾਤ 10:30 ਤੇ ਪ੍ਰੋਗਰਾਮ ਸੁਣੋਗੇ ਸਰਗਮ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਆਓ ਹੁਣ ਸੁਣਦੇ ਹਾਂ ਆਕਾਸ਼ਬਾਣੀ ਦਾ ਇਹ ਗੀਤ।

ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਗਿਫਟ ਆਇਆ ਹੈ।
1: ਓਏ ਵਾਹ, ਲੈਜੈਂਡ ਦਾ ਬੈਟ।
2: ਇਸ ਨਾਲ ਤਾਂ ਮੈਂ ਖੇਡਾਂਗਾ। ਓਏ,
3: ਫਿਊਚਰ ਬੈਟਿੰਗ ਲੈਜੈਂਡ ਮੈਂ ਹਾਂ।
0: ਇਸ ਵਿੱਚ ਜਿਸ ਦਾ ਨਾਮ ਲਿਖਿਆ ਬੈਟ ਉਸੇ ਨੂੰ ਮਿਲੇਗਾ।
4: ਓਏ ਯਾਰ,
0: ਵੇਖਿਆ, ਜੇ ਇਸ ਤੇ ਮੇਰਾ ਨਾਂ ਨਾ ਲਿਖਿਆ ਹੁੰਦਾ ਤਾਂ ਕਿੰਨੀ ਦਿੱਕਤ ਹੋ ਜਾਂਦੀ। ਇਸੇ ਲਈ RBI ਕਹਿੰਦਾ ਹੈ, ਬੈਂਕ ਖਾਤਾ ਹੋਵੇ ਜਾਂ ਬੈਂਕ ਲੌਕਰ ਹੋਵੇ, ਉਸ ਵਿੱਚ ਨੋਮਿਨੀ ਦਾ ਨਾਂ ਜ਼ਰੂਰ ਦਰਜ ਕਰਾਓ, ਤਾਂ ਜੋ ਤੁਹਾਡੀ ਜਮ੍ਹਾਂ ਪੂੰਜੀ ਉਸੇ ਨੂੰ ਮਿਲੇ ਜਿਸ ਨੂੰ ਤੁਸੀਂ ਨਾਮਜ਼ਦ ਕੀਤਾ ਹੈ। RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।
5: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਸਮੂਹ ਗਾਣਾ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਲੜਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਨਸ਼ੀਲੇ ਪਦਾਰਥ ਰਾਸ਼ਟਰੀ ਸੁਰੱਖਿਆ ਅਤੇ ਨੌਜਵਾਨਾਂ ਦੇ ਭਵਿੱਖ ਲਈ ਗੰਭੀਰ ਖਤਰਾ ਨੇ। ਪੰਜਾਬ ਪੁਲਿਸ ਦੇ ਸਾਈਬਰ ਅਪਰਾਧ ਡਿਵੀਜ਼ਨ ਵੱਲੋਂ ਬੀਤੇ ਇੱਕ ਸਾਲ ਦੌਰਾਨ 63,749 ਧੋਖਾਧੜੀ ਵਾਲੇ ਬੈਂਕ ਖਾਤੇ ਫਰੀਜ਼ ਕੀਤੇ ਗਏ। ਪੰਜਾਬ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇੱਕ ਵਿਸ਼ੇਸ਼ ਸੰਮੇਲਨ ਦੌਰਾਨ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਛੋਟੇ ਕਦਮ ਵੱਡਾ ਵਿਕਾਸ ਮੁਹਿੰਮ ਦੀ ਸ਼ੁਰੂਆਤ ਕੀਤੀ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਮਰਦਾਂ ਦੀ ਹਾਕੀ ਵਿੱਚ ਭਾਰਤ ਸ਼ਾਮ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ ਮੈਦਾਨ 'ਚ ਉਤਰੇਗਾ। ਹੁਣ ਖਬਰਾਂ ਵਿਸਥਾਰ ਨਾਲ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਇਕਜੁੱਟ ਲੜਾਈ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਵਪਾਰ ਦੇਸ਼ ਦੀ ਸੁਰੱਖਿਆ, ਸਮਾਜਿਕ ਵਿਵਸਥਾ, ਆਰਥਿਕ ਹਿੱਤਾਂ ਅਤੇ ਨੌਜਵਾਨਾਂ ਦੇ ਭਵਿੱਖ ਲਈ ਖਤਰਾ ਪੈਦਾ ਕਰਦਾ ਹੈ। ਉਨ੍ਹਾਂ ਨੇ ਅਧਿਆਤਮਕ ਆਗੂਆਂ, ਨੌਜਵਾਨਾਂ ਅਤੇ ਮਾਵਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸ਼੍ਰੀ ਸ਼ਾਹ ਨੇ ਇਹ ਗੱਲ ਨਵੀਂ ਦਿੱਲੀ ਵਿੱਚ ਨਾਰਕੋ ਕੋਆਰਡੀਨੇਸ਼ਨ ਸੈਂਟਰ NCORD ਦੀ 10ਵੇਂ ਸਿਖਰ ਪੱਧਰ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ।
1: ਅੱਜ ਹਮਾਰਾ ਦੇਸ਼ ਨਾਰਕੋਟਿਕਸ ਕੇ ਖਿਲਾਫ ਲੜਾਈ ਕੇ ਐਸੇ ਨਾਜੁਕ ਮੋੜ ਪਰ ਖੜਾ ਹੈ। ਆਨੇ ਵਾਲੇ 3 ਸਾਲ ਤੈਅ ਕਰਨੇ ਵਾਲੇ ਹੈ ਕਿ ਨਸ਼ਾ ਹਮ ਪਰ ਵਿਜੇ ਪ੍ਰਾਪਤ ਕਰੇਗਾ ਜਾਂ ਹਮ ਨਸ਼ੇ ਪਰ ਵਿਜੇ। ਔਰ ਮੇਰਾ ਆਪ ਸਭ ਸੇ ਵਿਨਮਰ ਆਗ੍ਰਹ ਹੈ ਕਿ ਦੇਸ਼ ਕੇ ਆਨੇ ਵਾਲੇ 100 ਵਰਸ ਕੇ ਭਵਿਸ਼ਯ ਕੇ ਲਈ ਇਹ ਲੜਾਈ ਹਮਨੇ ਜਿੱਤਣੀ ਚਾਹੀਏ, ਦ੍ਰਿੜਤਾ ਕੇ ਸਾਥ ਜਿੱਤਣੀ ਚਾਹੀਏ ਔਰ ਹਮਾਰੇ ਸੰਯੁਕਤ ਪ੍ਰਯਾਸ ਸੇ ਜਿੱਤਣੀ ਚਾਹੀਏ।
0: ਗ੍ਰਹਿ ਮੰਤਰੀ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸਮੇਂ ਸਿਰ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਅਪਰਾਧਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕਈ ਆਨਲਾਈਨ ਪੋਰਟਲ ਸ਼ੁਰੂ ਕੀਤੇ ਨੇ। ਉਨ੍ਹਾਂ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਪੁਲਿਸ ਡਾਇਰੈਕਟਰ ਜਨਰਲਾਂ ਨੂੰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਇਨ੍ਹਾਂ ਪੋਰਟਲਾਂ 'ਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮਾਮਲਿਆਂ ਬਾਰੇ ਜਾਣਕਾਰੀ ਅਪਲੋਡ ਕਰਨ ਲਈ ਕਿਹਾ।
1: नार्को ऑफेंडर्स आज टेक्नोलॉजी से सक्षम बने हुए हैं, वो नेटवर्क आधारित बन चुके हैं और मल्टी डोमेन अपराध के रूप में भी आज हमारे सामने खड़े हैं। ये सभी चीजें ये लड़ाई को और कठिन बनाती है, इसलिए हमारी प्रतिक्रिया एक रोड मैप आधारित होनी चाहिए और उसमें आधुनिक इंटेलिजेंस लीड बेस्ड प्रतिक्रिया होनी चाहिए, टेक्नोलॉजी ड्रिवन अप्रोच होना चाहिए और नेटवर्क सेंट्रिक लड़ाई हमने करनी पड़ेगी।
0: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਨੇ ਲੁਧਿਆਣਾ ਵਿੱਚ ਨਸ਼ਾ, HIV ਅਤੇ ਜੇਲ੍ਹਾਂ 'ਚ ਕੈਦੀਆਂ ਦੀ ਸਿਹਤ ਵਿਸ਼ੇ 'ਤੇ ਇੱਕ ਉੱਚ ਪੱਧਰੀ ਮੀਟਿੰਗ ਕਰਾਈ। ਇਹ ਪ੍ਰੋਗਰਾਮ ਯੂਨਾਈਟਿਡ ਨੇਸ਼ਨਸ ਆਫਿਸ ਔਨ ਡਰੱਗਸ ਐਂਡ ਕ੍ਰਾਈਮ UNODC ਵੱਲੋਂ ਪੰਜਾਬ ਜੇਲ੍ਹ ਵਿਭਾਗ ਅਤੇ ਗੈਰ ਸਰਕਾਰੀ ਸੰਸਥਾ

0: ਐਤਵਾਰ ਨੂੰ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮੌਸਮ ਵਿਭਾਗ ਨੇ 27 ਜੂਨ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ਤੇ ਤੇਜ਼ ਹਵਾਵਾਂ ਚੱਲਣ ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਮੁਤਾਬਿਕ ਪੰਜਾਬ ਵਿੱਚ ਪਟਿਆਲਾ 41 ਡਿਗਰੀ ਸੈਲਸੀਅਸ ਅਤੇ ਹਰਿਆਣਾ ਵਿੱਚ ਰੋਹਤਕ 43.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਹੇ। ਖੇਡਾਂ ਵਿੱਚ ਭਾਰਤ ਜਰਮਨੀ ਵਿੱਚ ISSF ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨ ਵਿੱਚ ਸੋਨੇ ਦੇ 7 ਤਮਗਿਆਂ ਨਾਲ ਤਮਗਾ ਸੂਚੀ ਵਿੱਚ ਸਿਖਰ ਤੇ ਰਿਹਾ। ਮਰਦਾਂ ਦੀ ਹਾਕੀ ਵਿੱਚ ਭਾਰਤ ਅੱਜ ਸ਼ਾਮ ਲੰਡਨ ਦੇ ਲੀ ਵੈਲੀ ਹਾਕੀ ਐਂਡ ਟੈਨਿਸ ਸੈਂਟਰ ਵਿਖੇ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਮੈਦਾਨ 'ਚ ਉਤਰੇਗਾ। ਇਹ ਮੈਚ ਰਾਤ 10:30 ਸ਼ੁਰੂ ਹੋਣਾ ਹੈ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਲੜਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਨਸ਼ੀਲੇ ਪਦਾਰਥ ਰਾਸ਼ਟਰੀ ਸੁਰੱਖਿਆ ਅਤੇ ਨੌਜਵਾਨਾਂ ਦੇ ਭਵਿੱਖ ਲਈ ਗੰਭੀਰ ਖਤਰਾ ਨੇ। ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਬੀਤੇ 1 ਸਾਲ ਦੌਰਾਨ 63,749 ਧੋਖਾਧੜੀ ਵਾਲੇ ਬੈਂਕ ਖਾਤੇ ਫਰੀਜ਼ ਕੀਤੇ ਗਏ। ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇੱਕ ਵਿਸ਼ੇਸ਼ ਸੰਮੇਲਨ ਦੌਰਾਨ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਛੋਟੇ ਕਦਮ ਵੱਡਾ ਵਿਕਾਸ ਮੁਹਿੰਮ ਦੀ ਸ਼ੁਰੂਆਤ ਕੀਤੀ। ਤੇ ਮਰਦਾਂ ਦੀ ਹਾਕੀ ਵਿੱਚ ਭਾਰਤ ਸ਼ਾਮ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਮੈਦਾਨ 'ਚ ਉਤਰੇਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 874 ਕਿਲੋ ਹਰਟਸ, ਜੀਆਰਐਮ 854 ਕਿਲੋ ਹਰਟਸ, ਐਫ ਐਮ ਬੈਂਡ 100.9 ਮੈਗਾ ਹਰਟਸ, ਐਫ ਐਮ ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਟੂਡੀਓ ਦੀ ਘੜੀ 'ਤੇ 6:30 ਹੋ ਰਹੇ ਨੇ। ਲਓ ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: हाँ जी रोलिया राम जी, लंघ आइए।
1: आजू आजू आजू शिंगारा सिंह जी, आजू बच्चे वाली आजू।
0: जय हिंद जी, रोलिया राम जी, जय हिंद।
1: जय जी शिंगारा सिंह जी, बच्चे वालों की हाल चाल है तेरा?
0: हाल चाल वाल ने जी, तकड़े ने, तुहां सुनाओ।
1: देखो यही है भी, हाल चाल बंदे दा बल रहना चाहिदा
0: वाह,
1: है
0: सही गल
1: ना,
0: है,
1: ते एक बंदे दा सही कल रहना चाहिदा है,
0: वाह
1: ते हाल चाल बल रहना चाहिदा
0: गल तो सही
1: है। नहीं तो
0: है।
1: देखो गल है भी जिदा हाल चाल अज दुनिया दे विच जदों आपां आले दुआले नज़र मारदे ना शिंगारा सिंह जी,
0: जी
1: आपणे नालों ज़्यादा चिंता तां हुण दुनिया दी हुई पई है। सानूं
0: वाह।
1: अज कल हर बंदा चिंता तो रहा है भी यार कल जिहड़ा आऊगा किदां दा आऊगा,
0: वाह
1: इसे चीज़ नूं लै के दुनिया अज नूं खराब करन दे चक्कर च पई हुई है,
0: बिल्कुल जी
1: क्योंकि जमाना जिहड़ा जिदा कहिंदे सोशल मीडिया दा जमाना है,
0: जी
1: और जिहड़ा सोशल मीडिया दा मतलब यह है कि मोबाइल वो
0: बिल्कुल
1: तुहाडे हाथ च है,
0: वाह
1: और जिहड़ी चीज़ तुहाडे हाथ दे विच तुहाडे नज़दीक है तुसीं उहदा इस्तेमाल करदे हो,
0: वाह
1: है कि
0: सही
1: नहीं?
0: गल है।
1: और ज़्यादातर जिहड़ा है अज लोग मोबाइल दे उत्ते ही चीज़ां देखदे है, चंगी गल है, समय दा साधन है,
0: जी
1: पर उहदे च हर चीज़ जिहड़ी है ਤੁਹਾਡੇ ਲਈ ਸਿਹਤਮੰਦ ਹੋਵੇ,
0: ਆਹ
1: ਤੁਹਾਡੇ ਲਈ ਠੀਕ ਹੋਵੇ,
0: ਜੀ
1: ਇਹਦਾ ਤੁਸੀਂ ਕੋਈ ਜਿੱਦਾਂ ਕਹਿੰਦੇ ਆ ਨਾ ਵੀ ਲਿਖ ਕੇ ਨਹੀਂ ਦੇ ਸਕਦੇ।
0: ਦੇਖੋ, ਵਰਤੋਂ ਅਤੇ ਦੁਰਵਰਤੋਂ
1: ਹਾਂ
0: ਦੋਵੇਂ ਚੀਜ਼ਾਂ ਨਾਲੋਂ ਨਾਲ ਚੱਲਦੀਆਂ,
1: ਨਾਲੋਂ ਨਾਲ ਚੱਲਦੀਆਂ।
0: ਸੋ ਆਪਾਂ ਕਿਵੇਂ ਇਹਨੂੰ ਕਿਸ ਪੱਖ ਤੋਂ ਲੈਣਾ ਆ, ਇਹ ਸਾਨੂੰ ਆਪ ਸੋਚਣ ਦੀ ਲੋੜ ਆ। ਜੇ ਸਾਨੂੰ ਸਹੀ ਖਬਰਾਂ ਮਿਲਦੀਆਂ, ਸਹੀ ਜਾਣਕਾਰੀਆਂ ਮਿਲਦੀਆਂ ਤਾਂ ਲੈ ਲੈਣੀਆਂ ਚਾਹੀਦੀਆਂ।
1: ਗੱਲ ਸਿਰਫ ਇੰਨੀ ਹੈ ਸ਼ਿੰਗਾਰਾ ਸਿੰਘ ਜੀ, ਚਲੋ ਸੋਸ਼ਲ ਮੀਡੀਆ ਤੇ ਤੁਸੀਂ ਕੋਈ ਜਾਣਕਾਰੀ ਇਕੱਤਰ ਕੀਤੀ ਜਾਂ ਜਾਣਕਾਰੀ ਤੁਹਾਨੂੰ ਮਿਲੀ,
0: ਜੀ
1: ਉਸ ਜਾਣਕਾਰੀ ਨੂੰ ਇਨ ਬਨ ਜਾਂ ਹੂ ਬਹੂ ਮੰਨ ਲੈਣਾ,
0: ਵਾਹ
1: ਇਹ ਤੁਹਾਡੇ ਲਈ ਗਲਤੀ ਹੈ।
0: ਸਹੀ ਗੱਲ ਆ।
1: ਜਦ ਤੱਕ ਉਸ ਚੀਜ਼ ਦਾ ਕੋਈ ਪ੍ਰਮਾਣ ਨਹੀਂ ਹੈ,
0: ਜੀ
1: ਕੋਈ ਤੁਹਾਡੇ ਲਈ ਉਹਦੀ ਜਿੱਦਾਂ ਕਹਿੰਦੇ ਵੀ ਸੱਚਾਈ ਦੇ ਕੋਈ ਮਾਪਦੰਡ ਨਹੀਂ ਹੈ,
0: ਵਾਹ
1: ਤਦ ਤੱਕ ਉਸ ਚੀਜ਼ ਨੂੰ ਵਿਸ਼ਵਾਸਣਾ ਜਾਂ ਉਸ ਚੀਜ਼ ਦੇ ਉੱਤੇ ਵਿਸ਼ਵਾਸ ਕਰ ਲੈਣਾ, ਇਹ ਕਿਤੇ ਨਾ ਕਿਤੇ ਸਾਡੀ ਗਲਤੀ ਹੋ ਜਾਂਦੀ ਹੈ। ਦੇਖੋ ਸਿਆਣੇ ਕਹਿੰਦੇ ਆ ਵੀ ਅੱਖੀਂ ਦੇਖੇ ਬਿਨਾਂ ਤੇ
0: ਵਾਹ
1: ਕੰਨੀ ਸੁਣੇ ਬਿਨਾਂ,
0: ਸਹੀ ਗੱਲ ਹੈ।
1: ਅੱਖੀਂ ਦੇਖਣ ਦਾ ਵੀ ਆਪਾਂ ਅੱਖਾਂ ਨਾਲ ਵੀ ਦੇਖਦੇ ਹਾਂ, ਉਹਨੂੰ ਕੰਨਾਂ

0: ਨਾਲ ਵੀ ਸੁਣਦੇ ਹਾਂ
1: ਜੀ,
0: ਪਰ ਉਹ ਕਿਸ ਸਾਧਨ ਦੇ ਜ਼ਰੀਏ ਆਪਾਂ ਸੁਣਦੇ ਹਾਂ
1: ਜੀ?
0: ਉਹ ਇੱਕ ਜਿਹੜੀ ਕਿਸੇ ਨੇ ਕੀ ਨੇ ਉਹ ਜਿੱਦਾਂ ਕਹਿੰਦੇ ਹੁੰਦੇ ਹਾਂ ਜੋ ਵੀ ਫਿਲਮ ਹੈ ਉਹ ਪਾਈ ਹੈ ਜਾਂ ਖਬਰ ਪਾਈ ਹੈ, ਉਹਦਾ ਕੋਈ ਸਰੋਤ, ਉਹਦਾ ਕੋਈ ਅਤਾ ਪਤਾ, ਉਹਦੀ ਕੋਈ ਭਰੋਸਗੀ ਉਹ ਤੁਹਾਡੇ ਕੋਲ ਹੈ ਨਹੀਂ।
1: ਦੇਖੋ ਗੱਲ ਤਾਂ ਇਹ ਵੀ ਅੱਜ ਕੱਲ੍ਹ ਤੁਹਾਨੂੰ ਪਤਾ AI ਦਾ ਜ਼ਮਾਨਾ ਤੇ ਬੜਾ ਕੁਛ ਇਹੋ ਜਿਹਾ ਆ ਜਾਂਦਾ ਆ ਜੋ ਆਪਾਂ ਨੂੰ ਨਹੀਂ ਦੇਖਣ ਦੀ ਲੋੜ ਹੁੰਦੀ ਤਾਂ ਵੀ ਸਾਨੂੰ ਦਿਖਾਇਆ ਜਾਂਦਾ
0: ਹੈ, ਕਿਉਂਕਿ ਇਹ ਤਾਂ ਹੀ ਤਾਂ ਆਪਾਂ ਕਹਿੰਦੇ ਹਾਂ ਕਿ ਅੱਜ ਸਾਨੂੰ ਅੰਦਰੋਂ ਘੱਟ ਤੇ ਬਾਹਰੋਂ ਜ਼ਿਆਦਾ ਖਤਰੇ ਆ।
1: ਸਹੀ ਗੱਲ ਆ।
0: ਜਿਹੜੇ ਅਨਾਸਰ ਗਲਤ ਹੈ ਨਾ
1: ਜੀ,
0: ਉਹ ਹਰ ਤਰ੍ਹਾਂ ਨਾਲ ਉਹ ਮੌਕੇ ਦਾ ਫਾਇਦਾ ਉਠਾਉਂਦੇ ਆ ਔਰ ਸਾਧਨ ਦਾ ਫਾਇਦਾ ਉਠਾਉਂਦੇ। ਸੋ ਇਹ ਸਾਧਨ ਇੱਕ ਐਸਾ ਸਾਧਨ ਹੈ ਸ਼ਿੰਗਾਰਾ ਸਿੰਘ ਜੀ, ਜਿਹਦੇ ਉੱਤੇ ਕਿਸੇ ਦਾ ਕੋਈ ਕਾਬੂ ਤੇ ਕੰਟਰੋਲ ਤਾਂ ਹੈ ਨਹੀਂ
1: ਜੀ,
0: ਹੈ ਕਿ ਨਹੀਂ?
1: ਸਹੀ ਗੱਲ ਹੈ।
0: ਕੋਈ ਵੀ ਬੰਦਾ ਕਿਤੋਂ ਵੀ ਉੱਠ ਕੇ ਕਿਹੜੇ ਵੀ ਮੁਲਕ ਦੇ ਵਿੱਚੋਂ ਕੁਛ ਵੀ ਪਾ ਦੇ
1: ਜੀ,
0: ਤੁਸੀਂ ਕਹਿ ਨਹੀਂ ਸਕਦੇ। ਸੋ ਇਸ ਕਰਕੇ ਅੱਜ ਬਹੁਤ ਜ਼ਿਆਦਾ ਜਾਗਰੂਕ, ਬਹੁਤ ਜ਼ਿਆਦਾ ਚੁਕੰਨੇ ਹੋਣ ਦੀ ਲੋੜ ਹੈ
1: ਜੀ।
0: ਇਹ ਨਾ ਹੋਵੇ ਕਿ ਅਸੀਂ ਕਿਸੇ ਗਲਤ ਜਾਣਕਾਰੀ ਦੇ ਆਧਾਰ ਦੇ ਉੱਤੇ ਆਪਣਾ ਸਾਰਾ ਕੁਛ ਜਿਹੜਾ ਉਹ ਖਰਾਬ ਕਰਕੇ ਬੈਠ
1: ਸਕੋ। ਕਈ ਵਾਰੀ ਇਹੋ ਜਿਹੀਆਂ ਕਾਲਸ ਆ ਜਾਂਦੀਆਂ ਆ, ਫੋਨ ਕਾਲਾਂ ਆ ਜਾਂਦੀਆਂ, ਸਕੈਮ ਹੋ ਜਾਂਦੇ ਬੜੇ ਤਗੜੇ,
0: ਬੜੇ ਲੋਕ ਠੱਗੇ ਗਏ।
1: ਸੋ ਇਸ ਕਰਕੇ ਇਹਨਾਂ ਤੋਂ ਬਚਣਾ ਚਾਹੀਦਾ ਆ, ਇਹਨੂੰ ਵਰਤੋਂ 'ਚ ਲਿਆਓ, ਦੁਰਵਰਤੋਂ ਤੋਂ ਬਚੋ
0: ਬਚੋ
1: ਜੀ।
0: ਸਬਜ਼ੀਆਂ ਦੀ ਸਿਹਤਮੰਦ ਪਨੀਰੀ ਤਿਆਰ ਕਰਨ ਦੇ ਬਾਬਤ ਡਾਕਟਰ ਸੱਯਦ ਪਟੇਲ ਹੋਰੀ ਆਏ ਸੀ ਆਪਣੇ ਕੋਲ।
1: ਅੱਛਾ ਜੀ,
0: ਜਾਣਕਾਰੀਆਂ ਸਾਂਝੀਆਂ ਕਰਕੇ ਗਏ, ਆਪਾਂ ਸਾਂਝੇ ਕਰਦੇ ਹਾਂ।
1: ਬਿਲਕੁਲ ਜੀ।
2: ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਡਾਕਟਰ ਸੱਯਦ ਅਬਦੁਲ ਹਮੀਦ ਪਟੇਲ, ਬਤੌਰ ਸਬਜ਼ੀ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਸੇਵਾ ਨਿਭਾ ਰਿਹਾ, ਅਤੇ ਅੱਜ ਦਾ ਜੋ ਆਪਣਾ ਟੋਪਿਕ ਹੈ ਉਹ ਬੜਾ ਹੀ ਇੰਟਰਸਟਿੰਗ ਅਤੇ ਇੱਕ ਵਧੀਆ ਮੁਨਾਫਾ ਦੇਣ ਵਾਲਾ ਹੈ। ਅਤੇ ਅੱਜ ਦੇ ਚਰਚਾ ਦਾ ਜੋ ਵਿਸ਼ਾ ਹੈ ਉਹ ਸਬਜ਼ੀਆਂ ਦੀ ਸਿਹਤਮੰਦ ਪਨੀਰੀ ਤਿਆਰ ਕਰਨ ਬਾਰੇ ਹੈ। ਸਾਨੂੰ ਕਈ ਕਿਸਾਨ ਵੀਰ ਪੁੱਛਦੇ ਹੈ ਕਿ ਆਪਾਂ ਸਿੱਧੀ ਬਿਜਾਈ ਕਿਉਂ ਨਹੀਂ ਕਰ ਸਕਦੇ। ਇਹਦੇ ਤਿੰਨ ਮੁੱਖ ਕਾਰਨ ਨੇ। ਉਹਦੇ 'ਚ ਪਹਿਲਾ ਤਾਂ ਸੀਡ ਦਾ ਜੋ ਸਾਈਜ਼ ਹੈ ਉਹ ਕਾਫੀ ਛੋਟਾ ਹੋਣ ਕਰਕੇ ਉਹਨੂੰ ਤੁਸੀਂ ਖੇਤ 'ਚ ਈਜ਼ੀਲੀ ਹੈਂਡਲ ਨਹੀਂ ਕਰ ਸਕਦੇ। ਦੂਜਾ, ਆਪਾਂ ਜੋ ਬਿਜਾਈ ਕਰਦੇ ਹੈ ਉਹ ਅਗਰ ਜ਼ਿਆਦਾ ਗਹਿਰਾਈ 'ਚ ਹੋ ਗਿਆ ਤਾਂ ਹੋ ਸਕਦਾ ਹੈ ਕਿ ਉਹਦੇ ਪੁੰਗਰਨ ਲਈ ਉਹਨੂੰ ਜ਼ਿਆਦਾ ਟਾਈਮ ਲੱਗੂਗਾ, ਅਤੇ ਉੱਥੇ ਕੋਈ ਨਾ ਕੋਈ ਬਿਮਾਰੀ ਜਾਂ ਫਿਰ ਉਖੇੜਾ ਰੋਗ ਦਾ ਵੀ ਅਟੈਕ ਹੋ ਸਕਦਾ ਹੈ। ਅਤੇ ਤੀਜਾ, ਜੋ ਬੀਜ ਦੀ ਜੋ ਮਾਤਰਾ ਹੈ, ਅਗਰ ਤੁਸੀਂ ਪਨੀਰੀ ਤਿਆਰ ਕਰੋਗੇ ਤਾਂ ਚਾਂਸਿਸ ਹੈ ਕਿ ਤੁਹਾਨੂੰ ਪਨੀਰੀ ਲਈ ਕਰੀਬਨ 200 ਜਾਂ ਫਿਰ 300 ਗ੍ਰਾਮ ਦੀ ਲੋੜ ਪਊਗੀ। ਬਟ ਤੁਸੀਂ ਅਗਰ ਉਹਨੂੰ ਡਾਇਰੈਕਟ ਬਿਜਾਈ ਕਰੋਗੇ ਮੇਨ ਖੇਤ 'ਚ ਤਾਂ ਚਾਂਸਿਸ ਹੈ ਕਿ ਉੱਥੇ ਉਹਦੀ ਡਬਲ ਕੁਆਂਟਿਟੀ ਲੱਗ ਸਕਦੀ ਹੈ। ਅਤੇ ਇਹਨਾਂ ਕਾਰਨ ਲਈ ਆਪਾਂ ਪਨੀਰੀ ਤਿਆਰ ਕਰਨੀ ਚਾਹੀਦੀ। ਹੁਣ ਜਦੋਂ ਆਪਾਂ ਪਨੀਰੀ ਤਿਆਰ ਕਰਨੀ ਹੈ ਤਾਂ ਕੁਛ ਚੀਜ਼ਾਂ ਦਾ ਧਿਆਨ ਆਪਾਂ ਰੱਖਣਾ ਚਾਹੀਦਾ। ਉਹਦੇ 'ਚ ਸਭ ਤੋਂ ਮੇਨ ਹੈ ਕਿ ਜਗ੍ਹਾ ਦੀ ਚੋਣ। ਜਗ੍ਹਾ ਦੀ ਚੋਣ ਆਪਾਂ ਇਸ ਲਈ ਵੀ ਕਰਨੀ ਚਾਹੀਦੀ ਤਾਂ ਕਿ ਹਰ ਸਾਲ ਅਗਰ ਇੱਕ ਹੀ ਥਾਂ 'ਤੇ ਆਪਾਂ ਅਗਰ ਪਨੀਰੀ ਤਿਆਰ ਕਰ ਰਹੇ ਤਾਂ ਉਹਦੇ ਕਰਕੇ ਹੋ ਸਕਦਾ ਹੈ ਕਿ ਬਿਮਾਰੀ ਜਾਂ ਫਿਰ ਕੀੜਿਆਂ ਦਾ ਅਟੈਕ ਜ਼ਿਆਦਾ ਹੋ ਸਕਦਾ। ਜਸਟ ਉਹਨੂੰ ਅਵੋਇਡ ਕਰਨ ਲਈ ਆਪਾਂ ਜਗ੍ਹਾ ਦੀ ਚੋਣ ਕਰਨੀ ਜ਼ਰੂਰੀ ਹੈ। ਜੋ ਜਗ੍ਹਾ ਆਪਾਂ ਚੋਣ ਕਰਨੀ ਹੈ ਉਹ ਥੋੜ੍ਹੀ ਉੱਚੀ ਹੋਣੀ ਚਾਹੀਦੀ, ਉੱਥੇ ਕੋਈ ਪਾਣੀ ਖੜ੍ਹਾ ਨਾ ਰਹੇ, ਇੱਦਾਂ ਦਾ ਕੋਈ ਪ੍ਰਬੰਧ ਕਰਨਾ ਚਾਹੀਦਾ। ਅਤੇ ਪਨੀਰੀ ਨੂੰ ਪਾਣੀ ਦੇਣ ਲਈ ਪਾਣੀ ਦੀ ਸੁਵਿਧਾ ਹੋਣੀ ਚਾਹੀਦੀ। ਅਤੇ ਇਹਨਾਂ ਕਾਰਨ ਲਈ ਆਪਾਂ ਇੱਕ ਜਗ੍ਹਾ ਦੀ ਚੋਣ ਵਧੀਆ ਕਰਨੀ ਚਾਹੀਦੀ। ਅਤੇ ਜਿੱਥੇ ਆਪਾਂ ਹਰ ਸਾਲ ਪਨੀਰੀ ਤਿਆਰ ਕਰ ਰਹੇ ਤਾਂ ਉਹਨੂੰ ਸਟਰਲਾਈਜ਼ ਕਰਨਾ ਵੀ ਜ਼ਰੂਰੀ ਹੈ। ਜਦੋਂ ਤੁਸੀਂ ਜ਼ਮੀਨ ਜਾਂ ਫਿਰ ਜਗ੍ਹਾ ਦੀ ਚੋਣ ਹੋ ਗਈ, ਉਸ ਤੋਂ ਬਾਅਦ ਜ਼ਮੀਨ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਜ਼ਮੀਨ ਦੀ ਜੋ ਉਪਜਾਊ ਸ਼ਕਤੀ ਉਹਨੂੰ ਵਧਾਉਣ ਲਈ ਤੁਸੀਂ ਗਲੀ ਸੜੀ ਜੋ ਰੂੜੀ ਹੈ ਉਹਨੂੰ 2 ਕਿਲੋ ਪ੍ਰਤੀ ਮੀਟਰ ਸਕੁਆਇਰ ਦੇ ਹਿਸਾਬ ਨਾਲ ਤੁਸੀਂ ਐਡ ਕਰਨਾ ਚਾਹੀਦਾ। ਅਤੇ ਜੋ ਮਿੱਟੀ ਦੀ ਸਿਲੈਕਸ਼ਨ ਹੈ ਉਹ PH ਦੇ ਹਿਸਾਬ ਨਾਲ ਵੀ ਕਰਨੀ ਚਾਹੀਦੀ। ਅਗਰ PH 6-7 ਹੈ ਤਾਂ ਉਹ ਵਧੀਆ ਕੁਆਲਿਟੀ ਦੀ ਮੰਨੀ ਜਾਂਦੀ ਹੈ। ਅਤੇ ਉਹਦੇ 'ਚ ਜੋ ਟੈਕਸਚਰ ਹੈ ਮਿੱਟੀ ਦਾ ਉਹ ਲਾਈਟ ਟੈਕਸਚਰ ਹੋਣਾ ਚਾਹੀਦਾ ਜਾਂ ਫਿਰ ਹਲਕੀ ਜ਼ਮੀਨ ਹੋਣੀ ਚਾਹੀਦੀ। ਅਗਰ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਜ਼ਮੀਨ ਭਾਰੀ ਹੈ ਉਹਦੇ 'ਚ ਤੁਸੀਂ ਸੈਂਡ ਜਾਂ ਫਿਰ ਰੇਤ ਨੂੰ ਮਿਲਾ ਕੇ 2 ਕਿਲੋ ਪ੍ਰਤੀ ਮੀਟਰ ਸਕੁਆਇਰ ਦੇ ਹਿਸਾਬ ਨਾਲ ਰੇਤ ਨੂੰ ਮਿਲਾ ਕੇ ਤੁਸੀਂ ਉਹਨੂੰ ਹਲਕੀ ਜ਼ਮੀਨ ਤਿਆਰ ਕਰ ਸਕਦੇ ਹੋ। ਹੁਣ ਜਦੋਂ ਵੀ ਤੁਸੀਂ ਜ਼ਮੀਨ ਤਿਆਰ ਕਰ ਲਈ ਜਾਂ ਫਿਰ ਜ਼ਮੀਨ ਦੀ ਚੋਣ ਕਰ ਲਈ ਹੈ, ਉਸ ਤੋਂ ਬਾਅਦ ਜ਼ਮੀਨ ਨੂੰ ਟ੍ਰੀਟ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਉਹਦੇ 'ਚ ਜੋ ਵੀ ਬਿਮਾਰੀ ਵਾਲੇ ਕਣ ਹੈ ਜਾਂ ਫਿਰ ਨਿਮੈਟੋਡ ਦੀ ਜੋ ਪ੍ਰੋਬਲਮ ਹੈ ਉਹਨੂੰ ਆਪਾਂ ਅਵੋਇਡ ਕਰ ਸਕੀਏ। ਉਹਨੂੰ ਅਗਰ ਤੁਹਾਨੂੰ ਲੱਗ ਰਿਹਾ ਕਿ ਉਹਦੇ 'ਚ ਪ੍ਰੋਬਲਮ ਹੈ ਤਾਂ ਫਾਰਮੇਲੀਨ 2% ਦਾ ਸੋਲਿਊਸ਼ਨ ਬਣਾ ਕੇ 2 ਲੀਟਰ ਪਾਣੀ 'ਚ ਘੋਲ ਕੇ ਉਹਨੂੰ ਮੀਟਰ ਸਕੁਆਇਰ ਦੇ ਹਿਸਾਬ ਨਾਲ ਡਰੈਂਚਿੰਗ ਕਰਨੀ ਚਾਹੀਦੀ ਤਾਂ ਕਿ ਜੋ 6 ਇੰਚ ਦਾ ਜੋ ਏਰੀਆ ਹੈ, ਜੋ ਜ਼ਮੀਨ ਦਾ ਏਰੀਆ ਹੈ, ਉਹ ਪੂਰਾ ਸਟਰਲਾਈਜ਼ ਹੋ ਜਾਏ। ਅਤੇ ਜਦੋਂ ਵੀ ਤੁਸੀਂ ਫਾਰਮੇਲੀਨ ਦਾ ਸੋਲਿਊਸ਼ਨ ਪਾਓਗੇ ਉਹਨੂੰ ਢੱਕ ਦੇਣਾ ਚਾਹੀਦਾ ਘੱਟੋ ਘੱਟ

2 ਤੋਂ 3 ਦਿਨ ਲਈ, ਤਾਂ ਕਿ ਉਹਦੀ ਜੋ ਫਿਊਮਸ ਹੈ ਉਹ ਸਾਰੇ ਉਹਦੇ 'ਚ ਹੀ ਟਰੈਪ ਰਹੇ। ਜਦੋਂ ਵੀ ਉਹ ਟਰੈਪ ਹੋ ਗਈ ਜਾਂ ਫਿਰ 2-3 ਦਿਨ ਹੋ ਗਏ, ਉਸ ਤੋਂ ਬਾਅਦ ਉਹ ਸ਼ੀਟ ਨੂੰ ਰਿਮੂਵ ਕਰੋ, ਚੰਗੀ ਤਰ੍ਹਾਂ ਜ਼ਮੀਨ ਨੂੰ ਫਰੋਲ ਲਓ, ਤਾਂ ਕਿ ਜੋ ਅੰਦਰ ਜੋ ਟਰੈਪਡ ਫਿਊਮਸ ਹੈ ਜਾਂ ਫਿਰ ਜੋ ਧੂਆ ਬਣ ਗਿਆ ਉਹ ਸਾਰਾ ਨਿਕਲ ਜਾਏ। ਅਤੇ 4 ਤੋਂ 5 ਦਿਨ ਬਾਅਦ ਹੀ ਆਪਣੀ ਬਿਜਾਈ ਦਾ ਅੱਗੇ ਲੈ ਕੇ ਜਾਣਾ ਚਾਹੀਦਾ। ਹੁਣ ਜਦੋਂ ਬਿਜਾਈ ਲਈ ਆਪਾਂ ਜਗ੍ਹਾ ਦੀ ਚੋਣ ਕਰ ਲਈ, ਮਿੱਟੀ ਦੀ ਵੀ ਜਾਂਚ ਕਰ ਲਈ, ਅਤੇ ਮਿੱਟੀ ਨੂੰ ਆਪਾਂ ਟ੍ਰੀਟ ਵੀ ਕਰ ਲਿਆ ਤਾਂ ਕਿ ਕੋਈ ਵੀ ਉਹਦੇ 'ਚ ਬਿਮਾਰੀ ਵਾਲੇ ਕਣ ਨਾ ਰਹੇ, ਉਸ ਤੋਂ ਬਾਅਦ ਹੁਣ ਮੌਕਾ ਹੈ ਰੇਜ਼ਡ ਬੈੱਡ ਜਾਂ ਫਿਰ ਬੈੱਡ ਤਿਆਰ ਕਰਨ ਦਾ। ਬੈੱਡ ਦੀ ਜੋ ਚੌੜਾਈ ਹੈ ਉਹ ਵੱਧ ਤੋਂ ਵੱਧ 1.25 ਮੀਟਰ ਹੋਣੀ ਚਾਹੀਦੀ, ਅਤੇ ਇਸ ਤੋਂ ਅਗਰ ਜ਼ਿਆਦਾ ਹੋ ਗਿਆ ਤਾਂ ਚਾਂਸਿਸ ਹੈ ਕਿ ਤੁਹਾਨੂੰ ਜੋ ਬਿਜਾਈ ਕਰਨ ਲਈ ਜਾਂ ਫਿਰ ਅਗਰ ਉਹਦੇ 'ਚੋਂ ਨਦੀਨ ਅਗਰ ਕੱਢਣਾ ਹੈ ਉਹ ਥੋੜ੍ਹਾ ਔਖਾ ਹੋ ਸਕਦਾ ਹੈ। ਉਹਦੇ ਕਰਕੇ ਵੱਧ ਤੋਂ ਵੱਧ 1.25 ਮੀਟਰ ਦਾ ਹੀ ਫਾਸਲਾ ਰੱਖਣਾ ਚਾਹੀਦਾ ਬੈੱਡ ਦਾ, ਅਤੇ ਹਰ ਬੈੱਡ ਦੇ ਵਿਚਕਾਰਲਾ ਜੋ ਏਰੀਆ ਹੈ ਉਹ ਕਰੀਬਨ 50 ਸੈਂਟੀਮੀਟਰ ਦਾ ਹੋਣਾ ਚਾਹੀਦਾ, ਜਾਂ ਫਿਰ ਆਪਾਂ ਕਹਿ ਸਕਦੇ ਕਿ 2.25 ਫੁੱਟ ਦਾ ਫਾਸਲਾ ਹੋਣਾ ਚਾਹੀਦਾ, ਤਾਂ ਕਿ ਉਹਦੇ 'ਚ ਤੁਸੀਂ ਬੈਠ ਕੇ ਬਿਜਾਈ ਜਾਂ ਫਿਰ ਕੋਈ ਬਿਮਾਰੀ ਲਈ ਅਗਰ ਤੁਸੀਂ ਕੋਈ ਸਪਰੇਅ ਵੀ ਕਰਨਾ ਚਾਹ ਰਹੇ ਹੋ ਤਾਂ ਉਹ ਆਰਾਮ ਨਾਲ ਹੋ ਜਾਵੇ। ਦੈਨ ਜੋ ਬੈੱਡ ਦੀ ਜੋ ਉਚਾਈ ਹੈ ਉਹ ਘੱਟੋ ਘੱਟ 15 ਤੋਂ 20 ਸੈਂਟੀਮੀਟਰ ਹੋਣੀ ਚਾਹੀਦੀ, ਅਤੇ ਉਹਦੀ ਜੋ ਲੰਬਾਈ ਹੈ ਉਹ ਆਪਣੇ ਖੇਤ ਦੇ ਹਿਸਾਬ ਨਾਲ ਤੁਸੀਂ ਘਟਾ ਜਾਂ ਫਿਰ ਵਧਾ ਸਕਦੇ ਹੋ। ਦੈਨ ਹੁਣ ਜਦੋਂ ਤੁਸੀਂ ਬੈੱਡ ਤਿਆਰ ਕਰ ਲਏ ਅਤੇ ਬੀਜ ਦੀ ਜੋ ਸਿਲੈਕਸ਼ਨ ਹੈ ਉਹ ਕਾਫੀ ਇੰਪੋਰਟੈਂਟ ਹੈ। ਤੁਸੀਂ ਇਹ ਧਿਆਨ ਰੱਖਿਓ ਕਿ ਅਗਰ ਵਧੀਆ ਕੁਆਲਿਟੀ ਦਾ ਬੀ ਹੋਊਗਾ ਤਾਂ ਉਹ ਵਧੀਆ ਪਨੀਰੀ ਤਿਆਰ ਕਰੂਗਾ ਅਤੇ ਉਹਦਾ ਝਾੜ ਵੀ ਵਧੀਆ ਹੀ ਹੋਊਗਾ। ਅਤੇ ਉਹਦੇ ਕਰਕੇ ਜਦੋਂ ਵੀ ਤੁਸੀਂ ਕੋਈ ਬੀਜ ਖਰੀਦ ਰਹੇ ਹੋ ਤਾਂ ਇੱਕ ਭਰੋਸੇਮੰਦ ਸਰੋਤ ਤੋਂ ਖਰੀਦਣਾ ਚਾਹੀਦਾ, ਅਤੇ ਉਹਦਾ ਜੋ ਸਰਟੀਫਿਕੇਟ ਹੈ ਉਹਨੂੰ ਸਾਂਭ ਕੇ ਰੱਖਿਓ, ਬਾਏ ਚਾਂਸ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਨੂੰ ਉਹ ਅੱਗੇ ਕੰਮ ਆ ਸਕਦਾ। ਅਤੇ ਨਵਾਂ ਸੀਡ ਹੀ ਖਰੀਦਣਾ ਚਾਹੀਦਾ। ਅਗਰ ਕੋਈ ਸੈਲਫ ਪੋਲੀਨੇਟਡ ਜਾਂ ਫਿਰ ਜਿਵੇਂ ਟਮਾਟਰ ਹੈ, ਬੈਂਗਣ ਹੈ ਜਾਂ ਫਿਰ ਕੋਈ ਹੋਰ ਫਸਲ ਹੈ ਜਿਨ੍ਹਾਂ ਦਾ ਸੈਲਫ ਰਾਹੀਂ ਬੀਜ ਬਣ ਜਾਂਦਾ, ਉਹਦਾ ਤੁਸੀਂ ਸੀਡ ਰੱਖ ਸਕਦੇ ਹੋ, ਬਟ ਉਹਦੇ 'ਚ ਸਿਲੈਕਸ਼ਨ ਕਰਨੀ ਬਹੁਤ ਜ਼ਰੂਰੀ ਹੈ। ਹੁਣ ਜਦੋਂ ਤੁਸੀਂ ਸਿਲੈਕਸ਼ਨ ਕਰ ਲਈ ਜਾਂ ਫਿਰ ਬੀਜ ਖਰੀਦ ਲਿਆ, ਉਸ ਤੋਂ ਬਾਅਦ ਸੀਡ ਨੂੰ ਟ੍ਰੀਟ ਕਰਨਾ ਬਹੁਤ ਜ਼ਰੂਰੀ ਹੈ। ਉਹਦੇ 'ਚ ਆਪਾਂ ਕਹਿੰਦੇ ਹਾਂ ਕਿ ਫੰਗੀਸਾਈਡ ਜੋ ਯੂਜ਼ ਕਰ ਸਕਦੇ, ਉਹਦੇ 'ਚ ਕੈਪਟਾਨ ਹੈ, ਥੀਰਮ ਹੈ ਜਾਂ ਫਿਰ ਬੈਵਿਸਟਿਨ ਹੈ, 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ, ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਅਸੀਂ ਸੌਂਦ ਲੈਣਾ ਚਾਹੀਦਾ, ਅਤੇ ਉਹਨੂੰ ਤੁਸੀਂ ਬੀਜਣ ਲਈ ਵਰਤ ਸਕਦੇ ਹੋ। ਦੈਨ ਜਦੋਂ ਵੀ ਤੁਸੀਂ ਬਿਜਾਈ ਕਰਨੀ ਹੈ ਉਹ ਜੋ ਬੈੱਡ ਬਣਾਏ ਆ, ਜੋ 1.25 ਮੀਟਰ ਦੇ ਚੌੜੇ ਬੈੱਡ ਹੈ, ਉਹਦੇ 'ਚ ਤੁਸੀਂ 2 ਤਰੀਕੇ ਨਾਲ ਤੁਸੀਂ ਬਿਜਾਈ ਕਰ ਸਕਦੇ ਹੋ। ਇੱਕ ਤਾਂ ਤੁਸੀਂ ਛਿੱਟਾ ਦੇ ਕੇ ਬਿਜਾਈ ਕਰ ਸਕਦੇ ਹੋ, ਬਟ ਇਹ ਪੁਰਾਣਾ ਅਤੇ ਦੇਸੀ ਨੁਸਖਾ ਸੀਗਾ। ਹੁਣ ਉਹਦੇ 'ਚ ਕਈ ਥਾਂ 'ਤੇ ਤੁਹਾਨੂੰ ਡੈਂਪਿੰਗ ਆਫ ਜਾਂ ਫਿਰ ਉਖੇੜਾ ਰੋਗ ਦੀ ਸਮੱਸਿਆ ਆ ਸਕਦੀ ਹੈ। ਜਸਟ ਉਹਨੂੰ ਅਵੋਇਡ ਕਰਨ ਲਈ ਆਪਾਂ ਲਾਈਨ ਸੋਇੰਗ ਮੈਥਡ ਇਹ ਫੋਲੋ ਕਰਦੇ ਹਾਂ। ਅਗਰ ਤੁਸੀਂ ਕਮਰਸ਼ੀਅਲ ਪੱਧਰ 'ਤੇ ਇਹਨੂੰ ਤੁਸੀਂ ਨਰਸਰੀ ਤਿਆਰ ਕਰ ਰਹੇ ਹੋ ਤਾਂ ਉਸ ਕੰਡੀਸ਼ਨ 'ਚ ਤੁਸੀਂ ਰੋ ਮੇਕਰ, ਇਹ ਇੱਕ ਕਮਰਸ਼ੀਅਲ ਡਰਮ ਟਾਈਪ ਬਣਾਇਆ ਹੋਇਆ, ਉਹਦੇ ਕਰਕੇ ਇੱਕ ਜੋ ਗਹਿਰਾਈ ਹੋਊਗੀ ਜੋ ਲਾਈਨ ਦੀ ਉਹ ਕਰੀਬਨ 0.5 ਤੋਂ 1 ਸੈਂਟੀਮੀਟਰ ਦੀ ਹੋਊਗੀ, ਅਤੇ ਜੋ 2 ਲਾਈਨ ਦਾ ਜੋ ਫਾਸਲਾ ਹੈ ਉਹ ਕਰੀਬਨ 5 ਤੋਂ 5.5-7.5 ਸੈਂਟੀਮੀਟਰ ਦਾ ਹੋਊਗਾ। ਇਹ ਤੁਸੀਂ ਧਿਆਨ ਰੱਖਣਾ ਚਾਹੀਦਾ। ਅਤੇ ਲਾਈਨ ਸੋਇੰਗ ਅਗਰ ਹੋਊਗੀ ਤਾਂ ਉਹਦੇ ਕਰਕੇ ਜੋ ਬੂਟਾ ਹੈ ਉਹ ਹੈਲਦੀ ਹੋਊਗਾ, ਇੱਕ ਉਹ ਜਦੋਂ ਉਹਦਾ ਜੋ ਤਣਾ ਹੈ ਉਹ ਮੋਟਾ ਰਹੂਗਾ, ਅਤੇ ਘੱਟ ਏਰੀਆ 'ਚ ਤੁਸੀਂ ਵੱਧ ਤੋਂ ਵੱਧ ਨਰਸਰੀ ਤਿਆਰ ਕਰ ਸਕਦੇ ਹੋ। ਦੈਨ ਲਾਈਨ ਸੋਇੰਗ ਕਰਕੇ ਇੱਕ ਜੋ ਲਾਈਟ ਜਾਂ ਫਿਰ ਹਵਾ ਦੀ ਜੋ ਕ੍ਰੋਸਿੰਗ ਹੈ ਉਹ ਆਰਾਮ ਨਾਲ ਹੋਊਗੀ ਅਤੇ ਉਹਦੇ 'ਚ ਬਿਮਾਰੀ ਵੀ ਘੱਟ ਪਊਗੀ। ਅਤੇ ਤੁਸੀਂ ਅਗਰ ਲਾਈਨ ਸੋਇੰਗ ਕਰ ਰਹੇ ਹੋ ਉਹਦੇ ਕਰਕੇ ਚਾਂਸਿਸ ਹੈ ਕਿ ਜੋ ਨਦੀਨ ਹੈ ਉਹ ਤੁਸੀਂ ਆਰਾਮ ਨਾਲ ਕੱਢ ਸਕਦੇ ਹੋ। ਜਿੱਥੇ ਤੁਸੀਂ ਬਿਜਾਈ ਕੀਤੀ ਹੈ ਉਹ ਛੱਡ ਕੇ ਉਹਦੇ ਆਲੇ ਦੁਆਲੇ ਜਾਂ ਫਿਰ ਦੋ ਲਾਈਨ ਦਾ ਜੋ ਫਾਸਲਾ ਹੈ ਉਹਦੇ ਵਿਚਕਾਰ ਜਿੰਨਾ ਵੀ ਘਾਹ ਨਿਕਲਿਆ ਤੁਸੀਂ ਉਹਨੂੰ ਆਰਾਮ ਨਾਲ ਕਰ ਸਕਦੇ ਹੋ, ਕੱਢ ਸਕਦੇ ਹੋ। ਅਤੇ ਇਹ ਜਦੋਂ ਤੁਸੀਂ ਬਿਜਾਈ ਹੋ ਗਈ ਹੈ ਉਸ ਤੋਂ ਬਾਅਦ ਜੋ ਸਾਂਭ ਸੰਭਾਲ ਕਰਨੀ ਹੈ ਉਹ ਮੇਨ ਤਾਂ ਆਪਣਾ ਪਾਣੀ ਦਾ ਧਿਆਨ ਰੱਖਣਾ ਚਾਹੀਦਾ। ਪਾਣੀ ਆਪਾਂ ਜ਼ਮੀਨ ਦੇ ਹਿਸਾਬ ਨਾਲ ਜਾਂ ਫਿਰ ਮੌਸਮ ਦੇ ਹਿਸਾਬ ਨਾਲ ਕਰਨੀ ਚਾਹੀਦੀ। ਅਗਰ ਜ਼ਮੀਨ ਭਾਰੀ ਹੈ ਤਾਂ ਤੁਸੀਂ ਉਹਨੂੰ ਥੋੜ੍ਹਾ ਰੁਕ ਕੇ ਪਾਣੀ ਦਿਓ, ਅਤੇ ਜਦੋਂ ਤੱਕ ਉਹ ਜਰਮੀਨੇਟ ਨਹੀਂ ਕਰਦਾ ਜਾਂ ਫਿਰ ਪੁੰਗਰਦਾ ਨਹੀਂ ਉਨੀ ਟਾਈਮ ਤੱਕ ਤੁਸੀਂ ਉਹਨੂੰ ਸਵੇਰੇ ਸ਼ਾਮ, ਗਰਮੀ ਵਾਲੇ ਮੌਸਮ 'ਚ ਸਵੇਰੇ ਸ਼ਾਮ ਪਾਣੀ ਦੇਣਾ ਚਾਹੀਦਾ, ਅਤੇ ਸਰਦ ਵਾਲੇ ਮੌਸਮ 'ਚ ਤੁਸੀਂ

0: ਇਹਨੂੰ ਤੈਅ ਲਾ ਦਿਉ ਅਤੇ ਇੱਕ ਵਾਰੀ ਚੰਗੀ ਤਰ੍ਹਾਂ ਪਾਣੀ ਦੇ ਦਿਉ, ਅਤੇ ਜਦੋਂ ਵੀ ਤੁਹਾਨੂੰ ਲੱਗ ਰਿਹਾ ਕਿ ਹੁਣ ਹਫ਼ਤਾ ਹੋ ਗਿਆ, ਉਸ ਤੋਂ ਬਾਅਦ ਇੱਕ ਵਾਰੀ ਚੈੱਕ ਕਰਕੇ ਹੁਣ ਉਹਦੀ ਤੁਸੀਂ ਉਹਨੂੰ ਖਿਲਾਰ ਸਕਦੇ ਹੋ ਤਾਂ ਕਿ ਇੱਕ ਯੂਨੀਫੋਰਮ ਪਨੀਰੀ ਤਿਆਰ ਹੋ ਜਾਵੇ। ਅਤੇ ਜਦੋਂ ਵੀ ਤੁਹਾਡੀ ਪਨੀਰੀ ਤਿਆਰ ਹੋ ਗਈ, ਤੁਹਾਨੂੰ ਅਗਰ ਲੱਗ ਰਿਹਾ ਕਿ ਕੋਈ ਸੁੰਡੀ ਦਾ ਅਟੈਕ ਜਾਂ ਫਿਰ ਕੁਝ ਹੋ ਰਿਹਾ, ਤਾਂ ਉਹਦੇ 'ਚ ਤੁਸੀਂ ਸੇਮ ਰੋਗਰ ਜਾਂ ਫਿਰ ਮੈਲਾਥੀਅਨ ਦੀ ਸਪਰੇ ਕਰ ਸਕਦੇ ਹੋ। ਹੁਣ ਜਦੋਂ ਵੀ ਤੁਸੀਂ ਇਹ ਟੈਕਨੀਕ ਯੂਜ਼ ਕਰ ਰਹੇ ਹੋ, ਤਾਂ ਖੇਤ 'ਚ ਮੇਨ ਮੇਨ ਖੇਤ 'ਚ ਲਾਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਉਹਨੂੰ ਹਾਰਡਨਿੰਗ ਟ੍ਰੀਟਮੈਂਟ ਜਾਂ ਫਿਰ ਇੱਕ ਮੇਨ ਖੇਤ ਦੀ ਜੋ ਕੰਡੀਸ਼ਨ ਹੁੰਦੀ ਹੈ, ਅਤੇ ਉਹ ਬੂਟੇ ਨੂੰ ਇੱਕ ਵਾਰੀ ਟ੍ਰੀਟਮੈਂਟ ਦੇਣਾ ਜ਼ਰੂਰੀ ਹੈ ਤਾਂ ਕਿ ਜੋ ਬੂਟਾ ਹੁਣ ਸਾਰੇ ਇਕੱਠੇ ਬੂਟੇ ਸੀਗੇ ਉਹ ਇੱਕ ਮਾਈਕਰੋ ਕਲਾਈਮੇਟ ਤਿਆਰ ਕਰ ਦਿੰਦੇ, ਬਟ ਜਦੋਂ ਤੁਸੀਂ ਇੱਕ ਇੱਕ ਬੂਟੇ ਨੂੰ ਖੇਤ 'ਚ ਇੱਕ ਫਾਸਲੇ 'ਤੇ ਲਾਓਗੇ ਤਾਂ ਚਾਂਸਿਸ ਹੈ ਕਿ ਉੱਥੇ ਬੂਟਾ ਮਰ ਸਕਦਾ। ਜਸਟ ਉਹਨੂੰ ਅਵੋਇਡ ਕਰਨ ਲਈ ਆਪਾਂ ਇੱਕ ਹਾਰਡਨਿੰਗ ਟ੍ਰੀਟਮੈਂਟ ਦਿੰਦੇ ਹਾਂ। ਹਾਰਡਨਿੰਗ ਟ੍ਰੀਟਮੈਂਟ 'ਚ ਆਪਾਂ ਨੋਰਮਲੀ ਪਾਣੀ ਰੋਕਦੇ ਹਾਂ, ਅਗਰ ਜ਼ਮੀਨ ਵਾਲੀ ਪਨੀਰੀ ਹੈ ਤਾਂ ਉਹਦੇ ਲਈ 5 ਤੋਂ 7 ਦਿਨ ਤੁਸੀਂ ਪਾਣੀ ਰੋਕ ਦਿਉ, ਅਤੇ ਜਦੋਂ ਤੁਹਾਨੂੰ ਲੱਗ ਰਿਹਾ ਕਿ ਹੁਣ ਬੂਟਾ ਮਰਨ ਦੀ ਹਾਲਤ 'ਚ ਹੈ ਜਾਂ ਫਿਰ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਇੱਕ ਪਾਣੀ ਦੇ ਸਕਦੇ ਹੋ। ਅਤੇ ਸੇਮ ਤੁਸੀਂ ਅਗਰ ਪਲੱਗ ਟਰੇ ਵਾਲੀ ਜਾਂ ਫਿਰ ਪੋਲੀਬੈਗ ਵਾਲੀ ਨਰਸਰੀ ਅਗਰ ਤਿਆਰ ਕਰ ਰਹੇ ਹੋ, ਤਾਂ ਉਸ ਕੰਡੀਸ਼ਨ 'ਚ ਤੁਸੀਂ 3 ਤੋਂ 4 ਦਿਨ ਤੱਕ ਤੁਸੀਂ ਪਾਣੀ ਰੋਕਣਾ ਚਾਹੀਦਾ। ਉਸ ਤੋਂ ਬਾਅਦ ਤੁਸੀਂ ਜਦੋਂ ਵੀ ਬੂਟੇ ਲਾਉਣੇ ਹੈ, ਉਸ ਤੋਂ ਪਹਿਲੇ ਵਧੀਆ ਇੱਕ ਪਾਣੀ ਦੇ ਦਿਉ ਤਾਂ ਕਿ ਉਹਦੀ ਜੋ ਜੜ੍ਹ ਹੈ ਉਹ ਪੂਰੀ ਤਰ੍ਹਾਂ ਖੁੱਲ੍ਹ ਜਾਏ, ਪਾਣੀ ਨੂੰ ਐਬਜ਼ਾਰਬ ਕਰ ਲਏ ਅਤੇ ਉਹਨੂੰ ਆਪਾਂ ਟ੍ਰਾਂਸਪਲਾਂਟ ਕਰ ਸਕੀਏ। ਇਨ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਆਪਾਂ ਅਗਰ ਪਨੀਰੀ ਤਿਆਰ ਕਰਾਂਗੇ ਤਾਂ ਚਾਂਸਿਸ ਹੈ ਕਿ ਇੱਕ ਵਧੀਆ ਮੁਨਾਫਾ ਮਿਲ ਸਕਦਾ ਅਤੇ ਇੱਕ ਵਧੀਆ ਪੈਦਾਵਾਰ ਵੀ ਮਿਲ ਸਕਦੀ ਹੈ। ਇੱਕ ਆਖਰੀ ਮੇਰਾ ਮੈਸੇਜ ਹੈ ਕਿ ਉਮਦਾ ਬੀਜ ਅਤੇ ਵਧੀਆ ਪਨੀਰੀ ਇੱਕ ਇੱਕ ਬੁਨਿਆਦ ਹੈ ਵਧੀਆ ਪੈਦਾਵਾਰ ਦੀ। ਧੰਨਵਾਦ ਜੀ।
1: ਹਾਂਜੀ ਰੁਲੀਆ ਰਾਮ ਜੀ,
2: ਸ਼ਿੰਗਾਰਾ ਸਿੰਘ ਜੀ ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ।
1: ਲਾ ਦਿਓ ਜੀ।

0: ਦੇਖੋ ਬੱਚਿਆਂ ਵਾਲਿਓ, ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਸਮਾਜ ਨੂੰ ਕਈ ਪੱਖਾਂ ਤੋਂ ਖਤਰਾ ਹੈ
1: ਜੀ,
0: ਤੇ ਇੱਕ ਖਤਰਾ ਸਮਾਜ ਲਈ ਇਹ ਹੈ ਕਿ ਸਮਾਜ ਦੀ ਸਿਹਤ ਨੂੰ ਖਰਾਬ ਕਰਨ ਲਈ ਜਿੱਦਾਂ ਕਹਿ ਰਹੇ ਆਪਾਂ, ਨਸ਼ਾ ਵੱਧ ਰਿਹਾ ਅੱਜ ਕੱਲ੍ਹ, ਖਾਸ ਕਰਕੇ ਨੌਜਵਾਨ ਪੀੜ੍ਹੀ 'ਚ, ਔਰ ਨਸ਼ਾ ਵੀ ਕਈ ਪੱਖਾਂ 'ਤੇ ਆ ਗਿਆ। ਕਈ ਨਸ਼ੇ ਤਾਂ ਸ਼ਿੰਗਾਰਾ ਸਿੰਘ ਜੀ ਐਸੇ ਆ ਜਿਹਨਾਂ ਦਾ ਨਾਮ ਹੀ ਨਹੀਂ ਪਤਾ ਤੁਹਾਨੂੰ,
1: ਸਹੀ ਗੱਲ ਆ,
0: ਬੇਨਾਮੀ ਨਸ਼ੇ ਹੈ। ਸੋ ਇਹ ਨਸ਼ਾ ਜਿਹੜਾ ਹੈ ਕਿ ਜਿੱਦਾਂ ਕਿਸੇ ਨਸਲ ਨੂੰ ਖਤਮ ਕਰਨਾ ਹੋਵੇ ਨਾ, ਜਾਂ ਖਰਾਬ ਕਰਨਾ ਹੋਵੇ
1: ਜੀ ਜੀ,
0: ਅਤੇ ਉਹਨੂੰ ਕਹਿੰਦੇ ਕਿਸੇ ਦਾ ਪੁੱਤ ਖਰਾਬ ਕਰਨਾ, ਉਹ ਨਸ਼ੇ 'ਤੇ ਲਾ ਦਿਓ,
1: ਸਹੀ ਗੱਲ ਆ,
0: ਇਹ ਉਹ ਹਿਸਾਬ ਹੈ। ਸੋ ਇਸ ਕਰਕੇ ਇਹ ਅੱਜ ਸਾਨੂੰ ਘਰ ਘਰ ਦੇ ਵਿੱਚ ਜ਼ਿੰਮੇਵਾਰੀ ਚੱਕਣ ਦੀ ਲੋੜ ਹੈ। ਆਪਣਾ ਘਰ ਬਚਾ ਲਓਗੇ
1: ਜੀ
0: ਤਾਂ ਮੁਲਕ ਬਚੂਗਾ।
1: ਹਾਂ,
0: ਅੱਜ ਸਮਾਂ ਇਹ ਹੈ ਕਿ ਆਪਣਾ ਘਰ ਹੀ ਬਚਾ ਲਓ, ਬਾਕੀ ਦੀ ਗੱਲ ਛੱਡੋ ਤੁਸੀਂ।
1: ਬਿਲਕੁਲ ਗੱਲ ਤੁਹਾਡੀ ਸਹੀ ਆ, ਦੇਖੋ ਘਰ ਤੋਂ ਸ਼ੁਰੂ ਹੁੰਦਾ ਆ ਤੇ ਘਰ ਤੇ ਖਤਮ ਹੋਣਾ,
0: ਘਰ ਤੇ ਖਤਮ ਹੋਣਾ।
1: ਸੋ ਸਾਰਾ ਪਹਿਲਾਂ ਮਾਂ ਬਾਪ ਦਾ ਇੱਕ ਜ਼ਰੂਰੀ ਫਰਜ਼ ਆ ਵੀ ਆਪਣੇ ਬੱਚੇ 'ਤੇ ਨਿਗਾਹ ਜ਼ਰੂਰ ਰੱਖੋ।
0: ਬਿਲਕੁਲ ਜ਼ਰੂਰੀ ਹੈ। ਸੋ ਨਸ਼ਾ ਵਿਰੋਧੀ ਦਿਵਸ ਦੇ ਉੱਤੇ ਡਾਕਟਰ ਸੰਜੀਵ ਲੋਚਨ ਹੋਰਾਂ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
1: ਬਿਲਕੁਲ ਜੀ,
2: ਕੋਈ ਵੀ ਜਿਹੜਾ ਨਸ਼ਾ ਹੈਗਾ ਜਿਹਦਾ ਸਾਡਾ ਕੋਈ ਲੀਗਲ ਇਸ਼ੂਜ਼ ਹੋ ਸਕਦੇ ਨੇ ਜਾਂ ਜਿਹਦੇ ਕਰਕੇ ਸਾਡੇ ਸਰੀਰ 'ਤੇ ਨੁਕਸਾਨ ਪਹੁੰਚਾ ਸਕਦਾ ਹੈਗਾ, ਉਹਨਾਂ ਡਰੱਗਸ ਦੇ ਬਾਰੇ ਲੋਕਾਂ ਨੂੰ ਅਵੇਅਰ ਕਰਨਾ ਅਤੇ ਉਹਨਾਂ ਡਰੱਗਸ ਤੋਂ ਲੋਕਾਂ ਨੂੰ ਬਚਾਉਣਾ।
3: ਡਾਕਟਰ ਸਾਹਿਬ, ਪੰਜਾਬ ਜਿਸ ਨੂੰ ਕਹਿੰਦੇ ਨੇ ਕਿ ਪੰਜਾਂ ਪਾਣੀਆਂ ਦੀ ਧਰਤੀ ਕਿਹਾ ਜਾਂਦਾ ਸੀ, ਅਤੇ ਫਿਰ ਕਹਿੰਦੇ ਸੀ ਇੱਥੇ ਦੁੱਧ ਦੀਆਂ ਨਦੀਆਂ ਵਹਿੰਦੀਆਂ ਨੇ, ਫਿਰ ਇੱਥੇ ਛੇਵਾਂ ਦਰਿਆ ਆ ਗਿਆ ਜਿਸ ਨੂੰ ਆਪਾਂ ਨਸ਼ਿਆਂ ਦਾ ਨਾਮ ਦਿੱਤਾ, ਜਿਹਦੇ ਵਿੱਚ ਮੁੱਖ ਤੌਰ 'ਤੇ ਸੀ ਸ਼ਰਾਬ। ਪਰ ਹੁਣ ਇਸ ਛੇਵੇਂ ਦਰਿਆ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਨਸ਼ੇ ਸ਼ਾਮਿਲ ਹੋ ਗਏ ਨੇ ਜਿਨ੍ਹਾਂ ਨੂੰ ਆਪਾਂ ਹਾਰਡ ਡਰੱਗਸ ਕਹਿੰਦੇ ਹਾਂ। ਕਿਹੜੇ ਕਿਹੜੇ ਨਸ਼ੇ ਨੇ
2: ਇਹਨਾਂ ਦੇ ਵਿੱਚੋਂ? ਜਿਹੜਾ ਸਭ ਤੋਂ ਜ਼ਿਆਦਾ ਹੈਗਾ ਸਾਡਾ ਓਪੀਅਮ, ਜਿਹਨੂੰ ਅਸੀਂ ਓਪੀਓਇਡ ਪ੍ਰੋਡਕਟਸ ਕਹਿੰਦੇ ਨੇ, ਜਿਵੇਂ ਮੋਰਫਿਨ ਹੋ ਗਿਆ, ਹੈਰੋਇਨ ਹੋ ਗਿਆ, ਬਰਾਊਨ ਸ਼ੂਗਰ ਹੋ ਗਿਆ, ਪੰਜਾਬੀ 'ਚ ਇਹਨੂੰ ਚਿੱਟਾ ਵੀ ਕਹਿੰਦੇ ਨੇ। ਫਿਰ ਆ ਜਾਂਦਾ ਸਾਡਾ ਚਰਸ ਆ ਜਾਂਦਾ, ਗਾਂਜ਼ਾ ਆ ਜਾਂਦਾ ਨੇ, ਸਾਡੇ ਮੈਡੀਕਲ ਨਸ਼ੇ ਵੀ ਆ ਜਾਂਦੇ ਨੇ। ਸੋ ਇਹ ਸ਼ਰਾਬ ਤੋਂ ਜ਼ਿਆਦਾ ਹਟਵੇਂ ਨੇ ਅਤੇ ਜ਼ਿਆਦਾ ਡੇਂਜਰਸ ਨੇ। ਇਹਦੇ ਨਾਲ ਜਿਹੜਾ ਸਾਡਾ ਮਰੀਜ਼ ਹੈ ਜਾਂ ਜੋ ਲੈਣ ਵਾਲਾ ਇਨਸਾਨ ਹੈ ਉਹ ਸਰੀਰਕ ਪੱਖੋਂ ਤਾਂ ਇਕਦਮ ਬਰਬਾਦ ਹੋ ਜਾਂਦਾ ਹੈ, ਲੇਕਿਨ ਆਰਥਿਕ ਪੱਖੋਂ ਵੀ ਅਤੇ ਸੋਸਾਇਟੀ ਵੱਲੋਂ ਵੀ ਇਹ ਦੁਤਕਾਰਿਆ ਜਾਂਦਾ ਹੈ।
3: ਡਾਕਟਰ ਸਾਹਿਬ, ਪੰਜਾਬ 'ਚ ਤਾਂ ਇਹਨਾਂ ਚੀਜ਼ਾਂ ਦੀ ਪੈਦਾਵਾਰ ਨਹੀਂ ਹੈ, ਇਹ ਕਿੱਥੋਂ ਆਉਂਦੇ ਨੇ?
2: ਜਿਵੇਂ ਅਸੀਂ ਕਹੀਏ ਵੀ ਸਾਡਾ ਜਿਹੜਾ ਭੂਗੋਲਿਕ ਬਣਤਰ ਆ, ਸਾਡਾ ਪੰਜਾਬ ਇੱਕ ਐਸੀ ਜਗ੍ਹਾ ਸਿਚੁਏਟਡ ਹੈ, ਸੋ ਇਹਨਾਂ ਜੀ ਹੁੰਦੇ ਸਾਡੀ ਇੰਟਰ ਬਾਰਡਰ ਸਮਗਲਿੰਗ ਹੀ ਹੁੰਦੀ ਡਰੱਗਸ ਦੀ, ਐਸਾ ਚ ਅਸੀਂ ਇਹਦਾ ਕੋਈ ਪੈਦਾਵਾਰ ਨਹੀਂ ਕਰਦੇ ਪੰਜਾਬ ਦੇ ਵਿੱਚ, ਇਹ ਥਰੂ ਸਮਗਲਿੰਗ ਇਹ ਆਉਂਦਾ ਹੈਗਾ ਜੀ, ਸਾਡੇ ਯੂਥ ਲਈ ਬਹੁਤ ਮਾੜਾ ਹੈ
3: ਜੀ। ਡਾਕਟਰ ਸਾਹਿਬ, ਤੁਹਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਹੋਣਗੇ ਇਲਾਜ ਕਰਵਾਉਣ ਵਾਸਤੇ, ਔਰ ਕੁਝ ਕੁ ਤਾਂ ਆਪਣੀ ਮਰਜ਼ੀ ਨਾਲ ਆਉਂਦੇ ਹੋਣਗੇ, ਕੁਝ ਕੁ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਲੈ ਕੇ ਆਉਂਦੇ ਹੋਣਗੇ। ਜਿਹੜੇ ਆਪਣੀ ਮਰਜ਼ੀ ਨਾਲ ਆਉਂਦੇ ਨੇ ਅਤੇ ਜਾਂ ਜਿਹੜੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਨਾਲ ਆਉਂਦੇ ਨੇ, ਕੀ ਫਰਕ ਪੈਂਦਾ ਉਹਨਾਂ 'ਚ?
2: ਜਿਹੜੇ ਆਪਣੀ ਮਰਜ਼ੀ ਨਾਲ ਆਉਂਦੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਨਸ਼ਾ ਲੈ ਰਿਹਾ ਹਾਂ ਅਤੇ ਨਸ਼ਾ ਮੇਰੇ ਲਈ ਹਾਨੀਕਾਰਕ ਹੈ
3: ਜੀ,
2: ਅਤੇ ਉਹਦੇ ਵਿੱਚ ਸਾਨੂੰ ਮਰੀਜ਼ ਨੂੰ ਠੀਕ ਕਰਨ ਦੇ ਸਾਡੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ, ਅਤੇ ਸਾਨੂੰ ਉਹਦੇ 'ਤੇ ਇੰਨੀ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਉਹਨੂੰ ਇੱਕ ਰੀਅਲਾਈਜੇਸ਼ਨ ਹੋ ਜਾਂਦੀ ਹੈ ਕਿ ਮੈਂ ਕੋਈ ਨਸ਼ਾ ਕਰ ਰਿਹਾ ਅਤੇ

0: ਦੁਸ਼ਪ੍ਰਵਾਹ ਨੇ ਤੇ ਉਹ ਖੁਦ ਕਹਿੰਦਾ ਕਿ ਮੈਨੂੰ ਇਸ ਚੀਜ਼ ਤੋਂ ਬਚਾਓ। ਦੂਸਰਾ ਜਿਵੇਂ ਤੁਸੀਂ ਕਿਹਾ ਕਿ ਕਈ ਵਾਰ ਪੇਰੈਂਟਸ ਹੀ ਲੈ ਕੇ ਆਉਂਦੇ ਨੇ, ਕਈ ਵਾਰ ਉਹਦੀ ਫੈਮਿਲੀ ਹੀ ਲੈ ਕੇ ਆਉਂਦੀ ਹੈ, ਉਸ ਵੇਲੇ ਉਹਦੇ ਵਿੱਚ ਸਾਨੂੰ ਏਦਾਂ ਲੱਗਦਾ ਕਿ ਉਹ ਵਿਲਿੰਗ ਨਹੀਂ ਹੈਗਾ, ਉਹਨੂੰ ਰੀਅਲਾਈਜੇਸ਼ਨ ਹੀ ਨਹੀਂ ਹੈ ਕਿ ਮੈਂ ਜਿਹੜਾ ਨਸ਼ਾ ਕਰ ਰਿਹਾ ਉਹ ਮੈਨੂੰ ਸਰੀਰ ਪੱਖੋਂ ਤੋਂ ਆਰਥਿਕ ਪੱਖ ਤੋਂ ਬੜਾ ਜ਼ਿਆਦਾ ਖਤਮ ਕਰ ਰਿਹਾ ਹੈਗਾ। ਤੇ ਉਸ ਵੇਲੇ ਸਾਡੇ ਜਿਹੜੇ ਸਾਨੂੰ ਉਸ 'ਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਤੇ ਪਰ ਫਿਰ ਵੀ ਅਸੀਂ ਆਪਣੀ ਮਿਹਨਤ ਕਰਦੇ ਕਰਦੇ ਉਸ ਨੂੰ ਵੀ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।
1: ਡਾਕਟਰ ਸਾਹਿਬ, ਅਕਸਰ ਕਿਹਾ ਜਾਂਦਾ ਕਿ ਨਸ਼ੇ ਤੁਹਾਡੀ ਸਿਹਤ ਹੀ ਨਹੀਂ ਫੂਕਦੇ, ਤੁਹਾਡੀ ਜੇਬ ਵੀ ਫੂਕ ਦਿੰਦੇ ਨੇ। ਜਿਹੜੇ ਤੁਹਾਡੇ ਕੋਲ ਅਡਿਕਟਡ ਆਉਂਦੇ ਨੇ, ਜਿਨ੍ਹਾਂ ਨੂੰ ਨਸ਼ੇ ਦੀ ਆਦਤ ਪਈ ਹੈ, ਸਿਰਫ ਨਸ਼ੇ ਦੇ ਸ਼ਿਕਾਰ ਤਾਂ ਨਹੀਂ ਹੁੰਦੇ, ਹੋਰ ਬਹੁਤ ਸਾਰੀਆਂ ਬੁਰੀਆਂ ਆਦਤਾਂ ਵੀ ਲੱਗੀਆਂ ਹੁੰਦੀਆਂ ਜੀ ਉਹਨਾਂ ਨੂੰ।
0: ਬਿਲਕੁਲ, ਜਿਵੇਂ ਕਿ ਕੋਈ ਇਹ ਨਸ਼ਾ ਕੋਈ ਇੰਨਾ ਸਸਤਾ ਨਹੀਂ ਹੈ, ਔਰ ਨਸ਼ੇ ਦੇ ਲਈ ਆਪਾਂ ਉਹਨੂੰ ਖਰਚਣ ਉਹਨੂੰ ਖਰੀਦਣ ਲਈ ਸਾਡੇ ਕੋਲ ਸਾਨੂੰ ਪੈਸੇ ਦੀ ਵੀ ਜ਼ਰੂਰਤ ਹੈ। ਪਹਿਲਾਂ ਤਾਂ ਆਪਣੀ ਜਿਹੜੀ ਨੌਕਰੀ ਪੇਸ਼ਾ ਕਰਦਾ ਹੈ ਉਹ ਹੀ ਆਪਣੀ ਇਨਕਮ ਹੀ ਉੱਤੇ ਲਗਾਉਣ ਲੱਗ ਜਾਂਦਾ ਹੈਗਾ, ਫਿਰ ਝੂਠ ਬੋਲਣ ਲੱਗ ਜਾਂਦਾ ਹੈ, ਫਿਰ ਆਪਣੀ ਜਿਹੜੀ ਫੈਮਿਲੀ ਤੋਂ ਦੂਰ ਹੋਣਾ ਸ਼ੁਰੂ ਕਰ ਦਿੰਦਾ ਹੈ, ਫਿਰ ਜਦੋਂ ਦੀ ਫੈਮਿਲੀ ਹਲਕਾ ਫੁਲਕਾ ਉਹਨਾਂ ਨੂੰ ਸਟਾਰਟਿੰਗ ਦੇ ਵਿੱਚ, ਕਿਉਂਕਿ ਉਹਨਾਂ ਨੂੰ ਬਹਿਲਾ ਫੁਸਲਾ ਕੇ ਉਹਨਾਂ ਕੋਲ ਪੈਸੇ ਲੈਣੇ ਸ਼ੁਰੂ ਕਰ ਦਿੰਦੇ ਨੇ, ਅਲਟੀਮੇਟਲੀ ਜਦ ਉਹਨਾਂ ਦੇ ਘਰ ਦੇ ਵੀ ਕਹਿੰਦੇ ਕਿ ਨਹੀਂ ਤੂੰ ਇਹ ਪੈਸੇ ਕਿੱਥੇ ਲਾ ਰਿਹਾ, ਕਿੱਥੇ ਲਾ ਰਿਹਾ ਸਾਨੂੰ ਦੱਸ, ਉਸ ਵੇਲੇ ਉਹ ਇਰੀਟੇਟ ਹੋ ਕੇ ਕੀ ਕਰਦਾ ਹੈ ਵੀ ਉਹਨੂੰ ਲੱਗਦਾ ਹੁਣ ਨਾ ਮੈਨੂੰ ਘਰੋਂ ਕੁਛ ਮਿਲਣਾ ਨਾ ਕਿਤੋਂ ਬਾਹਰੋਂ, ਫਿਰ ਉਹ ਕਈ ਵਾਰ ਆਪਣੇ ਘਰ ਦੀਆਂ ਚੀਜ਼ਾਂ ਵੀ ਵੇਚਣੀਆਂ ਸ਼ੁਰੂ ਕਰ ਦਿੰਦਾ ਹੈ। ਸੋ ਘਰ ਦੀਆਂ ਚੀਜ਼ਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ, ਫਿਰ ਹੌਲੀ ਹੌਲੀ ਕਿਉਂਕਿ ਨਸ਼ੇ ਦੀ ਪੂਰਤੀ ਲਈ ਉਹ ਕਿਸੇ ਵੀ ਹੱਦ ਤੱਕ ਜਾਂਦਾ ਹੈ, ਫਿਰ ਉਹ ਸਨੈਚਿੰਗ ਕਰਦਾ ਹੈ, ਫਿਰ ਆਲੇ ਦੁਆਲੇ ਲੁੱਟ ਖਸੁੱਟ ਕਰਦਾ ਹੈਗਾ, ਤੇ ਕਿ ਫੇਸ ਦਾ ਉਹਦਾ ਇੱਕ ਤਰ੍ਹਾਂ ਦਾ ਕ੍ਰਿਮੀਨਲ ਰਿਕਾਰਡ ਵੀ ਬਣ ਜਾਂਦਾ, ਸਿਰਫ ਕਿਸ ਕਰਕੇ ਕਿ ਉਹ ਸਿਰਫ ਇੱਕ ਨਸ਼ਾ ਚਾਹੁੰਦਾ ਹੈ ਜਿੰਨਾ ਉਹਨੂੰ ਆਪਣੇ ਸਰੀਰ ਦੀ ਸੰਤੁਸ਼ਟੀ ਹੋ ਜਾਵੇ।
1: ਜੀ, ਤੁਸੀਂ ਕੀ ਸਮਝਦੇ ਹੋ ਜਿਹੜੇ ਨਸ਼ਿਆਂ ਦੇ ਆਦੀ ਨੇ ਠੀਕ ਹੋਣ ਦੇ ਵਿੱਚ, ਪੂਰੀ ਤਰ੍ਹਾਂ ਠੀਕ ਹੋਣ ਦੇ ਵਿੱਚ ਕਿੰਨਾ ਕੁ ਸਮਾਂ ਲੱਗਦਾ ਹੈ?
0: ਇਹਦੇ ਲਈ ਦੇਖੋ, ਇਹ ਆਪਾਂ ਇੱਕ ਇਹਨੂੰ ਇੱਕ ਅਸੀਂ ਕ੍ਰੋਨਿਕ ਡਿਜ਼ੀਜ਼ ਡਿਸਆਰਡਰ ਕਹਿੰਦੇ ਹਾਂ, ਇੱਕ ਤਰ੍ਹਾਂ ਦੀ ਇਹ ਮਾਨਸਿਕ ਬਿਮਾਰੀ ਹੀ ਹੈ। ਜਦੋਂ ਸਾਡੇ ਕੋਲ ਮਰੀਜ਼ ਆ ਜਾਂਦਾ, ਸਾਨੂੰ ਉਹਦੀ ਪੂਰੀ ਫੋਲੋ ਉਹਦੀ ਪੂਰੀ ਹਿਸਟਰੀ ਲੈਣੀ ਪੈਂਦੀ ਹੈ, ਉਹਦੀ ਇਨਵੈਸਟੀਗੇਸ਼ਨ ਕਰਾਉਣੀ ਪੈਂਦੀ ਹੈ, ਅਸੀਂ ਵੇਖਦੇ ਹੋ ਕਿ ਸਰੀਰਕ ਤੌਰ ਤੋਂ ਕਿੰਨਾ ਕੀ ਉਹ ਨੁਕਸਾਨ ਪਹੁੰਚ ਚੁੱਕਿਆ ਹੈਗਾ, ਕਿ ਉਹਨੂੰ ਕੋਈ ਕਾਲੇ ਪੀਲੇ ਦਾ ਗ੍ਰਸਤ ਤਾਂ ਨਹੀਂ ਹੈ, ਜਾਂ ਕੋਈ ਨੂੰ HIV ਤਾਂ ਨਹੀਂ ਹੋ ਗਿਆ, ਜਾਂ ਕੋਈ ਨੂੰ ਲਿਵਰ ਡਿਜ਼ੀਜ਼ ਤਾਂ ਨਹੀਂ ਹੋ ਗਏ, ਤੇ ਸਾਨੂੰ ਪੂਰਾ ਇੱਕ ਤਰ੍ਹਾਂ ਦੀ ਇੱਕ ਟੀਮ ਬਣਾ ਕੇ ਕੰਮ ਕਰਨਾ ਪੈਂਦਾ ਹੈ, ਤੇ ਮੈਡੀਕਲ ਸਪੈਸ਼ਲਿਸਟ ਦੀ ਵੀ ਸਾਨੂੰ ਸਲਾਹ ਲੈਣੀ ਪੈਂਦੀ ਹੈ। ਕਈ ਵਾਰ ਪੇਸ਼ੈਂਟ ਇੰਨਾ ਜ਼ਿਆਦਾ ਕਮਜ਼ੋਰ ਮਾੜਾ ਹੁੰਦਾ ਵੀ ਅਸੀਂ ਉਹਨੂੰ ਐਡਮਿਟ ਕਰਕੇ ਤੇ ਉਹਨੂੰ ਪੂਰਾ ਹੀ ਉਹਦਾ ਜਾਂਚ ਕਰਨ ਤੋਂ ਬਾਅਦ ਫਿਰ ਅਸੀਂ ਉਹਨੂੰ ਦਵਾਈ ਤੇ ਪਾਉਂਦੇ ਹਾਂ। ਜਦੋਂ ਅਸੀਂ ਦਵਾਈ ਤੇ ਪਾ ਦਿੰਦੇ ਹਾਂ, ਦਵਾਈ ਦੇ ਨਾਲ ਉਹਦੀ ਜਿਹੜੀ ਸਭ ਤੋਂ ਵੱਡੀ ਮੁਸ਼ਕਿਲ ਹੁੰਦੀ ਹੈ ਕਿ ਉਹ ਜਿਹਨੇ ਉਹ ਹੁਣ ਛੱਡਣਾ ਚਾਹੁੰਦਾ ਹੈ, ਛੱਡਣ ਤੋਂ ਬਾਅਦ ਉਹਨੂੰ ਤੋੜਾਂ ਵੱਜਦੀਆਂ ਨੇ, ਤੋੜਾਂ ਹੁੰਦੀਆਂ ਵਿਦਰੋਲ ਸਿੰਪਟਮਸ, ਤੇ ਉਹਨਾਂ ਨੂੰ ਵੀ ਅਸੀਂ ਹਟਾਉਣਾ ਹੈਗਾ ਤੇ ਅਸੀਂ ਉਹਨੂੰ ਮੈਡੀਸਿਨ ਦੇਣੀ ਹੈਗੀ। ਫਿਰ ਅਸੀਂ ਚਾਹੁੰਦੇ ਹਾਂ ਕਿ ਜੇ ਉਹਨੂੰ ਅਸੀਂ ਦਾਖਲ ਕੀਤਾ ਤੇ ਨਾਲ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਰਹੇ, ਹਮੇਸ਼ਾ ਰਹੇ, ਕਿਉਂਕਿ ਫੈਮਿਲੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤੇ 20-25 ਦਿਨ ਲਗਾ ਲਓ ਤੁਸੀਂ ਉਹਨੂੰ ਡੀਟੌਕਸ ਕਰਦੇ ਨੂੰ, ਸਾਨੂੰ ਲੱਗ ਜਾਂਦੇ ਨੇ, ਉਹ ਤੋਂ ਬਾਅਦ ਜਦੋਂ ਉਹਨੂੰ ਤੋੜਾਂ ਤੋਂ ਮੁਕਤੀ ਮਿਲ ਜਾਂਦੀ ਹੈ, ਫਿਰ ਸਾਡਾ ਚੱਲਦਾ ਹੈ ਉਹਦਾ ਕਿ ਮੇਨਟੇਨੈਂਸ ਫੇਸ ਜੀ ਦੱਸਣ ਲੱਗਦਾ ਕਿ ਪੇਸ਼ੈਂਟ ਨੂੰ ਮੁੜ ਕੇ ਨਸ਼ੇ 'ਚ ਨਾ ਪੈ ਜਾਏ, ਕਿਉਂਕਿ ਹੁਣ ਉਹਨੂੰ ਜ਼ਰੂਰਤ ਨਹੀਂ ਹੈ ਨਸ਼ੇ ਦੀ, ਪਰ ਜਿਵੇਂ ਕਿ ਉਹ ਆਦੀ ਹੈ, ਆਦਤ ਪਈ ਹੈ, ਆਦਤ ਨੂੰ ਤੋੜਨ ਲਈ ਸਾਨੂੰ ਸਪੈਸ਼ਲ ਮੈਡੀਸਿਨਸ ਦੇਣੀਆਂ ਪੈਂਦੀਆਂ ਨੇ, ਤੇ ਉਹਦੀ ਫੈਮਿਲੀ ਨੂੰ ਵੀ ਸਾਨੂੰ ਕਹਿਣਾ ਪੈਂਦਾ ਕਿ ਸਾਡੇ ਨਾਲ ਕੋਆਪਰੇਟ ਕਰੋ, ਪੇਸ਼ੈਂਟ ਨਾਲ ਕੋਆਪਰੇਟ ਕਰੋ। ਆਪਾਂ ਲਗਾ ਲਈਏ 4-6 ਮਹੀਨੇ ਐਟਲੀਸਟ, ਅਗਰ ਪੇਸ਼ੈਂਟ ਡਾਕਟਰ ਦੇ ਇਨ ਟੱਚ ਰਹਿੰਦਾ ਹੈਗਾ ਤੇ ਮੈਨੂੰ ਲੱਗਦਾ ਕਿ ਉਹਦਾ ਜਿਹੜਾ ਸਕਸੈਸ ਰੇਟ ਹੈ ਬਹੁਤ ਅੱਛਾ ਹੋ ਜਾਂਦਾ ਹੈ।
1: ਇਹ ਕੀ ਮਰੀਜ਼ ਨੂੰ ਭਰਤੀ ਕੀਤਾ ਜਾਂਦਾ ਹੈ ਕਿ ਜਾਂ ਫਿਰ ਉਹਨੂੰ ਸਿਰਫ ਓਰਲ ਮੈਡੀਸਨ ਦੇ ਕੇ ਭੇਜ ਦਿੱਤਾ ਜਾਂਦਾ ਹੈ?
0: ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਵੀ ਸਾਡੀ ਜਿਹੜੀ ਸਰਕਾਰ ਨੇ ਉਹਨਾਂ ਨੇ 2-3 ਤਰ੍ਹਾਂ ਦੇ ਟੈਕਨੀਕਸ ਰੱਖੀਆਂ ਹੋਈਆਂ ਸਾਡੇ ਲਈ ਵੀ ਕਿ ਪੇਸ਼ੈਂਟਸ ਹੁੰਦੇ ਨੇ, ਉਹਨਾਂ ਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਹਨਾਂ ਦਾ ਜੋ ਵੀ ਦਿਨ ਚੜਿਆ ਕਿ ਉਹ ਵਰਕਿੰਗ ਹੈ, ਕਿ ਉਹ ਘਰ ਰਹਿੰਦੇ ਨੇ ਜਾਂ ਕੋਈ ਆਊਟ ਆਫ ਸਟੇਸ਼ਨ ਚਲੇ ਜਾਂਦੇ, ਉਹਦੇ ਅਕੋਰਡਿੰਗਲੀ ਅਸੀਂ ਪੇਸ਼ੈਂਟਸ ਦਾ ਟ੍ਰੀਟਮੈਂਟ ਪਲਾਨ ਆਊਟ ਕਰਦੇ ਹਾਂ। ਕਈ ਵਾਰ ਕੀ ਹੁੰਦਾ ਵੀ ਸਾਨੂੰ ਦਾਖਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਫਿਰ ਅਸੀਂ ਉਹਨੂੰ OPD ਟ੍ਰੀਟਮੈਂਟ 'ਤੇ ਪਾ ਦਿੰਦੇ ਹਾਂ। ਉਹਦੇ ਵਿੱਚ ਕੀ ਹੁੰਦਾ, ਅਸੀਂ ਮਰੀਜ਼ ਨੂੰ 5 ਦਿਨ ਦੀ ਜਾਂ 7 ਦਿਨ ਦੀ ਦਵਾਈ ਦੇ ਕੇ ਉਹਨਾਂ ਨੂੰ ਭੇਜ ਦਿੰਦੇ ਹਾਂ, ਬਟ ਉਹ ਵੀ ਅਸੀਂ ਪੂਰੀ ਉਹਦੇ ਪੇਰੈਂਟਸ ਤੋਂ ਜਾਂ ਉਹਦੇ ਫੈਮਿਲੀ ਮੈਂਬਰ ਤੋਂ ਅਸ਼ੋਰੈਂਸ ਲੈ ਲੈਂਦੇ ਵੀ ਥੋੜ੍ਹਾ ਇਹਨੂੰ ਸੁਪਰਵਾਈਜ਼ ਜ਼ਰੂਰ ਕਰਨਾ, ਇਹਦੀ ਗੱਲ ਵੀ ਸੁਣਨੀ ਹੈ, ਨਾ ਕੋਆਪਰੇਟ ਵੀ ਕਰਨਾ। ਫਿਰ ਕੀ ਹੁੰਦਾ, ਜੇ ਪੇਸ਼ੈਂਟ ਘਰ ਬੈਠ ਕੇ ਮੈਡੀਸਨ ਖਾ ਲੈਂਦਾ, ਆਪਣੇ ਕੰਮ 'ਤੇ ਵੀ ਚਲਾ ਜਾਂਦਾ ਹੈਗਾ, 5-7 ਡੇਜ਼ ਦੀ ਮੈਡੀਸਨ ਉਹਦੇ ਹੱਥ 'ਚ ਹੁੰਦੀ ਹੈ, ਫਿਰ ਉਹ ਵਾਪਸ ਫੋਲੋਅਪ ਲਈ ਆਉਂਦਾ ਹੈ। ਫਿਰ ਅਸੀਂ ਕੀ ਕਰਦੇ ਹਾਂ, ਸਾਨੂੰ ਲੱਗਦਾ ਕਿ ਪੇਸ਼ੈਂਟ ਠੀਕ ਹੈਗਾ, ਇਹਨੇ ਨਸ਼ੇ ਵੱਲ ਨਹੀਂ ਗਿਆ ਹੈਗਾ, ਇਹਨੂੰ ਕੋਈ ਮੁਸ਼ਕਿਲ ਵੀ ਨਹੀਂ ਆ ਰਹੀ, ਤਾਂ ਉਹਨੂੰ ਐਜ਼ ਅਸੀਂ OPD ਟ੍ਰੀਟਮੈਂਟ 'ਤੇ ਪਾ ਦਿੰਦੇ ਹਾਂ। ਕਈ ਵਾਰ ਕੀ ਹੁੰਦਾ ਕਿ ਪੇਸ਼ੈਂਟ ਵਿਲਿੰਗ ਨਹੀਂ ਹੈਗਾ, ਜਿਵੇਂ ਆਪਾਂ ਕਿਹਾ ਕਿ ਉਹਨੂੰ ਜ਼ਬਰਦਸਤੀ ਲਿਆ ਗਿਆ ਹੁੰਦਾ, ਜਾਂ ਕਈ ਵਾਰ ਪੇਸ਼ੈਂਟ ਦੀ ਸਰੀਰਕ ਤੌਰ ਤੋਂ ਵੀ ਬਿਲਕੁਲ ਸਹੀ ਨਹੀਂ ਹੁੰਦਾ, ਠੀਕ ਨਹੀਂ ਹੁੰਦਾ, ਹੈ ਨਾ, ਅਨਫਿਟ ਜਿਹਾ ਹੁੰਦਾ, ਤਾਂ ਉਸ ਵੇਲੇ ਸਾਨੂੰ ਲੱਗਦਾ ਵੀ ਨਹੀਂ ਇਹਨੂੰ ਅਸੀਂ ਦਾਖਲ ਹੀ ਕਰ ਲਈਏ, ਫਿਰ ਉਸ ਵੇਲੇ ਅਸੀਂ ਇਨਡੋਰ ਉਹਨੂੰ ਟ੍ਰੀਟਮੈਂਟ ਦਿੰਦੇ ਹਾਂ।
1: ਜੀ,
0: ਸੋ ਇਹ ਡਿਪੈਂਡ ਕਰਦਾ ਹੈ ਪੇਸ਼ੈਂਟ ਨੂੰ ਦੇਖਣ ਤੋਂ ਬਾਅਦ, ਉਹਦੇ ਸਰਕਮਸਟਾਂਸ,

0: ਇੱਥੇ ਕੀ ਕਹਿਣਾ ਚਾਹੋਗੇ?
1: ਇੱਥੇ ਦੇਖੋ, ਜਦੋਂ ਪੇਸ਼ੈਂਟ ਨਾਲ ਸਾਡੇ ਨਾਲ ਵਨ ਟੂ ਵਨ ਗੱਲ ਹੁੰਦੀ ਹੈ ਜਾਂ ਅਸੀਂ ਉਹਨਾਂ ਦੀ ਕਾਉਂਸਲਿੰਗ ਕਰਦੇ ਹਾਂ, ਉਸ ਵੇਲੇ ਸਾਨੂੰ ਬੜਾ ਅੱਛਾ ਟਰੱਸਟ ਕਹਿ ਲਈਏ ਜਾਂ ਸਾਡੀ ਬੜੀ ਅੱਛੀ ਰੈਪੋ ਬਣ ਜਾਂਦੀ, ਤਾਂ ਸਾਨੂੰ ਲੱਗਦਾ ਨਹੀਂ ਪੇਸ਼ੈਂਟ ਹੁਣ ਸਾਡੇ ਨਾਲ ਹੀ ਜੁੜ ਜਾਏਗਾ। ਬਟ ਜਿਵੇਂ ਅਸੀਂ ਕਿਹਾ ਕਿ ਇੱਕ ਮਾਨਸਿਕ ਰੋਗ ਹੈ, ਪੇਸ਼ੈਂਟ ਕਿੰਨਾ ਮੈਂਟਲੀ ਸਟੇਬਲ ਹੈਗਾ, ਕਿੰਨਾ ਉਹਨੇ ਆਪਣੇ ਆਪ ਨੂੰ ਇੰਪਰੂਵ ਕਰ ਦਿੱਤਾ ਹੈਗਾ, ਉਹ ਹਰ ਪੇਸ਼ੈਂਟ ਟੂ ਪੇਸ਼ੈਂਟ ਡਿਪੈਂਡ ਕਰਦਾ, ਕਿਉਂਕਿ ਉਹਨੇ ਵਾਪਸ ਮੁੜ ਕੇ ਤਾਂ ਸੁਸਾਇਟੀ ਵਿੱਚ ਜਾਣਾ। ਜਿਵੇਂ ਆਪਾਂ, ਸਾਨੂੰ ਪਤਾ ਸੁਸਾਇਟੀ ਵਿੱਚ ਚੰਗੇ ਵੀ ਨੇ ਮਾੜੇ ਵੀ ਨੇ, ਕਿਉਂਕਿ ਉਹ ਸੁਸਾਇਟੀ ਦੇ ਵਿੱਚ ਹੀ ਉਹਨੇ ਨਸ਼ਾ ਲੈਣਾ ਸ਼ੁਰੂ ਕਰ ਦਿੱਤਾ। ਉਹ ਜਿਹਨਾਂ ਕੋਲੋਂ ਨਸ਼ਾ ਲੈਂਦਾ ਸੀ ਉਹ ਵੀ ਸੁਸਾਇਟੀ ਵਿੱਚ ਘੁੰਮਦੇ ਫਿਰਦੇ ਨੇ, ਅਤੇ ਉਹਨਾਂ ਤੋਂ ਬਚਾਉਣ ਦੇ ਲਈ ਮੈਨੂੰ ਲੱਗਦਾ ਹੈ ਇੱਕ ਤਾਂ ਫੈਮਿਲੀ ਦੀ ਸਪੋਰਟ ਬਹੁਤ ਜ਼ਰੂਰੀ ਹੈ, ਇੱਕ ਮਰੀਜ਼ ਦੀ ਵਿਲ ਪਾਵਰ ਬਹੁਤ ਜ਼ਰੂਰੀ ਹੈ, ਅਤੇ ਤੀਸਰਾ ਮੈਂ ਚਾਹਾਂਗੀ ਕਿ ਉਹ ਬੰਦੇ ਜਿਹੜਾ ਮਰੀਜ਼ ਹੈ ਸਾਡਾ, ਉਹਨੂੰ ਆਪਾਂ ਕਿਸੇ ਨਾ ਕੰਮ ਵਿੱਚ ਉਹਨੂੰ ਬਿਜ਼ੀ ਕਰ ਦਈਏ, ਉਹਨੂੰ ਰੀਹੈਬ ਕਰੀਏ, ਕਿਉਂਕਿ ਜੇ ਉਹ ਵਿਹਲਾ ਰਹੇਗਾ ਸਾਰਾ ਦਿਨ ਘਰ ਰਹੇਗਾ ਤਾਂ ਉਹ ਕਿੰਨੀ ਦੇਰ ਆਪਣੇ ਆਪ ਨੂੰ ਕੰਟਰੋਲ ਕਰ ਲਏਗਾ, ਉਹ ਮੁੜ ਕੇ ਫਿਰ ਵਾਪਸ ਜਾਏਗਾ, ਸੁਸਾਇਟੀ ਜਾਏਗਾ। ਸੁਸਾਇਟੀ ਨੂੰ ਅਸੀਂ ਨਹੀਂ ਚੇਂਜ ਕਰ ਸਕਦੇ, ਅਸੀਂ ਆਪਣੇ ਆਪ ਨੂੰ ਚੇਂਜ ਕਰ ਸਕਦੇ ਹਾਂ। ਸੋ ਆਪਾਂ ਇੱਕ ਛੋਟੇ ਜਿਹੇ ਸਰਕਲ ਤੋਂ ਨਿਕਲਦੇ ਹੋਏ ਥੋੜ੍ਹੇ ਬਾਹਰ ਦਾ ਸਰਕਲ, ਫਿਰ ਅੰਦਰਲਾ ਸਰਕਲ, ਫਿਰ ਇਹਦੇ ਨਾਲ ਇੱਕ ਤਰ੍ਹਾਂ ਦੇ ਸਾਨੂੰ ਤਾਲਮੇਲ ਬਣਾਉਣਾ ਪਵੇਗਾ। ਸੋ ਇਹ ਗੱਲ ਤੁਹਾਡੀ ਬਹੁਤ ਹੀ ਦਰੁਸਤ ਹੈ ਕਿ ਉਹ ਮੁੜ ਕੇ ਜਾ ਸਕਦਾ ਹੈ, ਬਿਲਕੁਲ ਜਾ ਸਕਦਾ ਹੈ, ਕਈ ਵਾਰ ਚਲਾ ਜਾਂਦਾ ਹੈ, ਕਈ ਵਾਰ ਇੱਕ ਵਾਰ ਵੀ ਨਸ਼ਾ ਕਰਕੇ ਉਹ ਮੁੜ ਕੇ ਆ ਜਾਂਦਾ ਹੈ ਕਿ ਮੈਡਮ ਮੇਰੇ ਤੋਂ ਗਲਤੀ ਹੋ ਗਈ ਹੈ। ਸੋ ਇਹ ਲੱਗਦਾ ਵੀ ਉਹਨੂੰ ਹਜੇ ਹੋਰ ਉਹਦੀ ਕਾਊਂਸਲਿੰਗ ਸੈਸ਼ਨ ਜਾਂ ਉਹਦੀ ਫੈਮਿਲੀ ਦੀ ਕਾਊਂਸਲਿੰਗ ਸੈਸ਼ਨ ਦੀ ਲੋੜ ਹੈ, ਜਾਂ ਉਹਨੂੰ ਆਪਾਂ ਨੂੰ ਕਿਸੇ ਰੁਝਾਨ ਉਹਨੂੰ ਕਿਸੇ ਪਾਸੇ ਲਗਾ ਦਈਏ ਕੰਮ ਕਿਤੇ ਦੇ।
2: ਡਾਕਟਰ ਸੰਜੀਵ ਲੋਚਨ, ਹਰ ਵਰੇ ਇਸ ਦਿਨ ਦਾ ਕੋਈ ਨਾ ਕੋਈ ਥੀਮ ਵੀ ਰੱਖਿਆ ਜਾਂਦਾ ਹੈ। 2024 ਦਾ ਥੀਮ ਰੱਖਿਆ ਗਿਆ, ਸਬੂਤ ਸਪਸ਼ਟ ਨੇ, ਰੋਕਥਾਮ 'ਚ ਤੁਸੀਂ ਖਰਚਾ ਕਰੋ, ਯਾਨੀ ਕਿ ਇਸ ਨੂੰ ਰੋਕਥਾਮ 'ਚ ਆਪਣਾ ਸਹਿਯੋਗ ਦਿਓ। ਜਿੰਨੀ ਫੰਡਿੰਗ ਵੱਧ ਤੋਂ ਵੱਧ ਅਸੀਂ ਇਸ ਨੂੰ ਰੋਕਣ 'ਚ ਕਰਾਂਗੇ, ਉਨਾ ਹੀ ਸਾਡੇ ਲਈ ਫਾਇਦਾ।
1: ਬਿਲਕੁਲ, ਜਿਵੇਂ ਕਿ ਮੈਂ ਪਹਿਲੀ ਕਿਹਾ ਹੈ ਕਿ ਜਿਹਦੀ ਅਵੇਲੇਬਿਲਿਟੀ ਨਹੀਂ ਹੋਏਗੀ ਡਰੱਗਸ ਦੀ, ਤਾਂ ਉਹ ਬੱਚਾ, ਉਹ ਇਨਸਾਨ ਕਿਉਂ ਲਵੇਗਾ ਉਸਨੂੰ। ਸੋ ਸਾਨੂੰ ਉਹਦੀ ਅਵੇਲੇਬਿਲਿਟੀ ਨੂੰ ਘਟਾਉਣਾ ਪਵੇਗਾ, ਸਾਨੂੰ ਆਪਣੇ ਬੱਚਿਆਂ ਨੂੰ ਅੱਛੀ, ਉਹਨਾਂ ਨੂੰ ਬਿਜ਼ੀ ਰੱਖਣ ਲਈ ਕੋਈ ਅੱਛੀ ਅੱਛੀ ਐਕਟੀਵਿਟੀਜ਼ ਕਰਨੀ ਚਾਹੀਦੀ, ਉਹਨਾਂ ਦੀ ਹੋਬੀਜ਼ ਨੂੰ ਆਪਾਂ ਐਕਸਪਲੋਰ ਕਰੀਏ, ਉਹਨਾਂ ਨੂੰ ਸਪੋਰਟਸ ਵੱਲ ਜਾਣ ਲਈ ਪ੍ਰਮੋਟ ਕਰੀਏ, ਉਹਨਾਂ ਦੇ ਕੋਈ ਮਾਨਸਿਕ ਰੋਗ ਨੇ ਉਹਨਾਂ ਵੱਲ ਵੀ ਜ਼ਰੂਰ ਧਿਆਨ ਦਈਏ ਕਿ ਬੱਚਾ ਇਰੀਟੇਟ ਹੈਗਾ, ਬੱਚਾ ਡਿਪਰੈਸ਼ਨ 'ਚ ਹੈਗਾ, ਕਿਉਂਕਿ ਇਹ ਵੀ ਨਸ਼ਿਆਂ ਦੇ ਕਾਰਨ ਨੇ। ਕਿਉਂ ਲੈਂਦੇ ਬੱਚਾ? ਕਿਉਂਕਿ ਕਈ ਵਾਰ ਬੱਚਾ ਉਦਾਸ ਹੈ, ਘਰ ਦੇ ਵਿੱਚ ਉਹਦੀ ਕੋਈ ਸੁਣਾਈ ਨਹੀਂ ਹੋ ਰਹੀ, ਕੋਈ ਸੁਣਦਾ ਨਹੀਂ ਉਹਦੀ ਗੱਲ ਨੂੰ, ਕਈ ਵਾਰ ਸਕੂਲ ਕਾਲਜ ਵਿੱਚ ਉਹਦਾ ਇੰਨਾ ਅੱਛਾ ਸਕੋਰ ਨਹੀਂ ਆਉਂਦਾ, ਉਹ ਵੀ ਆਪਣੇ ਮਨ 'ਤੇ ਲਗਾ ਲੈਂਦਾ, ਅਤੇ ਸਾਨੂੰ ਐਜ਼ ਅ ਟੀਮ, ਐਜ਼ ਪੇਰੈਂਟਸ, ਐਜ਼ ਟੀਚਰਸ, ਐਜ਼ ਆਰ ਲੈਕਚਰਰ, ਐਜ਼ ਅ ਕਮਿਊਨਿਟੀ, ਸਾਨੂੰ ਇੱਕ ਬਹੁਤ ਹੀ ਅੱਛੀ ਇੱਕ ਦੂਜੇ ਨਾਲ ਇੰਟਰਕਨੈਕਟਡ ਰਹਿਣਾ ਚਾਹੀਦਾ, ਸੋ ਦੈਟ ਅਸੀਂ ਕਿਸੇ ਵੀ ਆਪਣੇ ਜਿਹੜੀ ਯੂਥ ਦਾ ਹਰ ਗੱਲ ਦਾ ਜਵਾਬ ਦੇ ਸਕੀਏ, ਅਸੀਂ ਉਹਨਾਂ ਨੂੰ ਉਦਾਸੀ ਤੋਂ, ਅਸੀਂ ਉਹਨਾਂ ਨੂੰ ਮੈਂਟਲ ਡਿਸਆਰਡਰਸ ਤੋਂ, ਮੈਂਟਲ ਇਲਨੈਸ ਤੋਂ ਬਚਾਈਏ, ਉਹਨਾਂ ਨੂੰ ਜਲਦੀ ਤੋਂ ਜਲਦੀ ਡਾਇਗਨੋਸ ਕਰੀਏ, ਅਤੇ ਅਸੀਂ ਚਾਹਾਂਗੇ ਵੀ ਉਹਨਾਂ ਦਾ ਜਿਹੜਾ ਫਰੈਂਡ ਸਰਕਲ ਹੈ ਉਹਦੇ ਉੱਤੇ ਵੀ ਮਾਂ ਬਾਪ ਥੋੜ੍ਹਾ ਧਿਆਨ ਰੱਖਣ, ਉਹਦੇ ਆਉਣ ਜਾਣ ਟਾਈਮਿੰਗ 'ਤੇ ਵੀ ਧਿਆਨ ਰੱਖਣ, ਕਿੰਨੇ ਵਜੇ ਬੱਚਾ ਘਰ ਆ ਰਿਹਾ, ਕਿੰਨੇ ਵਜੇ ਜਾ ਰਿਹਾ ਹੈ, ਔਰ ਉਹਦਾ ਕੀ ਦਿਨ ਚਰਿਆ ਹੈ, ਕਿੱਥੇ ਸਪੈਂਡਿੰਗ ਕਰ ਰਿਹਾ ਪੈਸੇ ਦੀ। ਸੋ ਇਹ ਚੀਜ਼ਾਂ 'ਤੇ ਅਗਰ ਅਸੀਂ ਖਿਆਲ ਰੱਖਾਂਗੇ ਤਾਂ ਮੈਨੂੰ ਲੱਗਦਾ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ, ਆਪਣੀ ਸੁਸਾਇਟੀ ਨੂੰ ਕਾਫੀ ਹੱਦ ਤੋਂ ਬਚਾ ਸਕਦੇ ਹਾਂ।
2: ਬਿਲਕੁਲ, ਅਤੇ ਪਿਛਲੇ ਕੁਝ ਵਰ੍ਹਿਆਂ ਦੇ ਵਿੱਚ ਵੀ ਅਸੀਂ ਇਸ ਦਾ ਕੋਈ ਵੱਖੋ ਵੱਖਰਾ ਥੀਮ ਰੱਖਦੇ ਰਹੇ ਹਾਂ, ਬੈਟਰ ਨੌਲੇਜ ਫੋਰ ਬੈਟਰ ਕੇਅਰ।
1: ਬਿਲਕੁਲ,
2: ਚੰਗੀ ਸਿੱਖਿਆ, ਚੰਗੀ ਜਾਣਕਾਰੀ
1: ਬਿਲਕੁਲ
2: ਬਹੁਤ ਜ਼ਰੂਰੀ ਹੈ ਚੰਗੀ ਸਿਹਤ ਵਾਸਤੇ।
1: ਦੇਖੋ, ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ, ਜਦ ਤੱਕ ਤੁਸੀਂ ਉਸ ਚੀਜ਼ ਬਾਰੇ ਜਾਣਕਾਰੀ ਨਹੀਂ ਲਓਗੇ ਉਹਦੇ ਬਾਰੇ ਅਸੀਂ ਉੱਤੇ ਕੋਈ ਐਕਸ਼ਨ ਨਹੀਂ ਲੈ ਸਕਦੇ। ਸੋ ਸਾਨੂੰ ਨਸ਼ਿਆਂ ਬਾਰੇ ਬਿਲਕੁਲ ਜਾਣਕਾਰੀ ਲੈਣੀ ਚਾਹੀਦੀ ਹੈ, ਸਾਨੂੰ ਸਕੂਲ ਕਾਲਜ ਵਿੱਚ ਸੈਮੀਨਾਰ ਕਰਨੇ ਚਾਹੀਦੇ ਨੇ, ਸਾਨੂੰ ਘਰ ਦੇ ਵਿੱਚ ਇੱਕ ਡਾਇਨਿੰਗ ਟੇਬਲ 'ਤੇ ਬੈਠ ਕੇ ਪੇਰੈਂਟਸ ਨੂੰ ਵੀ ਨਸ਼ੇ ਬਾਰੇ ਗੱਲ ਕਰ ਲੈਣੀ ਚਾਹੀਦੀ ਹੈ, ਇਹ 'ਚ ਕੋਈ ਲੁਕਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਇੱਕ ਤਰ੍ਹਾਂ ਦਾ ਇੱਕ ਓਪਨ ਸਬਜੈਕਟ ਹੈਗਾ। ਜਿੰਨੀ ਅਸੀਂ ਉਹਨਾਂ ਬਾਰੇ ਗੱਲਾਂ ਕਰਾਂਗੇ, ਉਹਦੇ ਦੁਸ਼ਪ੍ਰਭਾਵ ਬਾਰੇ ਗੱਲਾਂ ਕਰਾਂਗੇ, ਘਰ ਤੋਂ ਸ਼ੁਰੂ ਕਰਾਂਗੇ, ਸਕੂਲ ਕਾਲਜ ਤੋਂ ਕਰਾਂਗੇ, ਜਿੱਥੇ ਅਸੀਂ ਬੈਠੇ ਹਾਂ ਚਾਰ ਦੋਸਤ ਮਿੱਤਰ ਬੈਠੇ ਹਾਂ, ਸੋ ਮੈਨੂੰ ਲੱਗਦਾ ਉਹਨੂੰ ਪਤਾ ਲੱਗ ਜਾਏਗਾ ਕਿ ਇਹ ਚੀਜ਼ ਮਾੜੀ ਹੈ, ਜਦ ਤੱਕ ਅਸੀਂ ਉਹਦੀ ਨੌਲੇਜ ਸਾਨੂੰ ਕੋਲ ਨਾ ਆਉਂਦਾ। ਸਾਨੂੰ ਬਿਲਕੁਲ ਅਵੇਅਰਨੈਸ ਦੀ ਜ਼ਰੂਰਤ ਹੈ, ਸਾਨੂੰ ਨੌਲੇਜ ਸਾਡੇ ਕੋਲ ਹੈਗੀ ਸਾਨੂੰ ਵੰਡਣੀ ਚਾਹੀਦੀ ਹੈ, ਸਾਨੂੰ ਇਹਦੇ ਦੁਸ਼ਪ੍ਰਭਾਵ ਬਾਰੇ ਬਹੁਤ ਜ਼ਿਆਦਾ ਜਾਣਕਾਰ ਹੋਣਾ ਚਾਹੀਦਾ।
2: ਜੀ ਡਾਕਟਰ ਸਾਹਿਬ, ਅੱਗੇ ਤਾਂ ਨਸ਼ਿਆਂ ਨੂੰ ਉਮਰ ਦੇ ਨਾਲ ਜੋੜਿਆ ਜਾਂਦਾ ਸੀ, ਹੁਣ ਤਾਂ ਕਹਿੰਦੇ ਨੇ ਕਿ ਨਸ਼ਿਆਂ ਦੀ ਕੋਈ ਉਮਰ ਨਹੀਂ, ਬਹੁਤ ਛੋਟੀ ਛੋਟੀ ਉਮਰ ਦੇ ਬੱਚੇ ਵੀ ਨਸ਼ੇ ਕਰਨ ਲੱਗ ਪਏ ਨੇ, ਔਰ ਨਾਲ ਦੀ ਨਾਲ ਇੱਕ ਕਾਨੂੰਨ ਵੀ ਬਣਾਇਆ ਗਿਆ ਸੀ ਕਿ ਸਕੂਲ ਤੋਂ ਇੰਨੀ ਦੂਰੀ 'ਤੇ ਨਸ਼ਿਆਂ ਦੀਆਂ ਦੁਕਾਨਾਂ ਹੋਣੀਆਂ ਚਾਹੀਦੀਆਂ ਨੇ ਜਾਂ ਹੋਣੀਆਂ ਹੀ ਨਹੀਂ ਚਾਹੀਦੀਆਂ, ਇਹ ਕਾਨੂੰਨ ਇੱਥੇ ਕੀ ਕਹਿੰਦਾ?
1: ਨਹੀਂ, ਕਾਫੀ ਕੁਛ ਹੋ ਰਿਹਾ ਇਸ ਵੇਲੇ, ਤਾਂ ਮੈਂ ਵੇਖਿਆ ਜਿਵੇਂ ਕਿ ਸਕੂਲ ਕਾਲਜਸ ਦੇ ਆਲੇ ਦੁਆਲੇ 100 ਮੀਟਰ ਜਾਂ 200 ਮੀਟਰ ਦੀ ਦੂਰੀ 'ਤੇ ਕੋਈ ਵੀ ਪਾਨ ਬੀੜੀ ਦੀ ਦੁਕਾਨ ਨਹੀਂ ਹੁੰਦੀ, ਕੋਈ ਠੇਕਾ ਨਹੀਂ ਹੁੰਦਾ ਹੈ। ਸੋ ਇਹਦੇ ਨਾਲ
2: ਕਿਉਂਕਿ ਸਜ਼ਾਯੋਗ ਅਪਰਾਧ,
1: ਇਹ ਸਜ਼ਾਯੋਗ ਅਪਰਾਧ ਹੈਗਾ ਜੀ, ਬਿਲਕੁਲ ਸਹੀ ਹੈ। ਔਰ ਇਸ ਨਾਲ ਕੀ ਹੁੰਦਾ ਕਿ ਅਗਰ ਬੱਚੇ ਨੂੰ ਇਹ ਚੀਜ਼ਾਂ ਆਲੇ ਦੁਆਲੇ ਈਜ਼ਲੀ ਅਸੈਸੇਬਲ ਨਹੀਂ ਹੋ ਗਿਆ, ਜਲਦੀ ਉਹਨੂੰ ਨਹੀਂ ਮਿਲਣਗੀਆਂ, ਤਾਂ ਉਹਦਾ ਸੇਵਨ ਵੀ ਨਹੀਂ ਕਰੇਗਾ। ਔਰ ਮੈਨੂੰ ਲੱਗਦਾ ਹੈਗਾ ਕਿ ਜਿਵੇਂ ਕਿ ਇਹਨਾਂ ਚੀਜ਼ਾਂ ਤੋਂ ਦੂਰੀ ਬਣਾਉਣਾ ਤਾਂ ਬਹੁਤ ਜ਼ਰੂਰੀ,

0: ਪਰ ਮਾਨਸਿਕ ਰੋਗਾਂ ਦੇ ਮਾਹਿਰ ਨੂੰ ਜਾ ਕੇ ਸਕੂਲਾਂ ਦੇ ਵਿੱਚ ਭਾਵੇਂ ਅਸੈਂਬਲੀ 'ਚ ਹੀ ਕਿਉਂ ਨਾ ਜਾਣਕਾਰੀ ਦਿੱਤੀ ਜਾਵੇ। ਖਾਸ ਤੌਰ 'ਤੇ ਡਾਕਟਰ, ਜਿਵੇਂ ਅਸੀਂ ਅੱਜ ਇਸ ਦਿਨ ਨੂੰ ਮਨਾ ਰਹੇ ਹਾਂ, ਸਕੂਲਾਂ 'ਚ ਵੀ ਦਿਨ ਮਨਾਇਆ ਜਾਣਾ ਚਾਹੀਦਾ।
1: ਬਿਲਕੁਲ, ਜਿਵੇਂ ਕਿ ਅਸੀਂ ਸਕੂਲਾਂ ਦੇ ਵਿੱਚ ਅਸੀਂ ਸੈਮੀਨਾਰਸ ਕਰਦੇ ਹੁੰਦੇ ਹਾਂ, ਹੁਣ ਤਾਂ ਚਲੋ ਵਕੇਸ਼ਨਸ ਚੱਲ ਰਹੀਆਂ, ਬੱਚਿਆਂ ਦੀਆਂ ਸਮਰ ਵਕੇਸ਼ਨ ਚੱਲ ਰਹੀਆਂ ਨੇ, ਬਟ ਜਦੋਂ ਵਕੇਸ਼ਨਸ ਤੋਂ ਬਾਹਰ ਆਉਣਗੇ, ਜਦੋਂ ਕਾਲਜ ਸਕੂਲ ਜੁਆਇਨ ਕਰਨਗੇ, ਤਾਂ ਬੜਾ ਅੱਛਾ ਇੱਕ ਡਿਊਟੀ ਰੋਸਟਰ ਬਣਾ ਰੱਖਿਆ ਜਿਹਦੇ ਵਿੱਚ ਅਸੀਂ ਮੰਥਲੀ 2 ਮੰਥਸ ਤੋਂ ਬਾਅਦ ਜਾਂਦੇ ਹਾਂ ਬੱਚਿਆਂ ਨਾਲ ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ, ਹਰ ਈਵਨ ਦ ਕਾਲਜਿਸ, ਯੂਨੀਵਰਸਿਟੀਜ਼ ਜਾ ਕੇ ਸਾਡੇ ਸੈਮੀਨਾਰਸ ਹੁੰਦੇ ਨੇ। ਉਹਦੇ ਨਾਲ ਬੱਚਿਆਂ ਬੜੇ ਆਪਣੇ ਆਪਣੇ ਮਨ ਦੇ ਵਿਚਾਰ ਵੀ ਸਾਡੇ ਨਾਲ ਵਿਅਕਤ ਕਰਦੇ ਨੇ, ਸ਼ੇਅਰ ਕਰਦੇ ਨੇ। ਔਰ ਬਹੁਤ ਕਾਰਨ ਨੇ, ਜਿਵੇਂ ਆਪਾਂ ਕਹਿ ਦਈਏ ਕਿ ਬੱਚਾ ਜਦ ਤੱਕ ਆਪਣੇ ਖੁੱਲ੍ਹ ਕੇ ਕਿਸੇ ਨਾਲ ਗੱਲ ਨਹੀਂ ਕਰ ਪਾਵੇਗਾ, ਉਹ ਹੈਜੀਟੇਸ਼ਨ 'ਚ ਹੀ ਰਹੇਗਾ, ਤਾਂ ਇਹ ਗੱਲ ਸਾਨੂੰ ਲੱਗਦਾ ਕਿ ਇਸ ਪ੍ਰੋਗਰਾਮ ਦਾ ਵੀ ਮੇਨ ਮੰਤਵ ਇਹੀ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਅਸੀਂ ਪ੍ਰਮੋਟ ਕਰੀਏ ਵੀ ਜਿਹੜੇ ਉਹਨਾਂ ਦੇ ਡਾਊਟਸ ਨੇ, ਜੇ ਕੋਈ ਉਹਨਾਂ ਦੇ ਨਸ਼ੇ ਪ੍ਰਤੀ ਹੈ ਜਾਂ ਕੋਈ ਮਾਨਸਿਕ ਰੋਗ ਪ੍ਰਤੀ ਹੈ, ਤਾਂ ਉਹ ਖੁੱਲ੍ਹ ਕੇ ਗੱਲ ਕਰਨ ਆਪਣੇ ਪੇਰੈਂਟਸ ਨਾਲ, ਆਪਣੇ ਟੀਚਰਸ ਨਾਲ, ਜਾਂ ਆਪਣੇ ਬੜਿਆਂ ਨਾਲ, ਐਲਡਰਲੀ ਨਾਲ।
0: ਜੀ ਡਾਕਟਰ, ਹੁਣ ਇੱਕ

0: ਇਹ ਗੱਲ ਸਾਨੂੰ ਲੱਗਦਾ ਕਿ ਇਸ ਪ੍ਰੋਗਰਾਮ ਦਾ ਵੀ ਮੇਨ ਮੰਤਵ ਇਹੀ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਅਸੀਂ ਪ੍ਰਮੋਟ ਕਰੀਏ ਵੀ ਜਿਹੜੇ ਉਹਨਾਂ ਦੇ ਡਾਊਟਸ ਨੇ, ਜੇ ਕੋਈ ਉਹਨਾਂ ਦੇ ਨਸ਼ੇ ਪ੍ਰਤੀ ਹੈ ਜਾਂ ਕੋਈ ਮਾਨਸਿਕ ਰੋਗ ਪ੍ਰਤੀ ਹੈ, ਤਾਂ ਉਹ ਖੁੱਲ੍ਹ ਕੇ ਗੱਲ ਕਰਨ ਆਪਣੇ ਪੇਰੈਂਟਸ ਨਾਲ, ਆਪਣੇ ਟੀਚਰਸ ਨਾਲ ਜਾਂ ਆਪਣੇ ਬੜਿਆਂ ਨਾਲ, ਐਲਡਰਲੀ ਨਾਲ।
1: ਜੀ ਡਾਕਟਰ ਸਾਹਿਬ, ਹੁਣ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਆਉਂਦੀ ਹੈ, ਗੈਰ ਕਾਨੂੰਨੀ ਤਰੀਕੇ ਨਾਲ ਨਸ਼ੇ ਭਾਰਤ ਪਹੁੰਚਦੇ ਨੇ, ਤਸਕਰੀ ਹੁੰਦੀ ਹੈ, ਸਮਗਲਿੰਗ ਹੁੰਦੀ ਹੈ, ਇਸ ਨੂੰ ਰੋਕਣ ਵਾਸਤੇ ਵੀ ਤਾਂ ਕਾਨੂੰਨ ਬਣੇ ਹੀ ਹੋਣਗੇ ਜੀ।
0: ਹਾਂਜੀ ਬਿਲਕੁਲ, ਸਾਡਾ 1984 ਵਿੱਚ ਬਣਿਆ ਸੀਗਾ, NDPSC ਐਕਟ ਬਣਿਆ ਸੀਗਾ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕੋਈ ਵੀ ਬੰਦਾ ਕਦੇ ਵੀ ਕੋਈ ਜਿਹੜਾ ਹੈਗਾ ਸਾਡਾ ਨਸ਼ਾ ਹੈਗਾ, ਜਿਸ 'ਚ ਅਸੀਂ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟਾਂਸ ਬੋਲਦੇ ਹਨ, ਨਾ ਉਹ ਪ੍ਰੋਡਿਊਸ ਕਰ ਸਕਦਾ ਹੈ, ਨਾ ਉਹ ਮੈਨੂਫੈਕਚਰ ਕਰ ਸਕਦਾ ਹੈਗਾ, ਅਤੇ ਨਾ ਹੀ ਉਹ ਕਿਤੇ ਕਲਟੀਵੇਟ ਕਰ ਸਕਦਾ ਹੈ। ਉਹ ਤੋਂ ਬਾਅਦ ਨਾ ਹੀ ਉਹ ਆਪਣੇ ਕੋਲ ਰੱਖ ਸਕਦਾ ਹੈ, ਨਾ ਉਹਦੀ ਕੋਈ ਸੇਲ ਪਰਚੇਜ ਕਰ ਸਕਦਾ ਹੈ, ਨਾ ਉਹਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਜਾ ਸਕਦਾ ਹੈ, ਨਾ ਸਟੋਰ ਕਰ ਸਕਦਾ ਹੈ, ਅਤੇ ਨਾ ਹੀ ਉਹਦਾ ਕੰਜ਼ਮਪਸ਼ਨ ਉਹਨੂੰ ਕੰਜ਼ਿਊਮ ਕਰ ਸਕਦਾ, ਮਤਲਬ ਉਹ ਖਾ ਪੀ ਸਕਦਾ। ਸੋ ਇਹ ਬਹੁਤ ਵਧੀਆ ਇੱਕ ਐਕਟ ਬਣਿਆ ਹੋਇਆ ਹੈਗਾ, ਅਤੇ ਉਹਦੇ 'ਤੇ ਸਾਡੀ ਸਰਕਾਰ, ਸਾਡੇ ਜਿਹੜੇ ਪੁਲਿਸ ਪਰਸਨਲ ਨੇ, ਐਡਮਿਨਿਸਟ੍ਰੇਸ਼ਨ ਹੈ, ਕਾਫੀ ਅੱਛਾ ਕੰਮ ਕਰ ਰਹੀ
1: ਜੀ। ਜੇ ਤਾਂ ਇੱਕ ਕੋਈ ਮੇਲ ਡਾਕਟਰ ਹੈ ਜਿਹੜਾ ਕਿ ਨਸ਼ਾ ਛੁਡਾਉਂਦਾ, ਫਾਦਰਲੀ ਟ੍ਰੀਟ ਕਰਦਾ, ਜੇਕਰ ਉਹ ਫੀਮੇਲ ਡਾਕਟਰ ਹੈ ਨਸ਼ਾ ਛੁਡਾਉਂਦੀ ਤੁਹਾਡੇ ਵਾਕਣ, ਤੁਸੀਂ ਮਦਰਲੀ ਟ੍ਰੀਟ ਕਰਦੇ ਹੋਵੋਗੇ, ਔਰ ਤੁਹਾਡੀ ਗੱਲ ਬੱਚੇ ਧਿਆਨ ਨਾਲ ਸੁਣਦੇ ਵੀ ਹੋਣਗੇ, ਔਰ ਬਹੁਤ ਸਾਰੇ ਮੁੱਖ ਧਾਰਾ ਦੇ ਵਿੱਚ ਵਾਪਸ ਵੀ ਜਾ ਚੁੱਕੇ ਹੋਣੇ ਡਰੱਗ ਛੱਡ ਕੇ, ਕਿੰਨੇ ਕੁ ਪੇਸ਼ੈਂਟਸ ਆ ਜਾਂਦੇ ਨੇ?
0: ਕਾਫੀ ਨੇ, ਸਾਨੂੰ ਦੱਸ ਕੇ ਵੀ ਖੁਸ਼ੀ ਮਿਲਦੀ ਹੈ ਕਿ ਸਾਡੇ ਜਿਹੜੇ ਕਾਫੀ ਪੇਸ਼ੈਂਟ ਨੇ, ਕਿਉਂਕਿ ਜਿਹੜੀ ਨੰਬਰਸ ਨੇ ਦੇ ਕੀਪ ਔਨ ਚੇਂਜਿੰਗ, ਹੈ ਨਾ, ਬਦਲਦੇ ਰਹਿੰਦੇ ਨੇ, ਪਰ ਸਾਡੀ ਸੈਟਿਸਫੈਕਸ਼ਨ ਇਹ ਹੁੰਦੀ ਹੈ ਕਿ ਸਾਡੇ ਜਿਹੜੇ ਮਰੀਜ਼ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ, ਚਾਹੇ ਉਹ ਕਾਉਂਸਲਿੰਗ ਸੈਸ਼ਨ ਲੈਣ ਲਈ ਆਉਂਦੇ ਨੇ ਜਾਂ ਆਪਣੇ ਫੋਲੋਅਪ ਕਰਾਉਣ ਆਉਂਦੇ ਨੇ, ਜਾਂ ਉਹਨਾਂ ਦੀ ਜਿਹੜੀ ਪੇਰੈਂਟਸ ਨੇ ਜਾਂ ਉਹਨਾਂ ਦੀ ਮਾਵਾਂ ਜਾਂ ਉਹਨਾਂ ਦੀ ਵਾਈਫ ਆ ਕੇ ਦੱਸਦੀ ਨੇ ਵੀ ਬੜਾ ਸੋਹਣਾ ਕੰਮ ਕੀਤੇ ਅਤੇ ਲੱਗ ਗਿਆ, ਅਤੇ ਸਾਨੂੰ ਲੱਗਦਾ ਕਿ ਜਿਹੜਾ ਸਾਡਾ ਉਪਰਾਲਾ ਹੈ ਵੀ ਉਹਨਾਂ ਨੂੰ ਡੀਟੌਕਸ ਕਰਨਾ, ਉਹਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ, ਅਤੇ ਇਸ ਕਰਕੇ ਸਾਨੂੰ ਕਾਫੀ ਅੱਛੀ ਖੁਸ਼ੀ ਵੀ ਮਹਿਸੂਸ ਹੁੰਦੀ ਹੈ। ਜਿਵੇਂ ਕਿ ਸਾਡੇ ਪੰਜਾਬ ਸਰਕਾਰ ਦੇ ਜਿੰਨੇ ਵੀ ਸਾਡੇ ਸਰਕਾਰੀ ਹੋਸਪਿਟਲ ਨੇ, ਡਿਸਟ੍ਰਿਕਟ ਹੋਸਪਿਟਲ ਨੇ, ਸਬ ਡਿਵੀਜ਼ਨ ਹੋਸਪਿਟਲ ਨੇ, ਉੱਥੇ ਨਸ਼ਾ ਛੁਡਾਓ ਕੇਂਦਰ ਅਤੇ ਰੀਹੈਬਿਲੇਸ਼ਨ ਸੈਂਟਰ ਬਣੇ ਹੋਏ ਨੇ, ਉੱਥੇ ਜੀ ਸਾਡਾ ਫ੍ਰੀ ਟ੍ਰੀਟਮੈਂਟ ਹੈ, ਅਸੀਂ ਫ੍ਰੀ ਟ੍ਰੀਟਮੈਂਟ ਦੇ ਵਿੱਚ ਉਹਨਾਂ ਨੂੰ ਮੈਡੀਸਨ ਫ੍ਰੀ ਨੇ, ਉਹਨਾਂ ਦਾ ਰਹਿਣ ਸਹਿਣ ਫ੍ਰੀ ਹੈਗਾ ਜੀ, ਉਹਨਾਂ ਨੂੰ ਜਿੱਥੇ ਸਾਡੇ ਰੀਹੈਬ ਬਣੇ ਹੋਏ ਨੇ ਉੱਥੇ ਅਸੀਂ ਸਕਿੱਲਸ ਸਿਖਾਉਂਦੇ ਨੇ, ਕਈ ਸਾਡੇ ਸੈਂਟਰਸ ਦੇ ਵਿੱਚ ਹੋ ਰਹੇ ਨੇ, ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਯੂਥ ਹੈ ਹੁਣ ਭਟਕ, ਜਿਹੜਾ ਭਟਕ ਰਿਹਾ ਹੈ ਜਾਂ ਭਟਕ ਚੁੱਕਾ ਹੈ, ਉਹਨੂੰ ਅਸੀਂ ਮੁੱਖ ਧਾਰਾ 'ਚ ਲਿਆਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਅਤੇ ਇਹਦੇ ਵਿੱਚ ਮੈਂ ਚਾਹੁੰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਹੀ ਮਿਲ ਜੁਲ ਕੇ ਇੱਥੇ ਕੰਮ ਕਰਨਾ ਚਾਹੀਦਾ।
1: ਬਿਲਕੁਲ ਜੀ ਡਾਕਟਰ, ਅੱਜ ਦੇ ਦਿਨ ਦਾ ਮੁੱਖ ਮੰਤਵ ਵੀ ਇਹੀ ਹੈ ਕਿ ਲੋਕਾਂ ਨੂੰ ਅਹਿਸਾਸ ਕਰਾਉਣਾ ਜਿਹੜੇ ਡਰੱਗਸ ਲੈਂਦੇ ਨੇ ਕਿ ਡਰੱਗਸ ਕਿਸ ਤਰੀਕੇ ਵਿਅਕਤੀ ਦੇ ਵਿਅਕਤੀਗਤ, ਸਮਾਜਿਕ ਅਤੇ ਅਧਿਆਤਮਕ ਜੀਵਨ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ, ਮਾਨਸਿਕ ਪੱਖੋਂ ਵੀ ਮਰੀਜ਼ ਕਮਜ਼ੋਰ ਹੋ ਜਾਂਦਾ, ਆਰਥਿਕ ਪੱਖ ਤਾਂ ਹੈ ਹੀ ਹੈ, ਔਰ ਸਮਾਜਿਕ ਤਾਣਾ ਬਾਣਾ ਵੀ ਉਲਝ ਜਾਂਦਾ ਹੈ ਨਾ। ਇੱਕ ਵੇਲਾ ਹੁੰਦਾ ਸੀ ਜਦੋਂ ਸਭ ਦਾ ਬੱਚਾ ਸਾਂਝਾ ਬੱਚਾ ਕਿਹਾ ਜਾਂਦਾ ਸੀ, ਅਤੇ ਮਾਂ ਬਾਪ ਦੇ ਨਾਲ ਨਾਲ ਆਂਢੀ ਗੁਆਂਢੀ ਵੀ ਧਿਆਨ ਰੱਖਦੇ ਸੀ, ਅਤੇ ਹੁਣ ਕਹਿੰਦੇ ਨੇ ਕਿ ਮੈਨੂੰ ਕੀ ਲੱਗੇ ਕਿਸੇ ਦਾ ਬੱਚਾ, ਮੈਂ ਕਿਉਂ ਦੇਖਾਂ ਜੀ, ਔਰ ਇਹ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਹੈ ਕਿ ਅਸੀਂ ਬੱਚਿਆਂ ਨੂੰ ਮੁੱਖ ਧਾਰਾ ਦੇ ਵਿੱਚ ਲੈ ਕੇ ਆਉਣਾ। ਚੱਲਦੇ ਚੱਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
0: ਮੈਂ ਇਹੀ ਕਹਾਂਗੀ ਕਿ ਜਿਹੜੀ ਜ਼ਿੰਦਗੀ ਹੈ ਬਹੁਤ ਹੀ ਖੂਬਸੂਰਤ ਹੈ, ਪਰਮਾਤਮਾ ਦੀ ਬਹੁਤ ਸੋਹਣੀ ਸਾਡੀ ਦੇਣ ਹੈ, ਅਤੇ ਸਾਡੇ ਜਿਹੜਾ ਬੱਚੇ ਨੇ ਉਹ ਤੋਂ ਵੀ ਜ਼ਿਆਦਾ ਨੇ, ਸਾਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ, ਸਾਨੂੰ ਉਹਨਾਂ ਨੂੰ ਕੁਆਲਿਟੀ ਆਫ ਟਾਈਮ ਦੇਣਾ ਚਾਹੀਦਾ, ਸਾਨੂੰ ਉਹਨਾਂ ਦੀ ਗੱਲ ਸੁਣਨੀ ਜ਼ਰੂਰ ਚਾਹੀਦੀ ਹੈਗੀ ਹੈ, ਔਰ ਮੈਂ ਕਹਾਂਗੀ ਨਸ਼ਾ ਨਾਸ਼ ਹੈ, ਸਾਨੂੰ ਉਸ ਤੋਂ ਬਚਣਾ ਚਾਹੀਦਾ ਹੈ। ਹੋਰ ਵੀ ਬਹੁਤ ਖੂਬਸੂਰਤ, ਬਹੁਤ ਸਵਾਦਿਸ਼ਟ ਚੀਜ਼ਾਂ ਨੇ ਜੋ ਅਸੀਂ ਖਾ ਸਕਦੇ ਹਾਂ ਆਪਣੀ ਸਿਹਤ ਨੂੰ ਤੰਦਰੁਸਤ ਕਰ ਰੱਖ ਸਕਦੇ।
2: ਹਾਂਜੀ ਰੋਲੀਆ ਰਾਮ ਜੀ, ਲੋਕ ਬੋਲ ਗਾਉਣ ਦੇ ਲਾਉਂਦੇ ਹਾਂ, ਲਾ ਦਿਓ ਜੀ।

0: ਸ਼ਿੰਗਾਰਾ ਸਿੰਘ ਜੀ ਜਿੱਦਾਂ ਆਪਾਂ ਗੱਲ ਕਰਦੇ ਸੀ ਕਿ ਕੋਈ ਵੀ ਸਾਧਨ ਕੋਈ ਵੀ ਸਰੋਤ ਜਿਹੜਾ ਹੈ
1: ਜੀ
0: ਉਹ ਹੁੰਦਾ ਤਾਂ ਲੋਕਾਂ ਦੀ ਸਹੂਲਤ ਲਈ ਹੈ, ਪਰ ਉਹ ਉਹਦੀ ਵਰਤੋਂ ਔਰ ਦੁਰਵਰਤੋਂ ਤੁਹਾਡੇ ਹੱਥ 'ਚ ਹੈ।
1: ਸਹੀ ਗੱਲ ਹੈ।
0: ਹੁਣ ਦੇਖੋ ਅੱਜ ਔਨਲਾਈਨ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਖੇਤੀਬਾੜੀ ਦੇ ਵਿੱਚ ਔਨਲਾਈਨ ਮੰਡੀਕਰਨ ਹੋ ਗਿਆ, ਸਾਨੂੰ ਕਿਸੇ ਮੰਡੀ ਦੇ ਵਿੱਚ ਟਰਾਲੀ 'ਚ ਫਸਲ ਪਾ ਕੇ ਲੈ ਕੇ ਜਾਣ ਦੀ ਲੋੜ ਹੀ ਹੈ ਨਹੀਂ।
1: ਸਹੀ ਗੱਲ।
0: ਦੁਨੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਆਪਣੀ ਮੰਡੀਕਾਰੀ ਕਰ ਸਕਦੇ
1: ਹੋ,
0: ਕਿੱਡੀ ਵਧੀਆ ਗੱਲ ਹੋ।
1: ਔਨਲਾਈਨ ਜੀ,
0: ਔਨਲਾਈਨ ਸਿਖਲਾਈ, ਤੁਸੀਂ ਕਿਸੇ ਜਾਣਕਾਰੀ ਕਿਸੇ ਵਿਸ਼ੇ ਬਾਬਤ ਜਾਣਕਾਰੀ ਲੈਣੀ ਹੈ ਤੁਹਾਨੂੰ ਦੂਰ ਭੱਜਣ ਦੀ ਲੋੜ ਹੀ ਨਹੀਂ।
1: ਔਨਲਾਈਨ
0: ਤੁਸੀਂ ਜਿਹੜੀਆਂ ਵੀ ਉੱਥੇ ਜਮਾਤਾਂ ਜਾਂ ਕਲਾਸਾਂ ਲੱਗਦੀਆਂ ਔਨਲਾਈਨ ਕੋਰਸ ਕਰੋ, ਤੁਹਾਨੂੰ ਉਨੀ ਜਾਣਕਾਰੀ ਘਰ ਬੈਠੇ ਮਿਲ ਜਾਂਦੀ।
1: ਸਹੀ ਗੱਲ ਹੈ।
0: ਨਾਲੇ ਆਪਣਾ ਕੰਮ ਕਰੀ ਚੱਲੋ, ਘਰੇ ਮਕਾਨ ਘਰੇ ਦੁਕਾਨ ਵਾਲਾ ਸਾਫ ਹੋ ਜਾਂਦਾ।
1: ਬਿਲਕੁਲ ਜੀ।
0: ਸੋ ਇਸ ਕਰਕੇ ਇਹ ਜ਼ਮਾਨਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਜ਼ਮਾਨਾ, ਬਹੁਤ ਸਾਰੇ ਲੋਕਾਂ ਦੀ ਰਾਏ ਹੈ ਵੀ ਜ਼ਮਾਨਾ ਬੜਾ ਮਾੜਾ ਆ ਗਿਆ, ਸਮਾਂ ਬਹੁਤ ਮਾੜਾ ਆ ਗਿਆ। ਨਾ,
1: ਐਡਵਾਂਸ ਹੋ ਗਿਆ,
0: ਮਾੜਾ ਨਹੀਂ,
1: ਐਡਵਾਂਸ ਹੋ ਗਿਆ।
0: ਇਸ ਸਮੇਂ ਦੇ ਵਿੱਚ ਜੀਣ ਦਾ ਤੁਹਾਨੂੰ ਚੱਜ ਚਾਹੀਦਾ।
1: ਸਹੀ ਗੱਲ ਹੈ
0: ਕਿ ਮੈਂ ਜਿਉਣਾ ਕਿੱਦਾਂ ਹੈ
1: ਜੀ,
0: ਹੈ ਨਾ, ਕਿਸ ਨਜ਼ਰ ਨਾਲ ਮੈਂ ਆਪਣੇ ਜੀਵਨ ਨੂੰ ਅੱਗੇ ਚਲਾਉਣਾ ਹੈ।
1: ਸਹੀ ਗੱਲ।
0: ਔਨਲਾਈਨ ਸਿਖਲਾਈ ਦੇ ਬਾਬਤ ਡਾਕਟਰ ਅਮਨਦੀਪ ਸਿੰਘ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤਾ, ਆਪਾਂ ਸਾਂਝੀਆਂ ਕਰਦੇ ਹਾਂ।
1: ਬਿਲਕੁਲ ਜੀ।
2: ਆਕਾਸ਼ਵਾਣੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਮੇਰਾ ਨਾਮ ਡਾਕਟਰ ਅਮਨਦੀਪ ਸਿੰਘ ਹੈ ਅਤੇ ਮੈਂ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ ਕਾਲਜ ਆਫ ਵੈਟਨਰੀ ਸਾਇੰਸਿਸ ਰਾਮਪੁਰਾ ਫੂਲ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ। ਪਿਆਰੇ ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਔਨਲਾਈਨ ਮਾਧਿਅਮ ਦੇ ਰਾਹੀਂ ਸਿਖਲਾਈ ਕਿਵੇਂ ਲਈ ਜਾ ਸਕਦੀ ਹੈ। ਹਾਲ ਦੀ ਘੜੀ ਦੇ ਵਿੱਚ ਜਿਹੜਾ ਕੋਰੋਨਾ ਵਾਇਰਸ ਦਾ ਸੰਕਰਮਣ ਆਇਆ ਸੀ, ਅਸੀਂ ਉੱਥੇ ਇਹ ਦੇਖਿਆ ਕਿ ਚਾਹੇ ਉਹ ਅਕੈਡਮਿਕ ਸੀ, ਚਾਹੇ ਰਿਸਰਚ ਸੀ, ਚਾਹੇ ਟ੍ਰੇਨਿੰਗ ਸੀ, ਉਹਦੇ ਵਿੱਚ ਔਨਲਾਈਨ ਸੇਵਾਵਾਂ ਦਾ ਯੋਗਦਾਨ ਬੜਾ ਮਹੱਤਵਪੂਰਨ ਸੀ। ਇਸ ਚੀਜ਼ ਨੂੰ ਦੇਖਦੇ ਹੋਏ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਨੇ ਕਿਸਾਨ ਵੀਰਾਂ ਦੇ ਲਈ ਆਪਣੀ ਤਰ੍ਹਾਂ ਦਾ ਇੱਕ ਨਵੇਕਲਾ ਉਪਰਾਲਾ ਕੀਤਾ ਹੈ ਜਿਸ ਵਿੱਚ ਕੁਝ ਔਨਲਾਈਨ ਕੋਰਸ ਤਿਆਰ ਕੀਤੇ ਗਏ ਹਨ। ਇਹ ਔਨਲਾਈਨ ਕੋਰਸ ਪਸ਼ੂ ਪਾਲਣ ਅਤੇ ਪਸ਼ੂ ਪਾਲਕਾਂ ਲਈ ਬਣਾਏ ਹੋਏ ਹਨ ਅਤੇ ਮੁੱਖ ਤੌਰ 'ਤੇ ਤਿੰਨ ਔਨਲਾਈਨ ਕੋਰਸ ਜਿਹੜੇ ਹਨ ਉਹ ਪਹਿਲ ਦੇ ਆਧਾਰ 'ਤੇ ਤਿਆਰ ਕੀਤੇ ਹਨ। ਉਹ ਤਿੰਨ ਕੋਰਸ, ਪਹਿਲਾ ਕੋਰਸ ਸੂਰ ਪਾਲਣ 'ਤੇ ਹੈ, ਦੂਸਰਾ ਮੁਰਗੀ ਪਾਲਣ 'ਤੇ ਹੈ ਅਤੇ ਤੀਸਰਾ ਬੱਕਰੀ ਪਾਲਣ 'ਤੇ ਹੈ। ਆਮ ਤੌਰ 'ਤੇ ਜਿਹੜੇ ਔਨਲਾਈਨ ਕੋਰਸ ਬਣਦੇ ਹਨ ਇਹ ਕੋਰਸ ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਲਈ ਬਣਾਉਂਦੀਆਂ ਹਨ, ਲੇਕਿਨ ਕਿਸਾਨ ਵੀਰਾਂ ਲਈ ਅਜਿਹਾ ਕੋਈ ਕੋਰਸ ਨਹੀਂ ਸੀ ਬਣਿਆ। ਸੋ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਨੇ ਸੂਰ ਪਾਲਕਾਂ ਲਈ, ਮੁਰਗੀ ਪਾਲਕਾਂ ਲਈ ਅਤੇ ਬੱਕਰੀ ਪਾਲਕਾਂ ਲਈ ਆਪਣੇ ਕਿਸਮ ਦੇ ਪਹਿਲੇ ਲੋਕਲ ਲੈਂਗੁਏਜ ਦੇ ਵਿੱਚ, ਆਪਾਂ ਇਹ ਕੋਰਸ ਹਿੰਦੀ ਲੈਂਗੁਏਜ ਦੇ ਵਿੱਚ ਬਣਾਏ ਹੋਏ ਹਨ ਤਾਂ ਕਿ ਦੇਸ਼ ਦੇ ਜ਼ਿਆਦਾਤਰ ਸੂਬੇ ਔਰ ਜ਼ਿਆਦਾਤਰ ਸੂਬਿਆਂ ਦੇ ਵਿੱਚ ਰਹਿਣ ਵਾਲੇ ਕਿਸਾਨ ਇਹਦਾ ਫਾਇਦਾ ਚੱਕ ਸਕਣ। ਇਹ ਜਿਹੜੇ ਕੋਰਸ ਨੇ ਇਹ ਔਨਲਾਈਨ ਪਏ ਹਨ ਔਰ ਹਰ ਕੋਰਸ ਦੇ ਵਿੱਚ ਕੁੱਲ 28 ਲੈਕਚਰ ਹਨ। 28 ਲੈਕਚਰਾਂ ਨੂੰ ਆਪਾਂ 4 ਹਫ਼ਤਿਆਂ ਦੇ ਵਿੱਚ ਬਰਾਬਰ ਤਕਸੀਮ ਕੀਤਾ ਹੋਇਆ ਹੈ। ਇੱਕ ਹਫ਼ਤੇ ਵਿੱਚ ਟੋਟਲ 7 ਲੈਕਚਰ ਹਨ। ਕਿਸਾਨ ਵੀਰ ਜਦੋਂ ਵੀ ਉਹਨਾਂ ਕੋਲ ਟਾਈਮ ਹੋਵੇ, ਜਦੋਂ ਵੀ ਉਹ ਕੋਰਸ ਦੇਖਣਾ ਚਾਹੁਣ, ਉਹ ਕੋਰਸ ਔਨਲਾਈਨ ਆ ਕੇ ਦੇਖ ਸਕਦੇ ਨੇ। ਇਹ ਕੋਰਸ www

डॉट वी ई टी एम डबल ओ सी एस डॉट इन वेटमूक्स डॉट इन। मैं फिर दोहरा दिया, www.veetmoocs.in wetbooks.in ਦੀ ਵੈਬਸਾਈਟ 'ਤੇ ਜਾ ਕੇ ਆਪਣੀ ਪ੍ਰੋਫਾਈਲ ਬਣਾ ਕੇ ਇਹ ਕੋਰਸ ਦੇਖ ਸਕਦੇ ਨੇ। ਸਭ ਤੋਂ ਪਹਿਲਾਂ ਮੈਂ ਇਹ ਕੋਰਸ ਦੇ ਵਿੱਚ ਰਜਿਸਟ੍ਰੇਸ਼ਨ ਕਿਵੇਂ ਕਰਨੀ ਹੈ ਮੈਂ ਉਹਦੇ 'ਤੇ ਥੋੜ੍ਹਾ ਜਿਹੀ ਰੋਸ਼ਨੀ ਪਾਵਾਂ। ਕਿਸਾਨ ਵੀਰ ਪਹਿਲੇ ਆਪਣੀ ਇੱਕ ਈਮੇਲ ਆਈਡੀ ਬਣਾ ਲੈਣ। ਈਮੇਲ ਆਈਡੀ ਆਪਾਂ ਤਾਂ ਬਣਾਉਣੀ ਹੈ ਕਿਉਂਕਿ ਅੱਗੇ ਜਾ ਕੇ ਇਸ ਕੋਰਸ ਲਈ ਇੱਕ ਪਾਸਵਰਡ ਰੱਖਣਾ ਹੈ। ਜੇ ਕੱਲ੍ਹ ਨੂੰ ਕਿਸਾਨ ਵੀਰ ਪਾਸਵਰਡ ਭੁੱਲ ਜਾਣ ਤਾਂ ਇਹ ਈਮੇਲ ਆਈਡੀ ਵਰਤ ਕੇ ਉਹ ਰਿਟਰੀਵ ਕਰ ਸਕਦੇ ਨੇ ਆਪਣਾ ਪਾਸਵਰਡ। ਸੋ ਜਿਹੜੇ ਕਿਸਾਨ ਵੀਰ ਇਹਨੂੰ ਮੋਬਾਈਲ ਫੋਨ 'ਤੇ ਵੇਖਣਗੇ ਉਹ ਖੱਬੇ ਟੋਪ ਪਾਸੇ ਤਿੰਨ ਲਾਈਨਾਂ ਆਉਣਗੀਆਂ ਉਹਦੇ 'ਤੇ ਕਲਿੱਕ ਕਰਨਗੇ, ਅਤੇ ਜਿਹੜੇ ਕਿਸਾਨ ਵੀਰ ਇਹਨੂੰ ਕੰਪਿਊਟਰ 'ਤੇ ਦੇਖਣਗੇ ਜਾਂ ਟੈਬਲੇਟ 'ਤੇ ਦੇਖਣਗੇ ਉਹ ਸੱਜੇ ਪਾਸੇ ਟੋਪ 'ਤੇ ਸਾਈਨਅਪ 'ਤੇ ਬਟਨ 'ਤੇ ਕਲਿੱਕ ਕਰਨਗੇ। ਸੋ ਸਭ ਤੋਂ ਪਹਿਲੇ ਤੁਸੀਂ ਸਾਈਨਅਪ ਬਟਨ 'ਤੇ ਕਲਿੱਕ ਕਰਨਾ ਹੈ। ਉਹਦੇ ਬਾਅਦ ਤੁਹਾਨੂੰ ਤੁਹਾਡਾ ਨਾਮ, ਸਰਨਾਮ, ਨਾਮ, ਉਪਨਾਮ ਅਤੇ ਇੱਕ ਪਾਸਵਰਡ ਅਤੇ ਈਮੇਲ ਪੁੱਛੀ ਜਾਏਗੀ, ਉਹ ਤੁਸੀਂ ਭਰ ਕੇ ਸਾਈਨਅਪ 'ਤੇ ਕਲਿੱਕ ਕਰਨਾ ਹੈ। ਫਿਰ ਇੱਕ ਵੈਰੀਫਿਕੇਸ਼ਨ ਕੋਡ ਜਿਹੜਾ ਉਹ ਤੁਹਾਡੀ ਈਮੇਲ 'ਤੇ ਭੇਜਿਆ ਜਾਵੇਗਾ। ਅਗਲੇ ਪੰਨੇ 'ਤੇ ਤੁਸੀਂ ਉਹ ਵੈਰੀਫਿਕੇਸ਼ਨ ਕੋਡ ਪਾਉਣਾ ਹੈ ਅਤੇ ਦੁਬਾਰਾ ਆਪਣੀ ਈਮੇਲ 'ਤੇ ਜਿਹੜਾ ਪਾਸਵਰਡ ਤੁਸੀਂ ਇਹਨਾਂ ਕੋਰਸਾਂ ਨੂੰ ਦੇਖਣ ਲਈ ਰੱਖਿਆ ਹੋਵੇਗਾ ਉਹ ਦਰਜ ਕਰਕੇ ਲੌਗਇਨ ਕਰਨਾ ਹੈ। ਲੌਗਇਨ ਕਰਨ ਦੇ ਬਾਅਦ ਹੋਮ ਪੇਜ 'ਤੇ ਤਿੰਨ ਕੋਰਸ, ਸੂਰ ਪਾਲਣ ਲਈ, ਬੱਕਰੀ ਪਾਲਣ ਲਈ ਅਤੇ ਮੁਰਗੀ ਪਾਲਣ ਲਈ, ਤਿੰਨੋਂ ਕੋਰਸ ਜਿਹੜੇ ਨੇ ਉਹ ਇੱਕ ਪੇਜ 'ਤੇ ਆ ਜਾਣਗੇ। ਇੱਥੇ ਮੈਂ ਇਹ ਦੱਸਦਾ ਚੱਲਾਂ ਕਿ ਜਿਹੜਾ ਤੁਸੀਂ ਆਪਣਾ ਨੇਮ ਅਤੇ ਸਰਨੇਮ ਐਡ ਕਰਨਾ ਹੈ ਉਹ ਆਪਣੇ ਆਧਾਰ ਕਾਰਡ ਨਾਲ, ਜਿਹੜਾ ਆਧਾਰ ਕਾਰਡ 'ਤੇ ਤੁਹਾਡਾ ਨਾਮ ਹੈ ਉਹੀ ਦਰਜ ਕਰਿਓ, ਕਿਉਂਕਿ ਜੇ ਤੁਸੀਂ ਸਰਟੀਫਿਕੇਟ ਡਾਊਨਲੋਡ ਕਰਨਾ ਚਾਹੋਗੇ ਤਾਂ ਜਿਹੜਾ ਨਾਮ ਤੁਸੀਂ ਪਹਿਲਾਂ ਦਰਜ ਕੀਤਾ ਹੋਵੇਗਾ ਉਹੀ ਨਾਮ ਸਰਟੀਫਿਕੇਟ 'ਤੇ ਆਊਗਾ। ਸੋ ਆਪਣਾ ਨਾਮ ਅਤੇ ਆਪਣਾ ਸਰਨੇਮ ਜਿਹੜਾ ਉਹਨੂੰ ਧਿਆਨ ਨਾਲ ਤੁਸੀਂ, ਕੋਈ ਸਪੈਲਿੰਗ ਮਿਸਟੇਕ ਨਾ ਹੋਵੇ, ਉੱਦਾਂ ਦਰਜ ਕਰਿਓ। ਜਦੋਂ ਤੁਸੀਂ ਲੌਗਇਨ ਕੀਤਾ, ਲੌਗਇਨ ਕਰਨ ਦੇ ਬਾਅਦ ਤਿੰਨੇ ਕੋਰਸ ਤੁਹਾਡੇ ਹੋਮ ਪੇਜ 'ਤੇ ਆ ਜਾਣਗੇ। ਤੁਸੀਂ ਜਿਹੜਾ ਵੀ ਕੋਰਸ ਕਰਨਾ ਚਾਹੋ, ਚਾਹੇ ਉਹ ਬੱਕਰੀ ਪਾਲਣ ਨਾਲ ਸੰਬੰਧਿਤ ਹੈ, ਚਾਹੇ ਸੂਰ ਪਾਲਣ ਨਾਲ ਸੰਬੰਧਿਤ ਹੈ, ਚਾਹੇ ਮੁਰਗੀ ਪਾਲਣ ਨਾਲ ਸੰਬੰਧਿਤ ਹੈ, ਉਹਦੇ 'ਤੇ ਕਲਿੱਕ ਕਰਨਾ ਕੋਰਸ 'ਤੇ। ਕਲਿੱਕ ਕਰਨ ਦੇ ਬਾਅਦ ਇੱਕ ਨਵਾਂ ਪੰਨਾ ਖੁੱਲ੍ਹ ਜਾਏਗਾ। ਪੰਨੇ ਦੇ ਬਿਲਕੁਲ ਹੇਠ ਆ ਕੇ ਇੱਕ ਲਾਲ ਬਟਨ ਬਣਿਆ ਹੋਏਗਾ ਜਿੱਥੇ ਲਿਖਿਆ ਹੋਏਗਾ ਨਾਮਾਂਕਿਤ ਕਰੇ, ਮਤਲਬ ਆਪਣਾ ਨਾਮ ਦਰਜ ਕਰੇ। ਸੋ ਉੱਥੇ ਤੁਸੀਂ ਉਸ ਬਟਨ ਨੂੰ ਕਲਿੱਕ ਕਰਨਾ ਹੈ। ਫਿਰ ਅਗਲਾ ਪੰਨਾ ਖੁੱਲ੍ਹ ਜਾਏਗਾ, ਉਸ ਪੰਨੇ ਦੇ ਫਿਰ ਹੇਠਾਂ ਆ ਕੇ ਲਿਖਿਆ ਹੋਏਗਾ ਸਟਾਰਟ ਲੈਸਨ। ਸਟਾਰਟ ਲੈਸਨ 'ਤੇ ਕਲਿੱਕ ਕਰਕੇ ਤੁਸੀਂ ਉਹ ਜਿਹੜਾ ਸੰਪੂਰਨ ਕੋਰਸ ਹੈ ਉਹਦੇ 28 ਦੇ 28 ਲੈਕਚਰ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਖੁੱਲ੍ਹ ਜਾਣਗੇ। ਸੋ ਜਿਹੜਾ ਵੀ ਲੈਕਚਰ ਤੁਸੀਂ ਦੇਖਣਾ ਚਾਹੋ ਉਸ ਲੈਕਚਰ 'ਤੇ ਕਲਿੱਕ ਕਰੋ ਅਤੇ ਉਹ ਲੈਕਚਰ ਤੁਸੀਂ ਪੂਰਨ ਤੌਰ 'ਤੇ ਦੇਖ ਸਕਦੇ ਹੋ। ਜੇ ਮੈਂ ਕਿਸੇ ਵੀ ਇੱਕ ਕਿੱਤੇ ਦੀ ਗੱਲ ਕਰਾਂ, ਜੇ ਮੈਂ ਬੱਕਰੀ ਪਾਲਣ ਦੀ ਗੱਲ ਕਰਾਂ ਅਤੇ ਬੱਕਰੀਆਂ ਦੀ ਨਸਲਾਂ ਤੋਂ ਲੈ ਕੇ ਉਹਨਾਂ ਦੀ ਦੇਖ ਰੇਖ, ਉਹਨਾਂ ਦਾ ਸਿਹਤ ਪ੍ਰਬੰਧਨ, ਉਹਨਾਂ ਦਾ ਪ੍ਰਜਨਨ ਪ੍ਰਬੰਧਨ, ਉਹਨਾਂ ਦਾ ਰਿਹਾਇਸ਼ ਪ੍ਰਬੰਧਨ, ਖੁਰਾਕ ਪ੍ਰਬੰਧਨ, ਟੀਕਾਕਰਨ, ਇਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਕੋਰਸ ਦੇ ਵਿੱਚ ਹੈਗੀ ਹੈ। ਇੱਦਾਂ ਹੀ ਮੁਰਗੀ ਪਾਲਣ ਦੇ ਕੋਰਸ 'ਚ ਵੀ ਹੈਗੀ ਹੈ, ਇੱਦਾਂ ਹੀ ਸੂਰ ਪਾਲਣ ਦੇ ਕੋਰਸ ਦੇ ਵਿੱਚ ਵੀ ਹੈਗੀ ਹੈ। ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਇਹ ਸਾਰੇ ਲੈਕਚਰ ਦਿੱਤੇ ਗਏ ਹਨ ਔਰ ਅਸੀਂ ਇਹ ਯਕੀਨੀ ਬਣਾਇਆ ਕਿ ਜਿਹੜੇ ਵੀ ਲੈਕਚਰ ਆਪਾਂ ਤਿਆਰ ਕੀਤੇ ਨੇ ਇਹਨਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਵੀਡੀਓਜ਼ ਅਤੇ ਜ਼ਿਆਦਾ ਤੋਂ ਜ਼ਿਆਦਾ ਫੋਟੋਗ੍ਰਾਫਸ ਇਹਦੇ ਵਿੱਚ ਅਸੀਂ ਸੰਮਿਲਿਤ ਕਰ ਸਕੀਏ ਤਾਂ ਕਿ ਕਿਸਾਨਾਂ ਨੂੰ ਸੁਣਨ ਦੇ ਨਾਲ ਨਾਲ ਦੇਖਣ ਨੂੰ ਵੀ ਮਿਲੇ ਕਿ ਜੇ ਕੋਈ ਵੀ ਪ੍ਰੈਕਟਿਸ ਹੈ ਉਹ ਹਕੀਕਤ ਦੇ ਵਿੱਚ ਹੁੰਦੀ ਕਿਵੇਂ ਹੈ। ਜਦੋਂ ਤੁਸੀਂ ਕੋਰਸ ਸੰਪੂਰਨ ਤੌਰ 'ਤੇ ਦੇਖ ਲਓਗੇ, ਜਦੋਂ 100% ਤੁਸੀਂ ਕੋਰਸ ਦੇਖ ਲਵੋਗੇ ਤਾਂ ਫਿਰ ਸਰਟੀਫਿਕੇਟ ਡਾਊਨਲੋਡ ਕਰਨ ਲਈ ਤੁਹਾਨੂੰ 20 ਜਿਹੜੇ ਸਵਾਲ ਨੇ ਉਹ ਪ੍ਰਸ਼ਨੋਤਰੀ ਦੇ ਰੂਪ ਦੇ ਵਿੱਚ ਉੱਥੇ ਮੌਜੂਦ ਹਨ। 20 ਪ੍ਰਸ਼ਨਾਂ ਦੇ ਵਿੱਚੋਂ ਤੁਸੀਂ ਜੇ 10 ਪ੍ਰਸ਼ਨਾਂ ਦੇ ਸਹੀ ਜਵਾਬ ਦਿਓਗੇ ਤਾਂ ਤੁਸੀਂ ਪਾਸ ਹੋ ਜਾਓਗੇ ਔਰ ਨੈਕਸਟ ਪੇਜ ਜਿਹੜਾ ਹੈ ਉਹ ਇੱਕ ਪੇਮੈਂਟ ਦਾ ਪੇਜ ਹੈ ਜਿੱਥੇ 500 ਰੁਪਇਆ ਪੇਮੈਂਟ ਕਰਕੇ ਤੁਸੀਂ ਆਟੋਮੈਟਿਕਲੀ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ। ਅਸੀਂ ਇਹ ਕੋਰਸ ਦੇਖਣ ਲਈ ਬਿਲਕੁਲ ਮੁਫਤ ਬਣਾਏ ਹੋਏ ਨੇ। ਕੋਈ ਵੀ ਅਗਰ ਚਾਹਵਾਨ ਕੋਰਸ ਦੇਖਣਾ ਚਾਹੁੰਦਾ ਹੈ ਤਾਂ ਇਹਦਾ ਕੋਈ ਸ਼ੁਲਕ ਨਹੀਂ ਹੈ, ਇਹਦੀ ਕੋਈ ਫੀਸ ਨਹੀਂ ਹੈ। ਲੇਕਿਨ ਜੇ ਕੋਈ ਸਰਟੀਫਿਕੇਟ ਡਾਊਨਲੋਡ ਕਰਨਾ ਚਾਹੁੰਦਾ ਹੈ ਤਾਂ ਪਹਿਲੇ ਕੁਇਜ਼ ਦੇਣੀ ਪਵੇਗੀ ਜਿਹਦੇ ਵਿੱਚ 20 ਸਵਾਲਾਂ 'ਚੋਂ 10 ਸਵਾਲਾਂ ਦੇ ਸਹੀ ਜਵਾਬ ਦੇਣੇ ਪੈਣਗੇ। ਉਹਦੇ ਬਾਅਦ ਤੁਸੀਂ ਆਟੋਮੈਟਿਕਲੀ ਜਿਹੜੀ ਹੈ ਪੇਮੈਂਟ ਕਰਕੇ 500 ਰੁਪਏ ਦੀ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ 2 ਕੋਰਸ ਹੋਰ ਤਿਆਰ ਕਰ ਰਹੇ ਹਾਂ ਜਿਹੜਾ ਕਿ ਪਸ਼ੂ ਉਤਪਾਦਾਂ ਦਾ ਜਾਂ ਪਸ਼ੂ ਉਤਪਾਦ ਦਾ ਮੁੱਲ ਵਾਧੇ ਨਾਲ ਸੰਬੰਧਿਤ ਨੇ। ਇੱਕ ਕੋਰਸ ਦੁੱਧ ਅਤੇ ਦੁੱਧ ਉਤਪਾਦਾਂ 'ਤੇ ਹੋਵੇਗਾ,

0: ਔਰ ਦੂਸਰਾ ਕੋਰਸ ਜਿਹੜਾ ਉਹ ਮੀਟ ਅਤੇ ਅੰਡਿਆਂ ਦੇ ਉਤਪਾਦਾਂ 'ਤੇ ਹੋਏਗਾ। ਆਪਣੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਆਪਾਂ ਇਹ ਕੋਰਸ ਤਿਆਰ ਕਰਕੇ, ਜਿਹੜੀ ਵੈਬਸਾਈਟ ਮੈਂ ਤੁਹਾਨੂੰ ਦੱਸੀ ਹੈ www.vetmoocs.in vetmoocs.in 'ਤੇ ਆਪਾਂ ਇਹ ਅਪਲੋਡ ਕਰ ਦਈਏ। ਜੇ ਤੁਸੀਂ ਸਾਨੂੰ ਕੁਝ ਲਿਖ ਕੇ ਭੇਜਣਾ ਚਾਹੁੰਦੇ ਹੋ, ਜੇ ਤੁਹਾਡਾ ਕੋਈ ਸਵਾਲ ਹੈ, ਤਾਂ ਮੇਰਾ ਮੋਬਾਈਲ ਨੰਬਰ ਹੈ 9796544414। ਮੈਂ ਇੱਕ ਵਾਰ ਫਿਰ ਦੁਹਰਾ ਦਿਆਂ, 9796544414। ਮੈਂ ਉਮੀਦ ਕਰਾਂਗਾ ਕਿ ਆਹ ਜਿਹੜਾ ਨਵੇਕਲਾ ਉਪਰਾਲਾ ਆਪਾਂ ਕਿਸਾਨ ਵੀਰਾਂ ਲਈ, ਜਿਹੜੇ ਕਿਸਾਨ ਉੱਦਮੀ ਨੇ ਜਾਂ ਜੋ ਪਸ਼ੂ ਪਾਲਣ ਦਾ ਕਿੱਤਾ ਕਰਨਾ ਚਾਹੁੰਦੇ ਨੇ ਜਾਂ ਜੋ ਆਲਰੇਡੀ ਪਸ਼ੂ ਪਾਲਣ ਕਰ ਰਹੇ ਨੇ, ਜੇ ਉਹ ਇਹ ਕੋਰਸ ਕਰਨਾ ਚਾਹੁੰਦੇ ਹਨ, ਤਾਂ ਉਹ ਇਹ ਕੋਰਸ ਔਨਲਾਈਨ ਆ ਕੇ ਕਰ ਸਕਦੇ ਨੇ। ਮੈਂ ਜ਼ਿਕਰ ਕਰ ਰਿਹਾ ਸੀ ਕਿ ਆਪਾਂ 3 ਟੋਟਲ ਜਿਹੜੇ ਕੋਰਸ ਨੇ ਉਹ ਬਣਾ ਚੁੱਕੇ ਹਾਂ, ਔਰ 2 ਕੋਰਸ ਜਿਹੜੇ ਨੇ ਉਹ ਆਪਾਂ ਹੋਰ ਬਣਾਵਾਂਗੇ। 3 ਜੇ ਮੈਂ ਕੋਰਸਾਂ ਦੀ ਗੱਲ ਕਰਾਂ, ਤਾਂ ਪਹਿਲਾ ਕੋਰਸ ਜਿਹੜਾ ਉਹ ਸੂਰ ਪਾਲਣ 'ਤੇ ਬਣਾਇਆ ਹੋਇਆ। ਇਸ ਕੋਰਸ ਦੇ ਵਿੱਚ ਸੂਰਾਂ ਦੀਆਂ ਜਿੰਨੀਆਂ ਨਸਲਾਂ ਸਾਡੇ ਦੇਸ਼ ਵਿੱਚ ਮਿਲਦੀਆਂ ਨੇ ਜਾਂ ਵਿਦੇਸ਼ ਦੀਆਂ ਜਿਹੜੀਆਂ ਨਸਲਾਂ ਸਾਡੇ ਦੇਸ਼ ਵਿੱਚ ਚੱਲਦੀਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ, ਸੂਰਾਂ ਦੇ ਰਿਹਾਇਸ਼ੀ ਪ੍ਰਬੰਧ ਦੀ ਜਾਣਕਾਰੀ, ਸੂਰਾਂ ਦੀ ਖੁਰਾਕ ਦੀ ਜਾਣਕਾਰੀ, ਸੂਰਾਂ ਦੀ ਬਿਮਾਰੀਆਂ ਦੇ ਬਾਰੇ ਜਾਣਕਾਰੀ, ਉਹਨਾਂ ਦੇ ਟੀਕਾਕਰਨ ਦੇ ਬਾਰੇ ਜਾਣਕਾਰੀ, ਮੰਡੀਕਰਨ ਦੇ ਬਾਰੇ ਜਾਣਕਾਰੀ, ਇਹ ਸਾਰੀ ਜਾਣਕਾਰੀ ਜਿਹੜੀ ਹੈ ਸੂਰ ਪਾਲਣ 'ਤੇ ਜਿਹੜਾ ਔਨਲਾਈਨ ਕੋਰਸ ਬਣਿਆ ਉਹਦੇ ਵਿੱਚ ਮੌਜੂਦ ਹੈ। ਦੂਸਰਾ ਕੋਰਸ ਜਿਹੜਾ ਹੈ ਉਹ ਹੈ ਬੱਕਰੀ ਪਾਲਣ ਦੇ ਉੱਪਰ। ਜਿਹੜੇ ਆਪਾਂ 2 ਕੋਰਸ ਤਿਆਰ ਕੀਤੇ ਨੇ ਬੱਕਰੀ ਪਾਲਣ 'ਤੇ ਔਰ ਮੁਰਗੀ ਪਾਲਣ 'ਤੇ, ਇਹ ਕੋਰਸਾਂ ਨੂੰ ਬਣਾਉਣ ਲਈ ਆਪਾਂ ਵਿੱਤੀ ਸਹਾਇਤਾ ਜਿਹੜੀ ਹੈ ਉਹ ਨਬਾਰਡ ਨੇ ਸਾਨੂੰ ਦਿੱਤੀ ਹੈ। ਸੋ ਜਿਹੜਾ ਕੋਰਸ ਬੱਕਰੀ ਪਾਲਣ 'ਤੇ ਬਣਿਆ ਹੋਇਆ, ਇਹਦੇ ਵਿੱਚ ਬੱਕਰੀਆਂ ਦੀਆਂ ਜਿਹੜੀਆਂ ਪ੍ਰਮੁੱਖ ਨਸਲਾਂ ਨੇ ਦੇਸ਼ ਦੀਆਂ, ਅਤੇ ਕੁਝ ਨਸਲਾਂ ਜਿਹੜੀਆਂ ਵਿਦੇਸ਼ ਦੀਆਂ ਸਾਡੇ ਦੇਸ਼ ਵਿੱਚ ਚੱਲਦੀਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ, ਬੱਕਰੀਆਂ ਦੇ ਪੋਸ਼ਣ ਸੰਬੰਧੀ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਦੇ ਬਾਰੇ ਜਾਣਕਾਰੀ, ਬੱਕਰੀਆਂ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਨੇ, ਚਾਹੇ ਉਹ ਬਿਮਾਰੀਆਂ ਨੇ ਚਾਹੇ ਪ੍ਰਜਨਨ ਸੰਬੰਧੀ ਸਮੱਸਿਆਵਾਂ ਨੇ, ਉਹਨਾਂ ਦੇ ਪ੍ਰਤੀ ਜਾਣਕਾਰੀ, ਇਹਨਾਂ ਦੀਆਂ ਜਿਹੜੀਆਂ ਪ੍ਰਮੁੱਖ ਬਿਮਾਰੀਆਂ ਨੇ, ਟੀਕਾਕਰਨ ਹੈ ਜਿਹੜਾ ਬੱਕਰੀਆਂ ਦਾ, ਜਿਹੜੀ ਮੰਡੀਕਰਨ ਹੈ ਬੱਕਰੀਆਂ ਦਾ, ਬੱਕਰੀਆਂ ਦੀ ਜਿਹੜੀਆਂ ਮੰਡੀਆਂ ਲੱਗਦੀਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਆਪਾਂ ਬੱਕਰੀ ਪਾਲਣ ਦੇ ਕੋਰਸ ਦੇ ਵਿੱਚ ਦਿੱਤੀ ਹੋਈ ਹੈ। ਤੀਸਰਾ ਕੋਰਸ ਜਿਹੜਾ ਹੈ ਉਹ ਹੈ ਮੁਰਗੀ ਪਾਲਣ 'ਤੇ। ਇਸ ਕੋਰਸ ਦੇ ਵਿੱਚ ਮੁਰਗੀ ਦੀ ਜਿਹੜੀਆਂ ਪ੍ਰਮੁੱਖ ਲਾਈਨਾਂ ਨੇ, ਚਾਹੇ ਉਹ ਅੰਡੇ ਦੇਣ ਵਾਲੀਆਂ ਮੁਰਗੀਆਂ ਨੇ, ਚਾਹੇ ਉਹ ਮਾਸ ਲਈ ਜਿਹੜੀਆਂ ਮੁਰਗੀਆਂ ਮੁਰਗੇ ਵਰਤੇ ਜਾਂਦੇ ਨੇ ਉਹਨਾਂ ਦੇ ਪ੍ਰਤੀ ਜਾਣਕਾਰੀ, ਮੁਰਗੀਆਂ ਦੀ ਜਿਹੜੀਆਂ ਪ੍ਰਮੁੱਖ ਬਿਮਾਰੀਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ, ਖੁਰਾਕ ਸੰਬੰਧੀ ਜਿਹੜੀ ਜਾਣਕਾਰੀ ਹੈ ਉਹ ਵੀ ਇਹਦੇ ਵਿੱਚ ਦਿੱਤੀ ਹੋਈ ਹੈ। ਸੋ ਇੱਕ ਕੰਪਲੀਟ ਜਿਹੜਾ ਪੈਕੇਜ ਹੈ ਉਹ ਆਪਾਂ ਤਿਆਰ ਕੀਤਾ ਹੋਇਆ, ਔਰ ਉਹ ਵੀ ਫੀਲਡ ਨਾਲ ਸੰਬੰਧਿਤ। ਜੇ ਕੋਈ ਨਵਾਂ ਚਾਹਵਾਨ ਸੱਜਣ ਜਾਂ ਨਵਾਂ ਚਾਹਵਾਨ ਕਿਸਾਨ ਬੱਕਰੀ ਪਾਲਣ, ਸੂਰ ਪਾਲਣ ਜਾਂ ਮੁਰਗੀ ਪਾਲਣ ਦਾ ਕਿੱਤਾ ਅਪਣਾਉਣਾ ਚਾਹੁੰਦਾ ਹੈ ਔਰ ਇਸ ਕਿੱਤੇ ਵਿੱਚੋਂ ਆਪਣੀ ਆਮਦਨੀ ਕਮਾਉਣਾ ਚਾਹੁੰਦਾ ਹੈ, ਤਾਂ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਤੁਸੀਂ ਔਨਲਾਈਨ ਆਵੋ ਅਤੇ ਇਹ ਕੋਰਸ ਦੇਖੋ।
1: ਕੱਲ੍ਹ ਦਾ ਪ੍ਰੋਗਰਾਮ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਝੋਨੇ 'ਚ ਖਾਦਾਂ ਦੀ ਵਰਤੋਂ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ।
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਸਾਡਾ ਮਾਣ ਸਾਡਾ ਸੰਵਿਧਾਨ ਵਾਰਤਾ ਹੋਏਗੀ
2: ਜੀ,
1: ਜਸਵੰਤ ਸਿੰਘ ਜਾਸੋਰਾਂ ਦੀ। ਬਰਸਾਤੀ ਪਾਣੀ ਦੀ ਸੰਭਾਲ ਦੇ ਬਾਬਤ ਡਾਕਟਰ ਬਿੰਦੂ ਜਾਣਕਾਰੀਆਂ ਸਾਂਝੀਆਂ ਕਰਨਗੇ।
2: ਅੱਛਾ ਜੀ।
1: ਇਹ ਤੋਂ ਇਲਾਵਾ ਇੱਕ ਪੰਜਾਬੀ ਝਲਕੀ ਮਾਰੇ ਗਏ, ਇਹ ਵੀ ਸਾਡੇ ਨਾਲ ਸਾਂਝੀ ਕਰਾਂਗੇ
2: ਜੀ।
1: ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
2: ਮੌਸਮ ਕੀ ਕਹਿੰਦਾ ਜੀ?
1: ਧੁੱਪ ਚੜੇਗੀ, ਇਹੀ ਹੈ ਜੀ।
2: ਅੱਛਾ ਜੀ।
1: ਖੁਸ਼ਕ ਰਹਿਣ ਦਾ ਅਨੁਮਾਨ ਹੈ, ਬਲਕਿ ਜਿੱਦਾਂ ਕਹਿੰਦੇ ਦਾਤਾ ਦਾਤਾ ਆਪਣੇ ਘਰ ਦੀ ਆਪ ਜਾਣਦਾ। ਆਪਾਂ ਚੱਲੀਏ ਜੀ, ਜੈ

ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 7:30 ਹੋ ਰਹੇ ਨੇ। ਹੁਣੇ ਥੋੜ੍ਹੀ ਦੇਰ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ।

ਸਿੱਖਿਆ ਅਤੇ ਲੋਕਾਂ ਨਾਲ ਸੰਪਰਕ ਸਮੇਤ ਕਈ ਮੁੱਖ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ। ਉਹਨਾਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਬਹੁਪੱਖੀ ਮੰਚਾਂ 'ਤੇ ਸਹਿਯੋਗ ਵਧਾਉਣ ਅਤੇ ਢੰਗ ਤਰੀਕਿਆਂ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਮੰਤਰੀਆਂ ਨੇ ਭਾਰਤ ਦੱਖਣੀ ਕੋਰੀਆ ਸੰਬੰਧਾਂ ਵਿੱਚ ਪ੍ਰਗਤੀ ਦਾ ਸਵਾਗਤ ਕੀਤਾ ਅਤੇ ਵਿਸ਼ੇਸ਼ ਰਣਨੀਤਿਕ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਲਈ ਨਿਯਮਿਤ ਸੰਪਰਕ ਵਿੱਚ ਰਹਿਣ ਲਈ ਸਹਿਮਤੀ ਪ੍ਰਗਟਾਈ ਹੈ। ਦੌਰੇ ਦੌਰਾਨ ਡਾਕਟਰ ਜੈਸ਼ੰਕਰ ਨੇ ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਨਿਰਦੇਸ਼ਕ ਵਾਈ ਸੁੰਗ ਲੈਕ ਨਾਲ ਵੀ ਮੁਲਾਕਾਤ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਦੀ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ ਇੱਕ ਸਾਲ ਦੌਰਾਨ 63,749 ਬੈਂਕ ਖਾਤਿਆਂ 'ਤੇ ਰੋਕ ਲਾ ਦਿੱਤੀ ਹੈ, ਜੋ ਕਿ ਲਗਭਗ 540.34 ਕਰੋੜ ਰੁਪਏ ਦੇ ਲੈਣ ਦੇਣ ਵਾਲੇ ਸਾਈਬਰ ਧੋਖਾਧੜੀ ਨਾਲ ਜੁੜੇ ਹੋਏ ਸਨ। ਡਿਵੀਜ਼ਨ ਨੇ ਇਸੇ ਸਮੇਂ ਦੌਰਾਨ ਰਾਜ ਭਰ ਵਿੱਚ ਸਾਈਬਰ ਅਪਰਾਧਾਂ ਦੇ 62,253 ਮਾਮਲੇ ਦਰਜ ਕੀਤੇ ਨੇ। ਠੱਗੇ ਗਏ ਕੁੱਲ ਪੈਸੇ ਵਿੱਚੋਂ ਪੁਲਿਸ 2024 ਤੋਂ ਪੀੜਤਾਂ ਨੂੰ ਲਗਭਗ 64 ਕਰੋੜ ਰੁਪਏ ਵਾਪਸ ਕਰਨ ਵਿੱਚ ਸਫਲ ਰਹੀ ਹੈ। ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਇਹ ਖੁਲਾਸਾ ਕਰਦਿਆਂ ਕਿਹਾ ਹੈ ਕਿ ਇਸ ਕਾਰਵਾਈ ਨੇ ਨਾ ਸਿਰਫ ਧੋਖਾਧੜੀ ਵਾਲੇ ਖਾਤਿਆਂ ਨੂੰ ਫਰੀਜ਼ ਕਰਨ ਦੇ ਯੋਗ ਬਣਾਇਆ, ਸਗੋਂ ਦੇਸ਼ ਭਰ ਵਿੱਚ ਕੰਮ ਕਰ ਰਹੇ ਸੰਗਠਿਤ ਸਾਈਬਰ ਅਪਰਾਧ ਨੈਟਵਰਕਾਂ ਦਾ ਪਰਦਾਫਾਸ਼ ਕਰਨ ਵਿੱਚ ਮਦਦ ਕੀਤੀ ਹੈ। ਪੰਜਾਬ 'ਚ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਦੁਆਬਾ NRI ਬੈਲਟ ਹੈ। ਜਲੰਧਰ 20,000 ਤੋਂ ਵੱਧ ਬੈਂਕ ਖਾਤਿਆਂ 'ਤੇ 7,30,00,000 ਰੁਪਏ ਤੋਂ ਵੱਧ ਦੀ ਬਰਾਮਦਗੀ ਨਾਲ ਮੋਹਰੀ ਰਿਹਾ। ਕਪੂਰਥਲਾ ਅਤੇ ਹੁਸ਼ਿਆਰਪੁਰ ਖੇਤਰ ਦੇ ਦੋ ਹੋਰ ਪ੍ਰਭਾਵਿਤ ਜ਼ਿਲ੍ਹੇ ਨੇ। ਕੋਲਕਾਤਾ ਦੇ ਤਾਰਾਤਲਾ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਜ਼ਖਮੀਆਂ ਦਾ ਕੋਲਕਾਤਾ ਦੇ SSKM ਹਸਪਤਾਲ ਵਿੱਚ ਇਲਾਜ ਚੱਲ ਰਿਹਾ। ਪੁਲਿਸ ਨੇ ਇਸ ਘਟਨਾ ਦੇ ਸੰਬੰਧ ਵਿੱਚ ਇੱਕ ਸਰਕਾਰੀ ਅਧਿਕਾਰੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਰਾਜ ਸਰਕਾਰ ਨੇ ਕੱਲ੍ਹ ਘਟਨਾ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਭੂਟਾਨ ਦੇ ਸਿੱਖਿਆ ਮੰਤਰੀ ਜ਼ਿਜ਼ਾਂਗ ਦੇ ਥਾਪਾ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਪ੍ਰਧਾਨ ਨੇ ਕਿਹਾ ਕਿ ਵਿਚਾਰ ਵਟਾਂਦਰਾ ਅਧਿਆਪਕ ਸਿਖਲਾਈ, ਹੁਨਰ ਵਿਕਾਸ, ਰੁਜ਼ਗਾਰ ਯੋਗਤਾ, ਡਿਜੀਟਲ ਸਿੱਖਿਆ ਅਤੇ AI, ਸੈਰ ਸਪਾਟੇ, ਪਰੰਪਰਾਗਤ ਦਵਾਈਆਂ ਅਤੇ ਸੰਪੂਰਨ ਸਿਹਤ 'ਤੇ ਕੇਂਦਰਿਤ ਰਹੀ। ਸਿੱਖਿਆ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ 'ਚ ਸਿੱਖਿਆ ਨਵੀਨਤਾ ਅਤੇ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਲਈ ਅਥਾਹ ਸੰਭਾਵਨਾਵਾਂ ਨੇ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਪਰਮਾਣੂ ਪੁਲਾੜ ਅਤੇ ਕੁਆਂਟਮ ਤਕਨਾਲੋਜੀ ਭਵਿੱਖ ਦੇ ਵਿਕਾਸ ਦੇ ਵਿਸ਼ਵ ਵਿਆਪੀ ਮੁਕਾਬਲੇ ਨੂੰ ਆਕਾਰ ਦੇਣਗੀਆਂ। ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਤੱਤ ਆਧੁਨਿਕ ਤਕਨਾਲੋਜੀਆਂ ਵਿੱਚ ਤੇਜ਼ੀ ਨਾਲ ਇੱਕ ਵੱਡੀ ਸ਼ਕਤੀ ਵਜੋਂ ਉੱਭਰ ਰਿਹਾ ਹੈ। ਰਾਸ਼ਟਰੀ ਕੁਆਂਟਮ ਮਿਸ਼ਨ ਦਾ ਹਵਾਲਾ ਦਿੰਦਿਆਂ ਹੋਇਆਂ ਸ੍ਰੀ ਸਿੰਘ ਨੇ ਕਿਹਾ ਕਿ ਮਿਸ਼ਨ ਨੇ ਆਪਣੇ ਸ਼ੁਰੂਆਤੀ 3 ਸਾਲਾਂ ਅੰਦਰ ਆਪਣੇ ਅੱਧੇ ਤੋਂ ਵੱਧ ਉਦੇਸ਼ ਹਾਸਲ ਕਰ ਰਹੇ ਨੇ। ਉਹਨਾਂ ਕਿਹਾ ਕਿ ਮਿਸ਼ਨ ਦੀ ਗਤੀ ਭਾਰਤ ਦੀਆਂ ਵੱਧਦੀਆਂ ਵਿਗਿਆਨਕ ਸਮਰੱਥਾਵਾਂ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਇੱਕ ਆਲਮੀ ਨੇਤਾ ਬਣਨ ਦੀ ਉਸਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਭਾਰਤ ਜਰਮਨੀ ਵਿੱਚ ISSF ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਦੇ 7 ਤਮਗਿਆਂ ਨਾਲ ਤਮਗਾ ਸੂਚੀ ਵਿੱਚ ਚੋਟੀ 'ਤੇ ਰਿਹਾ ਹੈ। ਭਾਰਤੀ ਨਿਸ਼ਾਨੇਬਾਜ਼ਾਂ ਨੇ ਚੈਂਪੀਅਨਸ਼ਿਪ ਵਿੱਚ ਪਿਸਟਲ ਅਤੇ ਰਾਈਫਲ ਮੁਕਾਬਲਿਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਲਾ ਕਰਦਿਆਂ ਆਪਣੀ ਮੁਹਿੰਮ ਦਾ ਅੰਤ ਕੀਤਾ। ਭਾਰਤ ਨੇ ਸੋਨੇ ਦੇ 7, ਚਾਂਦੀ ਦੇ 8 ਅਤੇ ਕਾਂਸੀ ਦੇ 9 ਤਮਗਿਆਂ ਸਮੇਤ ਕੁੱਲ 24 ਤਮਗੇ ਹਾਸਲ ਕੀਤੇ। ਚੰਡੀਗੜ੍ਹ 3 ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਕਰਾਉਣ ਲਈ ਤਿਆਰ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੈਂਪੀਅਨਸ਼ਿਪ ਫਲੈਗ ਹਾਸਲ ਕੀਤਾ, ਜੋ ਕਿ ਚੀਨ ਦੇ ਸ਼ਾਓਸਿੰਗ ਵਿਖੇ ਆਯੋਜਿਤ 2 ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2026 ਦੇ ਸਮਾਪਤੀ ਸਮਾਰੋਹ ਦੌਰਾਨ ਰਸਮੀ ਤੌਰ 'ਤੇ ਚੰਡੀਗੜ੍ਹ ਨੂੰ ਸੌਂਪਿਆ ਗਿਆ। ਇਹ ਝੰਡਾ ਚੰਡੀਗੜ੍ਹ ਦੇ ਡਾਇਰੈਕਟਰ ਸਪੋਰਟਸ ਸੌਰਵ ਕੁਮਾਰ ਅਰੋੜਾ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਲਿਆਂਦਾ ਗਿਆ, ਜਿਨ੍ਹਾਂ ਨੇ ਚੈਂਪੀਅਨਸ਼ਿਪ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੀ ਨੁਮਾਇੰਦਗੀ ਕੀਤੀ ਸੀ। ਸ੍ਰੀ ਕਟਾਰੀਆ ਨੇ ਇਸ ਨੂੰ ਚੰਡੀਗੜ੍ਹ ਲਈ ਇੱਕ ਅਹਿਮ ਮੀਲ ਪੱਥਰ ਦੱਸਿਆ ਹੈ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ 1999 ਵਿੱਚ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਤੋਂ ਬਾਅਦ ਇਹ ਚੰਡੀਗੜ੍ਹ ਵਿੱਚ ਆਯੋਜਿਤ ਹੋਣ ਵਾਲਾ ਦੂਜਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਖੇਡ ਸਮਾਗਮ ਹੋਏਗਾ। ਭਾਰਤ ਅਤੇ ਆਇਰਲੈਂਡ ਵਿਚਕਾਰ 2020 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬੈਲਫਾਸਟ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਤਾਜ਼ਾ ਖਬਰਾਂ ਮਿਲਣ ਸਮੇਂ ਤੱਕ ਆਇਰਲੈਂਡ ਨੇ 19 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਅਤੇ 178 ਦੌੜਾਂ ਬਣਾ ਲਈਆਂ ਨੇ। FIH ਪ੍ਰੋ ਲੀਗ ਹਾਕੀ ਵਿੱਚ ਅੱਜ ਲੰਡਨ ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ। ਇਹ ਮੈਚ ਰਾਤੀਂ 10:30 ਵਜੇ ਸ਼ੁਰੂ ਹੋਏਗਾ। ਇਸ ਤੋਂ ਪਹਿਲਾਂ ਹੋਏ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾ ਦਿੱਤਾ ਸੀ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ।

ਉੱਤਰ ਪ੍ਰਦੇਸ਼ ਪੁਲਿਸ ਨੇ ਰਾਮ ਮੰਦਰ ਚੜਾਵੇ ਸੰਬੰਧੀ ਗਬਨ ਮਾਮਲੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਮੁਹਿੰਮ ਜਨ ਭਾਗੀਦਾਰੀ ਤੋਂ ਪ੍ਰੇਰਿਤ ਇੱਕ ਲੋਕ ਲਹਿਰ ਬਣ ਗਈ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਚੋ ਹਿਊਨ ਨਾਲ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਵਿਚਾਰ ਵਟਾਂਦਰਾ ਕੀਤਾ ਹੈ। ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ ਇੱਕ ਸਾਲ ਦੌਰਾਨ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤਿਆਂ 'ਤੇ ਰੋਕ ਲਾਈ ਹੈ ਅਤੇ ਭਾਰਤ ISSF ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਦੇ 7 ਤਮਗੇ ਨਾਲ ਝੋਟੀ 'ਤੇ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।

ਜੀ ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਭ ਰੰਗ ਮੀਡੀਅਮ ਵੇਵ 343.6 meter ਯਾਨੀ 873 ਕਿਲੋ ਹਰਟਸ, TRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਲਓ ਜੀ ਹੁਣ 8 ਵੱਜ ਗਏ ਨੇ, ਵੇਲਾ ਹੋ ਗਿਆ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ, ਅਤੇ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਲੈ ਕੇ ਤੁਹਾਡਾ ਦੋਸਤ ਗਗਨ ਵਰਮਾ ਹਾਜ਼ਰ ਹੋ ਗਿਆ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਔਰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰੇ ਗੀਤ ਸੰਗੀਤ ਸੁਣਾਂਗੇ ਅਤੇ ਬਹੁਤ ਚੰਗੀਆਂ ਗੱਲਾਂ ਕਰਾਂਗੇ, ਮਿੱਠੀਆਂ ਗੱਲਾਂ ਕਰਾਂਗੇ। ਉਹਦੇ ਲਈ ਮੈਨੂੰ ਤੁਹਾਡਾ ਸਾਥ ਚਾਹੀਦਾ। ਜੁਵੇ ਤੁਸੀਂ ਸਾਥ ਮੇਰਾ ਹਰ ਵਾਰ ਦਿੰਦੇ ਹੋ, ਐਵੇਂ ਤੁਸੀਂ ਹਰ ਵਾਰ ਦੀ ਤਰ੍ਹਾਂ ਹੁਣ ਵੀ ਸਾਥ ਦੇਣਾ। ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਛੋਟੀਆਂ ਖੁਸ਼ੀਆਂ ਵਿੱਚ ਵੱਡੀ ਜ਼ਿੰਦਗੀ। ਸਭ ਤੋਂ ਪਹਿਲਾਂ ਮੈਂ ਫਿਰ ਦੁਬਾਰਾ ਤੋਂ ਸਤਿ ਸ਼੍ਰੀ ਅਕਾਲ ਕਹਿ ਦੇਵਾਂ, ਕਿਉਂਕਿ ਤੁਸੀਂ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਸੁਣ ਰਹੇ ਹੋ ਔਰ ਮੇਰਾ ਨਾਮ ਗਗਨ ਹੈ। ਦੋਸਤੋ, ਜ਼ਿੰਦਗੀ ਹਰ ਰੋਜ਼ ਸਾਨੂੰ ਕੁਝ ਨਾ ਕੁਝ ਨਵਾਂ ਸਿਖਾਉਂਦੀ ਹੈ। ਕਈ ਵਾਰ ਅਸੀਂ ਵੱਡੀਆਂ ਕਾਮਯਾਬੀਆਂ ਦੇ ਪਿੱਛੇ ਦੌੜਦੇ ਦੌੜਦੇ ਉਹ ਛੋਟੀਆਂ ਖੁਸ਼ੀਆਂ ਭੁੱਲ ਜਾਂਦੇ ਹਾਂ ਜੋ ਸਾਡੀ ਜ਼ਿੰਦਗੀ ਨੂੰ ਅਸਲ ਮਾਇਨੇ ਦੇ ਵਿੱਚ ਸੁੰਦਰ ਬਣਾਉਂਦੀਆਂ ਨੇ, ਸੋਹਣੀਆਂ ਬਣਾਉਂਦੀਆਂ ਨੇ। ਅੱਜ ਅਸੀਂ ਗੱਲ ਇਹੀ ਕਰਾਂਗੇ ਕਿ ਛੋਟੀਆਂ ਖੁਸ਼ੀਆਂ ਵਿੱਚ ਵੱਡੀ ਜ਼ਿੰਦਗੀ ਕਿਵੇਂ ਲੱਭ ਸਕੀਏ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਖੁਸ਼ੀ ਹੈ ਕੀ। ਅਸੀਂ ਅਕਸਰ ਸੋਚਦੇ ਹਾਂ ਕਿ ਜਦੋਂ ਵੱਡਾ ਘਰ ਹੋਵੇਗਾ, ਚੰਗੀ ਨੌਕਰੀ ਹੋਵੇਗੀ, ਗੱਡੀ ਹੋਵੇਗੀ, ਤਦ ਖੁਸ਼ੀ ਮਿਲੇਗੀ। ਪਰ ਕੀ ਸੱਚਮੁੱਚ ਖੁਸ਼ੀ ਸਿਰਫ ਇਹਨਾਂ ਚੀਜ਼ਾਂ 'ਚ ਹੀ ਹੈ? ਸਵੇਰ ਦੀ ਠੰਡੀ ਹਵਾ, ਮਾਂ ਦੇ ਹੱਥਾਂ ਦੀ ਰੋਟੀ, ਬੱਚਿਆਂ ਦੀ ਹਾਸੀ, ਦੋਸਤ ਦਾ ਇੱਕ ਫੋਨ, ਇਹ ਸਭ ਵੀ ਤਾਂ ਖੁਸ਼ੀ ਦੇ ਰੂਪ ਹਨ ਨਾ। ਖੁਸ਼ੀ ਕੋਈ ਮੰਜ਼ਿਲ ਨਹੀਂ, ਇਹ ਤਾਂ ਹਰ ਦਿਨ ਦਾ ਇੱਕ ਅਹਿਸਾਸ ਹੈ। ਜਿਸ ਕੋਲ ਮੁਸਕੁਰਾਉਣਾ ਹੈ ਉਸ ਕੋਲ ਹਰ ਦਿਨ ਇੱਕ ਨਵਾਂ ਤਿਉਹਾਰ ਹੈ। ਜੀ ਹਾਂ, ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਕਰਾਂਗੇ ਔਰ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਆਨੰਦ ਮਾਣੋ ਜੀ ਇਸ ਗੀਤ ਦਾ।

ਦੋਸਤੋ, ਕੀ ਤੁਸੀਂ ਕਦੇ ਸੋਚਿਆ ਕਿ ਅਸੀਂ ਦਿਨ ਵਿੱਚ ਕਿੰਨੀ ਵਾਰ ਸ਼ਿਕਾਇਤ ਕਰਦੇ ਹਾਂ? ਪਰ ਜੇ ਅਸੀਂ ਹਰ ਦਿਨ, ਹਰ ਪਲ ਤਿੰਨ ਚੀਜ਼ਾਂ ਲਈ ਧੰਨਵਾਦ ਕਰਨਾ ਸ਼ੁਰੂ ਕਰ ਦਈਏ ਨਾ, ਤਾਂ ਸਾਡੀ ਸੋਚ ਬਦਲਣ ਲੱਗ ਪੈਂਦੀ ਹੈ। ਜੀ ਹਾਂ, ਪ੍ਰੋਗਰਾਮ ਜ਼ਿੰਦਗੀ ਹਸੀਨ ਚੱਲ ਰਿਹਾ, ਔਰ ਜੇ ਜ਼ਿੰਦਗੀ ਹਸੀਨ ਪ੍ਰੋਗਰਾਮ ਸੁਣਦੇ ਸੁਣਦੇ ਸਾਡੀ ਸੋਚ ਨਾ ਬਦਲੀ, ਜ਼ਿੰਦਗੀ ਹਸੀਨ ਹੈ ਦਾ ਅਸਲੀ ਵਾਕ ਅਰਥ ਸਾਡੇ ਦਿਮਾਗ ਦੇ ਵਿੱਚ, ਸੋਚ ਦੇ ਵਿੱਚ ਨਹੀਂ ਪਿਆ, ਤਾਂ ਸਾਡਾ ਫਾਇਦਾ ਹੀ ਨਹੀਂ ਕੁਛ ਇਹ ਪ੍ਰੋਗਰਾਮ ਸੁਣਨ ਦਾ। ਕਿਉਂਕਿ ਸਾਨੂੰ ਪ੍ਰੋਗਰਾਮ ਦੇ ਨਾਲ ਨਾਲ ਸਾਡੀ ਜ਼ਿੰਦਗੀ ਵੀ ਹਸੀਨ ਕਰਨੀ ਹੈ, ਇਹ ਬਹੁਤ ਲਾਜ਼ਮੀ ਹੈ। ਔਰ ਉਸ ਵਾਸਤੇ ਸਾਡਾ ਸ਼ੁਕਰਾਨਾ ਕਰਨਾ ਬਹੁਤ ਲਾਜ਼ਮੀ ਹੈ। ਜੀ ਹਾਂ, ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ। ਪਹਿਲਾਂ ਤਾਂ ਤੁਸੀਂ ਆਪਣੇ ਆਪ ਨੂੰ ਸਵਾਲ ਪੁੱਛਣਾ ਹੈ ਕਿ ਅਸੀਂ ਕਿੰਨੀ ਕੁ ਵਾਰ ਆਪਣੇ ਈਸ਼ਟ ਨੂੰ, ਆਪਣੇ ਰੱਬ ਨੂੰ ਸ਼ਿਕਾਇਤਾਂ ਕਰਦੇ ਹਾਂ ਕਿ ਮੇਰੇ ਨਾਲ ਇੱਦਾਂ ਕਿਉਂ ਹੋਇਆ। ਅਸੀਂ ਸ਼ੁਕਰ ਕਿੰਨੀ ਕੁ ਵਾਰੀ ਕਰਦੇ ਹਾਂ? ਪਰ ਜੇ ਅਸੀਂ ਹਰ ਦਿਨ ਇਸ ਤਿੰਨ ਚੀਜ਼ਾਂ ਲਈ ਧੰਨਵਾਦ ਕਰਨਾ ਸ਼ੁਰੂ ਕਰ ਦਈਏ ਨਾ, ਤਾਂ ਸਾਡੀ ਸੋਚ ਬਦਲਣੀ ਸ਼ੁਰੂ ਕਰ ਹੋ ਹੀ ਜਾਣੀ ਹੈ। ਤੁਸੀਂ ਇਹ ਸਮਝ ਲਓ, ਸ਼ੁਕਰਾਨਾ ਸਿਰਫ ਇੱਕ ਸ਼ਬਦ ਨਹੀਂ ਹੈ, ਇਹ ਜੀਵਨ ਜਿਉਣ ਦਾ ਇੱਕ ਤਰੀਕਾ ਹੈ। ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਵਾਂ, ਸੁਣਿਓ, ਤਵੱਜੋ ਦਿਓ, ਧਿਆਨ ਦਿਓ। ਇੱਕ ਬਜ਼ੁਰਗ ਹਰ ਸਵੇਰੇ ਆਪਣੇ ਘਰ

ਦੇ ਬਾਹਰ ਬੈਠ ਕੇ ਸੂਰਜ ਨੂੰ ਵੇਖਦਾ ਸੀ। ਕਿਸੇ ਨੇ ਪੁੱਛਿਆ, ਬਾਬਾ ਜੀ ਤੁਸੀਂ ਹਰ ਰੋਜ਼ ਕੀ ਸੋਚਦੇ ਹੋ? ਉਹ ਮੁਸਕਰਾ ਕੇ ਬੋਲੇ, ਅੱਜ ਵੀ ਰੱਬ ਨੇ ਮੈਨੂੰ ਇੱਕ ਹੋਰ ਦਿਨ ਦੇ ਦਿੱਤਾ, ਇਸ ਤੋਂ ਵੱਡਾ ਤੋਹਫ਼ਾ ਮੇਰੇ ਲਈ ਕੀ ਹੋ ਸਕਦਾ ਹੈ? ਸੋਚੋ, ਛੋਟੀਆਂ ਛੋਟੀਆਂ ਚੀਜ਼ਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਔਰ ਉਹਨਾਂ ਛੋਟੀਆਂ ਚੀਜ਼ਾਂ ਨੂੰ ਦੇਖ ਕੇ ਅਸੀਂ ਮੁਸਕਰਾਉਣਾ, ਖੁਸ਼ੀ ਲੈਣੀ ਹੈ, ਔਰ ਉਹਦੇ ਨਾਲ ਨਾਲ ਜੇ ਅਸੀਂ ਸ਼ੁਕਰਾਨੇ ਦੀ ਸੋਚ ਰੱਖਦੇ ਹਾਂ, ਸ਼ੁਕਰਾਨਾ ਸਮਝਦੇ ਹਾਂ, ਕਰਦੇ ਹਾਂ, ਤਾਂ ਸਾਡੀ ਜ਼ਿੰਦਗੀ ਹਸੀਨ ਹੁੰਦੀ ਹੀ ਹੁੰਦੀ ਹੈ। ਲਓ ਜੀ, ਇਸ ਦੇ ਨਾਲ ਹੀ ਸਾਡਾ ਅਗਲਾ ਗੀਤ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ, ਆਨੰਦ ਮਾਣੋ ਜੀ ਇਸ ਗੀਤ ਦਾ। ਪਰ ਯਾਦ ਰਹੇ, ਆਪਣੀ ਸੋਚ ਪੋਜ਼ੀਟਿਵ ਰੱਖਣੀ, ਸਕਾਰਾਤਮਕ ਰੱਖਣੀ ਹੈ, ਔਰ ਜ਼ਿੰਦਗੀ ਹਸੀਨ ਮੱਲੋ ਮੱਲੀ ਹੋਣੀ ਹੈ।

ਕਿ ਅਸੀਂ ਮੁਸਕਰਾਉਣਾ, ਖੁਸ਼ੀ ਲੈਣੀ ਹੈ। ਔਰ ਉਹਦੇ ਨਾਲ ਨਾਲ ਜੇ ਅਸੀਂ ਸ਼ੁਕਰਾਨੇ ਦੀ ਸੋਚ ਰੱਖਦੇ ਹਾਂ, ਸ਼ੁਕਰਾਨਾ ਸਮਝਦੇ ਹਾਂ, ਕਰਦੇ ਹਾਂ, ਤਾਂ ਸਾਡੀ ਜ਼ਿੰਦਗੀ ਹਸੀਨ ਹੁੰਦੀ ਹੀ ਹੁੰਦੀ ਹੈ। ਲਓ ਜੀ, ਇਸ ਦੇ ਨਾਲ ਹੀ ਸਾਡਾ ਅਗਲਾ ਗੀਤ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ, ਆਨੰਦ ਮਾਣੋ ਜੀ ਇਸ ਗੀਤ ਦਾ। ਪਰ ਯਾਦ ਰਹੇ, ਆਪਣੀ ਸੋਚ ਪੋਜ਼ਿਟਿਵ ਰੱਖਣੀ, ਸਕਾਰਾਤਮਕ ਰੱਖਣੀ ਹੈ, ਔਰ ਜ਼ਿੰਦਗੀ ਹਸੀਨ ਮੱਲੋ ਮੱਲੀ ਹੋਣੀ ਹੈ।

ਜੀ ਹਾਂ, ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਚੱਲ ਰਿਹਾ ਹੈ ਔਰ ਤੁਸੀਂ ਵੋ ਦਿਨ ਵੀ ਕਿਆ ਦਿਨ ਹੈ ਥੇ ਅਰਿਜੀਤ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ। ਜੀ ਹਾਂ, ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹੇਗਾ ਔਰ ਪ੍ਰੋਗਰਾਮ ਦੇ ਵਿੱਚ ਛੋਟੀ ਜਿਹੀ ਬ੍ਰੇਕ ਲੈਣ

0: अवतार सिंह बिलिंग दे नावल होया देश पराया ते आधारित ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਤੇ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ।

ਜੀ ਹਾਂ, ਜ਼ਿੰਦਗੀ ਦੇ ਵਿੱਚ ਅਸੀਂ ਕਈ ਵਾਰ ਬਹੁਤ ਇਹੋ ਜਿਹੇ ਕੰਮ ਹੁੰਦੇ ਆ ਕਿ ਅਸੀਂ ਆਪਣਾ ਆਪ ਛੱਡ ਕੇ ਜਦੋਂ ਸਾਡੇ ਨਾਲ ਵਾਲਾ ਕੋਈ ਕੰਮ ਕਰਦਾ ਹੁੰਦਾ ਅਸੀਂ ਉਹਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਜਿਹਦੇ ਨਾਲ ਸਾਡੇ ਕੰਮ ਦੇ ਵਿੱਚ ਇਫੈਕਟ ਪੈਂਦਾ ਹੀ ਪੈਂਦਾ ਹੈ। ਸਾਡਾ ਸੋਚ ਵੀ ਜਿਹੜੀ ਹੈਗੀ ਆ ਉਹ ਪ੍ਰੋਡਕਟੀਵਿਟੀ ਵੱਲ ਨੂੰ ਨਾ ਜਾ ਕੇ ਸਾਡੀ ਸੋਚ ਬਹੁਤ ਛੋਟੀ ਹੋ ਜਾਂਦੀ ਹੈ। ਇਹ ਕੰਮ ਅਸੀਂ ਨਹੀਂ ਕਰਨੇ ਹੈ। ਅਗਰ ਜ਼ਿੰਦਗੀ ਹਸੀਨ ਬਣਾਉਣੀ ਹੈ ਆਪਣੇ ਉੱਤੇ ਕੰਮ ਕਰਨਾ ਸ਼ੁਰੂ ਕਰਨਾ ਪੈਣਾ ਸਾਨੂੰ। ਆਪਣੇ ਹਰ ਪਲ ਨੂੰ ਇੰਜੋਏ ਕਰਨਾ ਬਹੁਤ ਜ਼ਰੂਰੀ ਹੈ। ਸੋ ਇਸ ਦੇ ਨਾਲ ਹੀ ਤੁਹਾਡੇ ਸਾਹਮਣੇ ਅਗਲਾ ਗੀਤ ਪੇਸ਼ ਹੈ, ਆਨੰਦ ਮਾਣੋ ਜੀ ਇਸ ਗੀਤ ਦਾ।

ਉਦੋਂ ਕੀ ਮਹਿਸੂਸ ਹੋਇਆ ਸੀ ਜੀ। ਹਾਂ, ਇੱਦਾਂ ਦੇ ਵਾਅਦੇ ਕਰਾਂਗੇ, ਗੱਲਾਂ ਬਾਤਾਂ ਕਰਾਂਗੇ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ। ਲਓ ਜੀ, ਇਸ ਦੇ ਨਾਲ ਹੀ ਅਗਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ, ਆਨੰਦ ਮਾਣੋ ਜੀ ਇਸ ਗੀਤ ਦਾ।

ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ ਦੋਸਤੋ, ਤੁਹਾਨੂੰ ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਜ਼ਿੰਦਗੀ ਕਦੇ ਵੀ ਪੂਰੀ ਤਰ੍ਹਾਂ ਆਸਾਨ ਨਹੀਂ ਹੁੰਦੀ, ਪਰ ਇਹ ਹਰ ਦਿਨ ਇੱਕ ਨਵਾਂ ਮੌਕਾ ਜ਼ਰੂਰ ਦਿੰਦੀ ਹੈ। ਮੁਸ਼ਕਲਾਂ ਆਉਣਗੀਆਂ, ਪਰ ਯਾਦ ਰੱਖੋ ਬਾਰਿਸ਼ ਤੋਂ ਬਾਅਦ ਵੀ ਇੰਦਰ ਧਨੁਸ਼ ਨਜ਼ਰ ਆਉਂਦਾ ਹੀ ਹੈ ਔਰ ਬਹੁਤ ਸੋਹਣਾ ਆਉਂਦਾ, ਜਿਹਨੂੰ ਸਾਰੇ ਲੋਕ ਪਿਆਰ ਕਰਦੇ ਨੇ, ਫੋਟੋਆਂ ਖਿੱਚਦੇ ਨੇ, ਪੋਸਟਾਂ ਪਾਉਂਦੇ ਨੇ। ਆਪਣੇ ਸੁਪਨਿਆਂ 'ਤੇ ਵਿਸ਼ਵਾਸ ਰੱਖੋ, ਆਪਣੇ ਪਰਿਵਾਰ ਨਾਲ ਪਿਆਰ ਕਰੋ, ਆਪਣੇ ਸਿਹਤ ਦਾ ਸਭ ਤੋਂ ਜ਼ਰੂਰੀ ਖਿਆਲ ਰੱਖੋ ਅਤੇ ਹਰ ਦਿਨ ਆਪਣੇ ਆਪ ਨੂੰ ਕਹੋ ਕਿ ਜ਼ਿੰਦਗੀ ਸੱਚਮੁੱਚ ਹਸੀਨ ਹੈ। ਜੀ, ਇਸ ਦੇ ਨਾਲ ਹੀ ਪ੍ਰੋਗਰਾਮ ਦਾ ਅਗਲਾ ਅਤੇ ਅਖੀਰਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ, ਆਨੰਦ ਮਾਣੋ ਜੀ ਇਸ ਗੀਤ ਦਾ।

ਜੀ ਹਾਂ, ਇਹਨਾਂ ਇਹਨਾਂ ਸੋਹਣਿਆਂ ਸੋਹਣਿਆਂ ਸੰਦੇਸ਼ਾਂ ਦੇ ਨਾਲ ਮੈਂ ਤੁਹਾਡਾ ਦੋਸਤ ਗਗਨ ਵਰਮਾ ਤੁਹਾਡੇ ਕੋਲੋਂ ਹੁਣ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ ਲੈਂਦਾ ਹਾਂ ਇਜਾਜ਼ਤ। ਆਪਣਾ ਅਤੇ ਆਪਣੇ ਪਰਿਵਾਰਾਂ ਦਾ ਖਿਆਲ ਰੱਖੋ, ਮੁਸਕੁਰਾਉਂਦੇ ਰਹੋ, ਖੁਸ਼ ਰਹੋ, ਕਿਉਂਕਿ ਜ਼ਿੰਦਗੀ ਹਸੀਨ ਹੈ। ਸਤਿ ਸ਼੍ਰੀ ਅਕਾਲ, ਜੈ ਹਿੰਦ।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 9:30 ਹੋ ਰਹੇ ਨੇ। ਆ ਹੁਣ ਸੁਣਦੇ ਹਾਂ ਵਿਚਾਰ ਚਰਚਾ, ਜਿਸ ਦਾ ਵਿਸ਼ਾ ਰਹੇਗਾ ਵਰਤਮਾਨ ਪੰਜਾਬੀ ਕਹਾਣੀ ਦੀ ਦਸ਼ਾ ਤੇ ਦਿਸ਼ਾ।

0: ਆਕਾਸ਼ਬਾਣੀ ਰੇਡੀਓ ਜਲੰਧਰ ਦੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਅਸੀਂ ਅੱਜ ਇੱਕ ਅਹਿਮ ਵਿਚਾਰ ਚਰਚਾ ਦੁਆਰਾ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਹੇ ਹਾਂ ਜਿਸ ਦਾ ਵਿਸ਼ਾ ਹੈ ਵਰਤਮਾਨ ਪੰਜਾਬੀ ਕਹਾਣੀ ਦਸ਼ਾ ਅਤੇ ਦਿਸ਼ਾ ਅਤੇ ਮੈਂ ਡਾਕਟਰ ਜੇਵੀ ਸੇਖੋਂ ਜੋ ਕਿ ਇਸ ਵਿਚਾਰ ਚਰਚਾ ਦਾ ਸੰਚਾਲਨ ਕਰ ਰਿਹਾ ਹਾਂ। ਜਦੋਂ ਜਦੋਂ ਵੀ ਕਹਾਣੀ ਦੀ ਗੱਲ ਤੁਰਦੀ ਹੈ ਤਾਂ ਵਿਦਵਾਨਾਂ ਦੇ ਕਥਨ ਅਨੁਸਾਰ ਕਹਾਣੀ ਦੇ ਬਿਰਤਾਂਤ ਨੂੰ ਮਨੁੱਖੀ ਹੋਂਦ ਜਿੰਨਾ ਹੀ ਪ੍ਰਾਚੀਨ ਮੰਨਿਆ ਜਾਂਦਾ ਹੈ। ਪੰਜਾਬ ਦੀ ਧਰਤੀ ਦੇ ਸੰਦਰਭ ਵਿੱਚ ਸੱਪ ਸਿੰਧੂ ਸੱਭਿਅਤਾ ਵਾਲੇ ਇਸ ਅਮੀਰ ਖਿੱਤੇ ਵਿੱਚ ਪੰਜਾਬੀ ਮਨੁੱਖ ਦੇ ਅਨੁਭਵ ਅਤੇ ਕਲਪਨਾ ਸ਼ਕਤੀ ਦੇ ਪ੍ਰਗਟਾਵੇ ਦਾ ਅਹਿਮ ਸਰੋਤ ਕਹਾਣੀ ਹੀ ਰਹੀ ਹੈ। ਪੰਜਾਬ ਵਿੱਚ ਕਲਕਲ ਵਗਦੇ ਦਰਿਆ, ਜ਼ਰਖੇਜ਼ ਮੈਦਾਨੀ ਇਲਾਕੇ, ਗਗਨ ਚੁੰਬ ਦੇ ਪਹਾੜ, ਸੰਘਣੇ ਜੰਗਲ ਅਤੇ ਛੇ ਰੁੱਤਾਂ ਦੇ ਆਉਣ ਜਾਣ ਨਾਲ ਬਦਲਦੇ ਮੌਸਮ ਇਸ ਧਰਤੀ ਦੀਆਂ ਕੁਦਰਤੀ ਨਿਆਮਤਾਂ ਅਤੇ ਕੁਦਰਤੀ ਕਹਾਣੀਆਂ ਵੀ ਹਨ। ਇਤਿਹਾਸਿਕ ਤੌਰ 'ਤੇ ਵੱਖ ਵੱਖ ਸੱਭਿਆਚਾਰਕ ਪਿਛੋਕੜਾਂ ਵਾਲੇ ਧਾੜਵੀ ਵੀ ਆਪਣਾ ਵੱਖੋ ਵੱਖਰਾ ਕਥਾ ਮਹਾਂਦਰਾ ਲੈ ਕੇ ਇੱਥੇ ਪੁੱਜਦੇ ਰਹੇ ਹਨ। ਧਾਰਮਿਕ ਤੌਰ 'ਤੇ ਰਿਸ਼ੀਆਂ ਮੁਨੀਆਂ, ਪੀਰਾਂ ਫਕੀਰਾਂ, ਅਰਮ ਅਤੇ ਜੋਗੀਆਂ, ਗੁਰੂ ਸਾਹਿਬਾਨਾਂ ਦੀ ਧਰਤੀ ਪੰਜਾਬ ਵਿੱਚ ਕਹਾਣੀ ਪਰੰਪਰਾ ਦੇ ਵੱਖੋ ਵੱਖਰੇ ਚਸ਼ਮੇ ਸਮੇਂ ਸਮੇਂ 'ਤੇ ਫੁੱਟਦੇ ਰਹੇ ਹਨ। ਰਮਾਇਣ, ਮਹਾਂਭਾਰਤ, ਉਪਨਿਸ਼ਦਾਂ, ਜੈਨੀ, ਬੋਧੀ, ਜਾਤਕ ਕਥਾਵਾਂ, ਜਨਮ ਸਾਖੀਆਂ, ਸਾਖੀਆਂ, ਕਿੱਸੇ, ਵਾਰਾਂ, ਬਚਨ ਵਰਗੇ ਕਥਾ ਬਿਰਤਾਂਤ ਪੰਜਾਬ ਦੀ ਕਥਾ ਪਰੰਪਰਾ ਵਿੱਚ ਵਸਤੂ ਰੂਪ ਅਤੇ ਦ੍ਰਿਸ਼ਟੀ ਪੱਖੋਂ ਨਵੇਂ ਇਜ਼ਾਫੇ ਕਰਦੇ ਰਹੇ। ਆਦਿਕਾਲ ਦੇ ਕਥਾ ਬਿਰਤਾਂਤ ਵਿੱਚ ਕੁਦਰਤੀ ਸ਼ਕਤੀਆਂ ਦੀ ਪੂਜਾ ਆਰਾਧਨਾ, ਦੇਵੀ ਦੇਵਤਿਆਂ, ਅਸੁਰਾਂ ਦੇ ਪਰਾਲੌਕਿਕ ਚਰਿੱਤਰ ਭਰੂ ਰਹਿੰਦੇ ਹਨ। ਮੱਧਕਾਲ ਦੀ ਕਥਾ ਪਰੰਪਰਾ ਵਿੱਚ ਦੰਤ ਕਥਾਵਾਂ, ਮਿੱਥ ਕਥਾਵਾਂ ਅਤੇ ਲੋਕ ਕਹਾਣੀ ਨਾਲ ਜੁੜੇ ਆਸ਼ਕ, ਯੋਧੇ ਅਤੇ ਫਕੀਰ ਪੰਜਾਬ ਦੇ ਲੋਕ ਨਾਇਕਾਂ ਵਜੋਂ ਸ਼ਰਧਾ ਦੇ ਪਾਤਰ ਬਣ ਕੇ ਪੇਸ਼ ਹੁੰਦੇ ਹਨ। ਪਰ ਆਧੁਨਿਕ ਯੁੱਗ ਜੋ ਕਿ ਬਸਤੀਵਾਦੀ ਸ਼ਾਸਨ ਦਾ ਯੁੱਗ ਹੈ, ਜਿੱਥੇ ਗਿਆਨ ਵਿਗਿਆਨ, ਛਾਪੇਖਾਨਾ, ਪੱਛਮੀ ਸੰਸਕ੍ਰਿਤੀ, ਉਦਯੋਗਿਕ ਤਰੱਕੀ ਅਤੇ ਪੂੰਜੀਵਾਦੀ ਜੀਵਨ ਮੁੱਲਾਂ ਦੇ ਪ੍ਰਭਾਵ ਹੇਠਾਂ ਕਹਾਣੀ ਸੁਣਨ ਸੁਣਾਉਣ ਦੀ ਥਾਂ ਛਪਣ, ਪੜ੍ਹਨ ਅਤੇ ਸਮੀਖਿਆ ਕਰਨ ਦੇ ਪ੍ਰਤੀ ਮਨ ਨਾਲ ਜੁੜਦੀ ਹੈ, ਇੱਥੇ ਆ ਕੇ ਕਹਾਣੀ ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਪੇਸ਼ ਕਰਨ ਵਜੋਂ ਇੱਕ ਆਪਣੇ ਕੇਂਦਰੀ ਮੇਰੂਦੰਡ ਵਜੋਂ ਸਾਡੇ ਸਾਹਮਣੇ ਤਸਲੀਮ ਹੁੰਦੀ ਹੈ। ਅਤੇ ਇਸ ਕਹਾਣੀ ਵਿੱਚ ਆਮ ਮਨੁੱਖ ਦੇ ਸੁੱਖ ਦੁੱਖ, ਉਦਾਸੀਆਂ, ਸੁਪਨੇ, ਤੌਖਲੇ ਅਤੇ ਹੋਰ ਉਹ ਸਾਰੀਆਂ ਨਿੱਜੀ ਜੀਵਨ ਦੀਆਂ ਉਲਝਣਾਂ ਸਾਡੇ ਅੱਗੇ ਪੇਸ਼ ਹੁੰਦੀਆਂ ਹਨ। ਇਸ ਨਾਲ 20ਵੀਂ ਸਦੀ ਦੀ ਯਾਤਰਾ ਪੂਰੀ ਕਰਕੇ ਪੰਜਾਬੀ ਕਹਾਣੀ ਮੌਜੂਦਾ ਸਮੇਂ 21ਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਦੀ ਅਹੁਦ ਹੰਢਾ ਚੁੱਕੀ ਹੈ। ਇਸ ਨੂੰ ਅਸੀਂ ਬਸਤੀਵਾਦ ਤੋਂ ਉੱਤਰ ਬਸਤੀਵਾਦ ਤੱਕ ਦੇ ਸਫ਼ਰ ਵਜੋਂ ਤਸਲੀਮ ਕਰਦੇ ਹਾਂ, ਜਦੋਂ ਪੰਜਾਬੀ ਕਹਾਣੀ ਮੁੱਢਲੇ ਆਦਰਸ਼ਵਾਦੀ ਯਥਾਰਥਵਾਦ, ਪ੍ਰਗਤੀਵਾਦੀ ਯਥਾਰਥਵਾਦ, ਵਸਤੂ ਮੁਖੀ ਯਥਾਰਥਵਾਦ ਤੋਂ ਬਾਅਦ ਹੁਣ ਤੱਕ ਦੇ ਉੱਤਰ ਯਥਾਰਥਵਾਦ ਦੇ ਪੜਾਅ ਤੱਕ ਪਹੁੰਚ ਗਈ ਹੈ। ਇਸ ਕਹਾਣੀ ਦੀ ਦਸ਼ਾ ਕੀ ਹੈ, ਇਸ ਕਹਾਣੀ ਦੀ ਦਿਸ਼ਾ ਕੀ ਹੈ, ਇਸ ਕਹਾਣੀ ਦੇ ਵਰਤਮਾਨ ਸਰੋਕਾਰ ਅਤੇ ਵਰਤਮਾਨ ਸੰਭਾਵਨਾਵਾਂ ਕੀ ਹਨ, ਇਸ ਬਾਰੇ ਵਿਚਾਰ ਚਰਚਾ ਕਰਨ ਲਈ ਅਸੀਂ ਅੱਜ ਆਪਣੇ ਸਟੂਡੀਓ ਦੇ ਵਿੱਚ ਜੋ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਹੈ, ਮੈਂ ਉਹਨਾਂ ਦਾ ਤਾਰਫ ਆਪਣੇ ਸਰੋਤਿਆਂ ਨਾਲ ਕਰਵਾ ਰਿਹਾ। ਮੈਂ ਸਵਾਗਤ ਕਰਦਾ ਹਾਂ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਜੀ ਦਾ, ਜੋ ਕਿ ਸਾਡੇ ਦਰਮਿਆਨ ਹਾਜ਼ਰ ਨੇ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਡਿਪਾਰਟਮੈਂਟ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ ਨੇ ਅਤੇ ਇਸ ਵੇਲੇ ਡੀਨ ਭਾਸ਼ਾਵਾਂ ਵਜੋਂ ਸੇਵਾ ਨਿਭਾ ਰਹੇ ਹਨ। ਉਹ ਆਪਣੇ ਆਪ ਦੇ ਵਿੱਚ ਅਕਾਦਮਿਕ ਸੰਸਾਰ ਦੀ ਮਾਇਨਾਜ਼ ਹਸਤੀ ਨੇ, ਜਿਨ੍ਹਾਂ ਨੇ ਅਧਿਐਨ ਦੇ ਖੇਤਰ ਵਿੱਚ, ਅਧਿਆਪਨ, ਸਾਹਿਤ ਸਮੀਖਿਆ ਅਤੇ ਖੋਜ ਖੇਤਰ ਦੇ ਵਿੱਚ ਬਹੁਤ ਲੰਮੀਆਂ ਪੁਲਾਂਘਾਂ ਪੱਟੀਆਂ ਨੇ। ਉਹਨਾਂ ਦੇ ਨਾਲ ਹੀ ਮੈਂ ਸਵਾਗਤ ਕਰਦਾ ਹਾਂ ਸ਼੍ਰੀ ਅਜਮੇਰ ਸਿੱਧੂ ਦਾ, ਜੋ ਕਿ ਸੀਨੀਅਰ ਕਹਾਣੀਕਾਰ ਨੇ, ਕਰੀਬ 30 ਸਾਲਾਂ ਤੋਂ ਪੰਜਾਬੀ ਕਹਾਣੀ ਦੀ ਸਿਰਜਣਾ ਨਾਲ ਜੁੜੇ ਹੋਏ ਨੇ ਅਤੇ ਚੌਥੇ ਦੌਰ ਦੀ ਪੰਜਾਬੀ ਕਹਾਣੀ ਦੇ ਮੋਹਰੀ ਹਸਤਾਖਰ ਨੇ। ਚਾਰ ਕਥਾ ਪੁਸਤਕਾਂ ਦੇ ਨਾਲ ਉਹ ਪਾਠਕਾਂ, ਆਲੋਚਕਾਂ ਦੇ ਵਿੱਚ ਗੰਭੀਰ ਚਰਚਾ ਦੇ ਵਾਇਸ ਬਣ ਚੁੱਕੇ ਨੇ। ਉਹਨਾਂ ਦੇ ਨਾਲ ਹੀ ਮੈਂ ਸਵਾਗਤ ਕਰਦਾ ਹਾਂ ਸਾਡੇ ਨੌਜਵਾਨ ਕਹਾਣੀਕਾਰ ਸਿਮਰਨ ਧਾਲੀਵਾਲ, ਜੋ ਕਿ ਕਾਲਜ ਅਧਿਆਪਕ ਨੇ ਅਤੇ ਵਰਤਮਾਨ ਪੰਜਾਬੀ ਕਹਾਣੀ ਦੇ ਵਿੱਚ ਜਾਣੇ ਪਹਿਚਾਣੇ ਨਾਮ ਨੇ। ਦੋ ਕਹਾਣੀ ਸੰਗ੍ਰਹਿਾਂ ਦੇ ਨਾਲ ਉਹਨਾਂ ਨੇ ਪੰਜਾਬੀ ਕਥਾਕਾਰੀ ਦਾ ਖੇਤਰ ਹੋਰ ਵਸੀਹ ਕੀਤਾ। ਸੋ ਮੈਂ ਬਹੁਤ ਸਵਾਗਤ ਕਰਦਾ ਹਾਂ ਆਪਣੇ ਮਹਿਮਾਨਾਂ ਦਾ, ਅਤੇ ਸਭ ਤੋਂ ਪਹਿਲਾਂ ਮੈਂ ਡਾਕਟਰ ਬਰਾੜ ਜੀ ਵੱਲ ਆਉਂਦਾ ਹਾਂ, ਅਤੇ ਸਾਨੂੰ ਇਹ ਦੱਸੋ ਡਾਕਟਰ ਬਰਾੜ ਸਾਹਿਬ ਕਿ ਵਰਤਮਾਨ ਪੰਜਾਬੀ ਕਹਾਣੀ ਦੇ ਕਿਹੋ ਜਿਹੇ ਪਛਾਣ ਚਿੰਨ੍ਹ ਹਨ, ਖਾਸ ਤੌਰ 'ਤੇ ਅੱਜ ਦੇ ਸਮੇਂ ਦੇ ਵਿੱਚ ਲਿਖੀ ਜਾ ਰਹੀ ਕਹਾਣੀ ਦੇ ਪਛਾਣ ਚਿੰਨ੍ਹਾਂ ਦੇ ਸੰਦਰਭ ਦੇ ਵਿੱਚ, ਕਿਉਂਕਿ ਤੁਸੀਂ ਉੱਤਰ ਆਧੁਨਿਕਤਾ ਦੇ ਬਾਰੇ ਵੀ ਕੰਮ ਕੀਤਾ ਹੈ ਅਤੇ ਗੋਸ਼ਟ ਪੰਜਾਬ ਤੱਕ ਦੀ ਜਿਹੜੀ ਤੁਹਾਡੀ ਪੰਜਾਬ ਦੇ ਵੱਖ ਵੱਖ ਮਸਲਿਆਂ 'ਤੇ ਪੁਸਤਕ ਆਈ ਹੈ, ਉਹਦੇ ਸੰਦਰਭ ਦੇ ਵਿੱਚ ਕਿਸ ਤਰ੍ਹਾਂ ਦਾ ਸਮਾਜਿਕ ਯਥਾਰਥ ਪੰਜਾਬੀ ਕਹਾਣੀ ਵਿੱਚ ਰੂਪਮਾਨ ਹੋ ਰਿਹਾ ਹੈ?
1: ਦੇਖੋ ਸੇਖੋ ਸਾਹਿਬ, ਸਭ ਤੋਂ ਜਿਹੜੀ ਪਹਿਲੀ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜੀ ਸਾਡੀ ਪੰਜਾਬੀ ਕਹਾਣੀ ਪਿਛਲੀ ਸਦੀ ਦੇ ਵਿੱਚ ਸੀ, ਉਹ ਜ਼ਿਆਦਾਤਰ ਕਿਸਾਨੀ 'ਤੇ ਕੇਂਦਰਿਤ ਸੀ ਅਤੇ ਨੌਕਰੀ ਪੇਸ਼ਾ, ਖਾਸ ਕਰਕੇ ਅਧਿਆਪਕ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹਦੇ ਆਲੇ ਦੁਆਲੇ ਜ਼ਿਆਦਾ ਘੁੰਮਦੀ ਸੀਗੀ
0: ਜੀ।
1: ਪਰ ਹੁਣ ਜਿਹੜੀ ਪੰਜਾਬੀ ਕਹਾਣੀ ਉਹਦੇ ਵਿੱਚ ਬਹੁਤ ਵੰਨ ਸਵੰਨਤਾ ਆ ਰਹੀ ਹੈ, ਅਤੇ ਉਹ ਵੰਨ ਸਵੰਨਤਾ ਇਸ ਪ੍ਰਕਾਰ ਆ ਰਹੀ ਹੈ ਕਿ ਹੁਣ ਸਾਡੇ ਕੋਲ ਵਿਗਿਆਨਕ ਗਲਪ ਵੀ ਲਿਖਣ ਵਾਲੇ ਹੈਗੇ ਆ। ਅਜਮੇਰ ਸਿੱਧੂ ਜੀ ਆਪਣੇ ਨਾਲ ਹੀ ਬੈਠੇ ਆ, ਡੀਪੀ ਸਿੰਘ ਆ, ਅਮਨਦੀਪ ਆ, ਇਸੇ ਤਰ੍ਹਾਂ ਹੀ ਹੁਣ ਪਿਛਲੇ ਕੁਝ ਸਮੇਂ ਤੋਂ ਕੁਝ ਜੁਰਮ ਕਹਾਣੀਆਂ ਵੀ ਲਿਖੀਆਂ ਜਾਣੀਆਂ ਸ਼ੁਰੂ ਹੋਈਆਂ। ਸਰਬਜੀਤ ਸੋਹਲ ਨੇ ਕੁਝ ਜੁਰਮ ਕਹਾਣੀਆਂ ਲਿਖੀਆਂ ਕਿ ਪੁਲਿਸ

0: ਕਿਵੇਂ ਕੰਮ ਕਰਦੀ ਹੈ।
1: ਜੀ
0: ਪ੍ਰਵਾਸ ਸਾਡੇ ਕੋਲ ਪਹਿਲਾਂ ਤੋਂ ਹੀ ਇੱਕ ਵਿਸ਼ਾ ਰਿਹਾ ਹੈ, ਪਰ ਹੁਣ ਪ੍ਰਵਾਸੀ ਕਹਾਣੀ ਹੈ ਜਿਹੜੀ ਉਹ ਨਵੇਂ ਪੜਾਅ 'ਤੇ ਪੁੱਜ ਗਈ ਹੈ। ਇੱਕ ਉਹ ਪੜਾਅ ਸੀ ਕਿ ਜਿਹੜਾ ਅਮਨਪਾਲ ਸਾਰਾ, ਹਰਭਜਨ ਸਿੰਘ ਹੋਰਾਂ ਦਾ ਸੀ, ਜਰਨੈਲ ਸਿੰਘ ਹੋਰਾਂ ਦਾ ਸੀ, ਹੁਣ ਹਰਪ੍ਰੀਤ ਸੇਖੇ ਨਾਲ, ਹਰਜੀਤ ਅਟਵਾਲ ਨਾਲ, ਕੁਲਜੀਤ ਮਾਨ ਨਾਲ, ਪ੍ਰਵੇਸ਼ ਸੰਧੂ ਨਾਲ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਰਹੀ ਹੈ। ਇਸੇ ਤਰ੍ਹਾਂ ਹੀ ਕਿ ਨਾਰੀ ਦੀਆਂ ਸਮੱਸਿਆਵਾਂ ਦੇ ਆਲੇ ਦੁਆਲੇ ਵੀ ਬਹੁਤ ਕਹਾਣੀ ਬੁਣੀ ਜਾ ਰਹੀ ਹੈ। ਪਹਿਲਾਂ ਸਾਡੇ ਕੋਲ ਦੋ ਜਾਂ ਤਿੰਨ ਕਹਾਣੀਕਾਰ ਹੀ ਸੀ, ਚਾਹੇ ਉਹ ਵੀਨਾ ਵਰਮਾ ਸੀ, ਚਾਹੇ ਅਜੀਤ ਕੌਰ ਸੀ, ਪਰ ਹੁਣ ਸਰਗੀ ਹੋਈ, ਸੁਰਜੀਤ ਕੌਰ ਹੋਈ, ਸੁਰਿੰਦਰ ਨੀਰ ਹੋਈ, ਤ੍ਰਿਪਤਾ ਕੇ ਸਿੰਘ ਹੋਇਆ, ਇਹਨਾਂ ਨੇ ਇੱਕ ਨਵੇਂ ਮਿਆਰ ਸਥਾਪਿਤ ਕੀਤੇ ਆ। ਇਸੇ ਤਰ੍ਹਾਂ ਦੇਸ਼ ਵੰਡ ਬਾਰੇ ਜਿਹੜੀਆਂ ਸਾਡੀਆਂ ਕਹਾਣੀਆਂ ਸੀ ਨਾ, ਚਾਹੇ ਉਹ ਵਿਰਕ ਸਾਹਿਬ ਦੀਆਂ ਹੋਣ ਅਤੇ ਚਾਹੇ ਦੁੱਗਲ ਸਾਹਿਬ ਦੀਆਂ ਹੋਣ, ਉਹ ਉਸ ਬੈਡ ਟਾਈਮ ਦੀਆਂ ਗੁੱਡ ਸਟੋਰੀ ਸੀਗੀਆਂ ਕਿ ਉਸ ਮਾੜੇ ਸਮੇਂ ਦੇ ਵਿੱਚ ਚੰਗਾ ਕੀ ਵਾਪਰਿਆ। ਪਰ ਹੁਣ ਦੇਸ਼ ਵੰਡ ਨੂੰ ਨਵੇਂ ਸਿਰਿਓਂ ਮਾ ਕੇ ਇੱਕ ਪ੍ਰਭਾਸ਼ਿਤ ਕੀਤਾ ਜਾ ਰਿਹਾ ਹੈ ਕਿ ਹੁਣ ਦੂਜੀ ਪੀੜ੍ਹੀ, ਤੀਜੀ ਪੀੜ੍ਹੀ ਉਸ ਘਟਨਾ ਨੂੰ ਕਿਵੇਂ ਦੇਖਦੀ ਹੈ। ਇਸੇ ਤਰ੍ਹਾਂ ਮੈਂ ਦੇਖਦਾ ਹੈ ਕਿ ਹੁਣ ਇਤਿਹਾਸ ਅਤੇ ਮਿਥਿਹਾਸ ਨੂੰ, ਫੌਜੀ ਜੀਵਨ ਨੂੰ, ਮਨੋਵਿਗਿਆਨਕ ਵਿਸ਼ਿਆਂ ਨੂੰ ਵੀ ਪਕੜਿਆ ਜਾ ਰਿਹਾ ਹੈਗਾ, ਅਤੇ ਉਹਨਾਂ ਵਿਸ਼ਿਆਂ 'ਤੇ ਕਹਾਣੀਆਂ ਲਿਖੀਆਂ ਜਾ ਰਹੀਆਂ ਜਿਨ੍ਹਾਂ 'ਤੇ ਕਿਵੇਂ ਨਹੀਂ ਪਹਿਲਾਂ ਕਦੇ ਕਹਾਣੀ ਨਹੀਂ ਲਿਖੀ ਗਈ ਸੀ। ਜੇ ਤੁਹਾਨੂੰ ਯਾਦ ਹੋਵੇ, ਬਲਵਿੰਦਰ ਗਲੇਵਾਲੇ ਦੀ ਡਬੋਲੀਆ, ਕਿ ਕਿਸ ਤਰ੍ਹਾਂ, ਮਤਲਬ ਕਿ ਜਿਹੜੇ ਬੰਦੇ ਕਿਸੇ ਨਹਿਰਾਂ 'ਚੋਂ ਲਾਸ਼ਾਂ ਕੱਢਦੇ ਨੇ, ਉਹ ਕਿਸ ਕਿਸਮ ਦਾ ਜੀਵਨ ਜਿਉਂਦੇ ਆ। ਇਸੇ ਤਰ੍ਹਾਂ ਹੀ ਕਿ ਇੱਕ ਭਾਈਚਾਰੇ ਦੇ ਬਾਰੇ ਬਹੁਤ ਘੱਟ ਗੱਲ ਹੁੰਦੀ ਸੀ, ਜਿਹਨੂੰ ਐਲ ਜੀ ਪੀ ਟੀ ਭਾਈਚਾਰਾ ਕਹਿੰਦੇ ਹੈਗੇ, ਲੈਸਬੀਅਨ, ਗੇਜ਼, ਇਹਨਾਂ ਬਾਰੇ ਬਹੁਤ ਘੱਟ ਗੱਲ ਹੁੰਦੀ ਸੀਗੀ। ਪਰ ਚਾਹੇ ਸਕੀਰਤ ਦੀਆਂ ਕਹਾਣੀਆਂ ਹੋਣ, ਨਿਮਨ ਸਿੰਘ ਦੀਆਂ ਕਹਾਣੀਆਂ ਹੋਣ, ਇਸੇ ਤਰ੍ਹਾਂ ਹੀ ਪੰਜਾਬੀ ਕਹਾਣੀ ਦੇ ਵਿੱਚ ਜਿਹੜਾ ਕੁਝ ਵੀ ਨਵਾਂ ਆਵੇ ਨਾ, ਉਹ ਤੁਰੰਤ ਹੀ ਵਿਸ਼ਾ ਬਣ ਜਾਂਦਾ, ਚਾਹੇ ਕਰੋਨਾ ਹੋਵੇ, ਚਾਹੇ ਉਹ ਕਿਸਾਨੀ ਅੰਦੋਲਨ ਹੋਵੇ। ਮੈਂ ਇਹ ਸਮਝਦਾ ਕਿ ਪੰਜਾਬੀ ਕਹਾਣੀ ਦਾ ਜੇ ਇਸ ਸਦੀ ਦੀ ਪਛਾਣ ਚਿੰਨ੍ਹ ਦਰਸਾਉਣੀ ਹੋਵੇ ਤਾਂ ਉਹਨੂੰ ਵੰਨ ਸਵੰਨਤਾ ਨਾਲ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ ਕਿ ਵਿਸ਼ਿਆਂ ਵਿੱਚ ਬਹੁਤ ਵੰਨ ਸਵੰਨਤਾ ਆਈ ਹੈ।
1: ਜੀ, ਵਿਸ਼ਿਆਂ ਦੀ ਵੰਨ ਸਵੰਨਤਾ ਦੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬੀ ਕਹਾਣੀ ਦਾ ਜਿਹੜਾ ਵਰਤਮਾਨ ਦ੍ਰਿਸ਼ ਹੈ ਉਹਦੇ ਵਿੱਚ ਸਬਜੈਕਟ ਦੇ ਪੱਖੋਂ, ਵਿਸ਼ਿਆਂ ਪੱਖੋਂ, ਉਹਦੀ ਕਲਾ ਪੱਖੋਂ ਅਤੇ ਉਹਦੇ ਰੂਪਕ ਪੱਖ ਤੋਂ ਵੀ ਬਹੁਤ ਸਾਰੀਆਂ ਜਿਹੜੀਆਂ ਵੰਨ ਸੁਵੰਨਤਾਵਾਂ ਦਾ ਦ੍ਰਿਸ਼ ਸਾਨੂੰ ਦੇਖਣ ਨੂੰ ਮਿਲਦਾ ਹੈ। ਅਤੇ ਮੈਂ ਅਜਮੇਰ ਸਿੱਧੂ ਜੀ ਤੁਹਾਡੇ ਵੱਲ ਆਉਣਾ, ਸੰਨ 47 ਦੀ ਕਹਾਣੀ ਬਾਰੇ ਬਰਾੜ ਸਾਹਿਬ ਨੇ ਗੱਲ ਕੀਤੀ ਹੈ, ਤੁਸੀਂ ਵੀ ਸੰਨ 47 ਦੇ ਬਾਰੇ ਬਹੁਤ ਅੱਛੀਆਂ ਕਹਾਣੀਆਂ ਲਿਖੀਆਂ, ਕਿਸਾਨੀ ਬਾਰੇ ਲਿਖਿਆ ਹੈ, ਮੱਧ ਵਰਗੀ ਜੀਵਨ ਬਾਰੇ ਲਿਖਿਆ ਹੈ, ਇੱਥੋਂ ਤੱਕ ਕਿ ਜਿਵੇਂ ਸਾਇੰਸ ਫਿਕਸ਼ਨ ਦੀ ਗੱਲ ਕੀਤੀ ਹੈ ਬਰਾੜ ਸਾਹਿਬ ਨੇ, ਤੁਹਾਡੀਆਂ ਬਹੁਤੀਆਂ ਕਹਾਣੀਆਂ ਇਸ ਕਿਸਮ ਦੀਆਂ ਹਨ। ਤੁਸੀਂ ਵਰਤਮਾਨ ਪੰਜਾਬੀ ਕਹਾਣੀ ਦੇ ਹਵਾਲੇ ਦੇ ਨਾਲ ਸਾਡੇ ਸਰੋਤਿਆਂ ਨੂੰ ਦੱਸੋ ਕਿ ਪੰਜਾਬੀ ਕਹਾਣੀ ਦੇ ਵਿੱਚ ਅਜਿਹੇ ਨਵੇਂ ਵਿਸ਼ੇ ਕਿਸ ਤਰੀਕੇ ਦੇ ਨਾਲ ਅਤੇ ਕਿਸ ਪੱਧਰ ਦੇ ਹੋਰ ਵੀ ਆ ਰਹੇ ਨੇ ਸਾਇੰਸ ਫਿਕਸ਼ਨ ਦੇ ਜਾਂ 47 ਦੇ ਬਾਰੇ?
2: ਸੇਖੋਂ ਸਾਹਿਬ, ਪੰਜਾਬੀ ਕਹਾਣੀ ਦੇ ਵਿੱਚ ਲਗਭਗ ਮੈਂ 1995 'ਚ ਕਹਾਣੀ ਲਿਖਣੀ ਸ਼ੁਰੂ ਕੀਤੀ ਸੀ। ਮੈਂ ਉਦੋਂ ਤੋਂ ਵੇਖ ਰਿਹਾ ਹਾਂ ਵੀ ਸਾਡੇ ਕੋਲ, ਜਿਵੇਂ ਸਾਡੇ ਤੋਂ ਪਹਿਲਾਂ ਲਗਭਗ ਬਰਾੜ ਸਾਹਿਬ ਨੇ ਵੀ ਗੱਲ ਕੀਤੀ ਆ ਵੀ ਕਿਸਾਨੀ ਜੀਵਨ ਦੀ ਕਹਾਣੀ ਲਿਖੀ ਜਾ ਰਹੀ ਸੀ, ਜਾਂ ਮਹਾਜਨੀ ਕਲਚਰ ਹੈ ਜਿਹੜਾ ਉਹਦੇ ਉੱਤੇ, ਔਰਤ ਮਰਦ ਦੇ ਸੰਬੰਧਾਂ 'ਤੇ ਕਹਾਣੀ ਲਿਖੀ ਜਾ ਰਹੀ ਸੀ। ਪਰ ਜਿਹੜਾ ਇਹ ਚੌਥੇ ਪੜਾਅ ਦਾ, ਮਤਲਬ ਸਾਡੇ ਕੋਲ ਇਹ ਇੱਕ ਪੀੜ੍ਹੀ ਆਉਂਦੀ ਆ, ਉਸ ਵੇਲੇ ਬਹੁਤ ਸਾਰੇ ਵੱਖ ਵੱਖ ਵਰਗਾਂ 'ਚੋਂ, ਵੱਖ ਵੱਖ ਜਾਤਾਂ ਨਾਲ ਸੰਬੰਧਿਤ, ਵੱਖ ਵੱਖ ਖਿੱਤਿਆਂ ਨਾਲ ਸੰਬੰਧਿਤ ਵੱਡੀ ਗਿਣਤੀ ਦੇ ਵਿੱਚ ਕਹਾਣੀਕਾਰ ਆਏ,
1: ਨੌਜਵਾਨ
2: ਕਹਾਣੀਕਾਰ, ਹਾਂਜੀ 30-35 ਕਹਾਣੀਕਾਰ ਸਾਡੇ ਕੋਲ ਆਏ ਆ। ਔਰ ਉਹਨਾਂ ਕੋਲ ਵਿਸ਼ਿਆਂ ਦੀ ਵੀ ਵੰਨ ਸੁਵੰਨਤਾ ਸੀ, ਉਹਨਾਂ ਕੋਲ ਆਪਣਾ ਕਲਚਰ ਸੀ, ਆਪਣੀ ਭਾਸ਼ਾ ਸੀਗੀ, ਅਤੇ ਉਹਦੇ ਨਾਲ ਸਾਡੀ ਪੰਜਾਬੀ ਦੀ ਕਹਾਣੀ ਜਿਹੜੀ ਆ ਉਹ ਬਹੁਤ ਅਮੀਰ ਹੋਈ ਆ
1: ਜੀ।
2: ਔਰ ਖਾਸ ਤੌਰ 'ਤੇ ਮੰਨ ਲਓ ਜੇ ਅਸੀਂ ਕਿਸਾਨੀ ਦੀ ਵੀ ਗੱਲ ਕੀਤੀ ਆ ਤਾਂ ਉਹਨੂੰ ਪਹਿਲੇ ਨਾਲੋਂ ਤੋੜ ਕੇ ਨਵੇਂ, ਯਾਨੀ ਕਿ ਜਿਹੜੇ ਪੈਰਾਡਾਈਮ ਆ ਉਹ ਪੇਸ਼ ਕੀਤੇ ਗਏ। ਇਵੇਂ ਹੀ ਦਲਿਤ ਇਸ਼ੂ ਦੇ ਉੱਤੇ ਬਹੁਤ ਅੱਛੀਆਂ ਕਹਾਣੀਆਂ ਲਿਖੀਆਂ ਗਈਆਂ
1: ਜੀ।
2: ਇਵੇਂ ਹੀ ਔਰਤ ਜੀਵਨ ਦੇ ਉੱਤੇ, ਜੇ ਮੈਂ ਆਪਣੀ ਹੀ ਗੱਲ ਕਰਨੀ ਹੋਵੇ, ਮਤਲਬ ਮੇਰੀਆਂ ਲਗਭਗ 50% ਜਿਹੜੀਆਂ ਕਹਾਣੀਆਂ ਆ ਉਹ ਔਰਤ ਜੀਵਨ ਦੇ ਨਾਲ ਸੰਬੰਧਿਤ ਨੇ। ਔਰ ਖਾਸ ਤੌਰ 'ਤੇ ਜਿਹੜੀਆਂ ਮਹਿਮੂਲਕ ਔਰਤਾਂ ਨਾਲ ਸੰਬੰਧਿਤ ਕਹਾਣੀਆਂ ਉਹ ਜ਼ਿਆਦਾ ਸਟਰੋਂਗ ਨੇ, ਚਾਹੇ ਉਹ ਇਕਬਾਲ ਹੁਸੈਨ ਮੋਇਆਨੀ ਆ, ਚਾਹੇ ਉਹ ਸ਼ਾਇਦ ਰਮੀ ਮਾਂਜਾਏ ਆ, ਚਾਹੇ ਖੁਸ਼ਕ ਅੱਖ ਦਾ ਖਾਬ ਵਰਗੀ, ਜੋਧਕਾ ਵਰਗੀ ਪਾਤਰ ਆ ਮੇਰੀ, ਮਤਲਬ
1: ਕਹਾਣੀ ਆ ਤੁਹਾਡੀ,
2: ਹਾਂ ਥੇ ਕਹਾਣੀ ਤੁਸੀਂ ਲੈ ਸਕਦੇ ਆ, ਮਤਲਬ ਮੇਰੇ ਜਿਹੜੇ ਸਮਕਾਲੀ ਵੀ ਸੀਗੇ ਔਰ ਉਹਨਾਂ ਨੇ ਵੀ ਇਹਦੇ ਉੱਤੇ, ਮਤਲਬ ਕਾਫੀ ਉਹਨਾਂ ਦਾ ਅੱਛਾ ਜਿਹੜਾ ਵਰਕ ਹੈਗਾ ਆ। ਅਤੇ ਕਿਉਂਕਿ ਉਸ ਵੇਲੇ ਅਸੀਂ ਜਿਹੜਾ ਸਾਡੇ ਕੋਲ ਆਜ਼ਾਦੀ ਦਾ ਅੰਦੋਲਨ ਹੈ, ਕ੍ਰਾਂਤੀਕਾਰੀ ਲਹਿਰਾਂ ਆ, ਉਹਨਾਂ ਦਾ ਵੀ ਅਸੀਂ ਲੈ ਕੇ
1: ਪ੍ਰਭਾਵ ਲਿਆ,
2: ਹਾਂ ਪ੍ਰਭਾਵ ਲਿਆ, ਉੱਤੇ ਵੀ ਕਹਾਣੀ ਲਿਖਣੀ ਸ਼ੁਰੂ ਕੀਤੀ ਆ। ਇਵੇਂ ਅਸੀਂ ਕੁਝ ਬੰਦੇ, ਬੇਸ਼ੱਕ ਬਹੁਤ ਗਿਣਤੀ 'ਚ ਘੱਟ ਹੈ, ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਡਾਕਟਰ ਡੀ ਪੀ ਸਿੰਘ ਆ, ਅਮਨਦੀਪ ਸਿੰਘ ਆ, ਮੈਂ ਆ, ਮਤਲਬ ਅਸੀਂ ਸਾਇੰਸ ਫਿਕਸ਼ਨ ਦੀਆਂ ਕਹਾਣੀਆਂ ਜਿਹੜੀਆਂ ਆ ਉਹ ਲਿਖੀਆਂ, ਪ੍ਰਵਾਸ ਬਾਰੇ

0: काफी अच्छी जिहड़ी खूबसूरत जिहड़ी आ कहानियां ਉਹ मतलब लिखिया जा
1: नमें
0: रही।
1: कहानीकारा ने काफी
0: हाँ काफी वड्डी गिणती हैगी आ। कल्ले बाहर वाले नहीं, मान लो मैं बाहर नहीं हैगा, मैं इत्थे बैठा है, पर मेरिया भी बहुत सारिया कहानियां हैगियां जिहड़ियां प्रवास बारे हैगियां। इवें मतलब मैनूं ऐ लगता भी काफ़ी विषय ने जिन्हां च बंसवंता बहुत आ, नवीं नवीं जुगतां वरतियां गईयां, नवीं तकनीक जिहड़ी वरती गई आ, ते भाषा का भी काफ़ी जिहड़ा आ वो बदलाव आया हैगा आ। मेरे साढ़े तो पहला कहानी जिहड़ी आ वो सुनाई जाती सी,
1: जी
0: जिहड़ी साढ़े वाली पीढ़ी आ वो कहानी फलवा रही आ,
1: जी
0: वो ऐ लग रहा भी जिवें जिवें वापर रहा हो। इस किस्म का जानी नवापन जिहड़ा वो आया हैगा,
1: ਤੁਹਾਡੇ ਕਹਿਣ ਦਾ ਅਰਥ ਹੈ ਕਿ ਸਾਹਮਣੇ ਕਹਾਣੀ ਵਾਪਰਦੀ ਪਾਠਕਾਂ ਨੂੰ ਦਿਸਦੀ ਹੈ
0: ਦਿਸਦੀ ਆ। ਹਾਂ ਬਿਲਕੁਲ
1: ਅਤੇ ਬਹੁਤ ਵਧੀਆ ਢੰਗ ਨਾਲ ਤੁਸੀਂ ਆਪਣੀ ਗੱਲ ਤੀਜੇ ਅਤੇ ਚੌਥੇ ਪੜਾਅ ਦੀ ਜਿਹੜੀ ਭਿੰਨਤਾ ਹੈ ਉਹਦੇ ਬਾਰੇ ਰੱਖੀ ਹੈ। ਸਿਮਰਨ ਧਾਲੀਵਾਲ ਸਾਹਿਬ, ਤੁਸੀਂ ਨੌਜਵਾਨ ਕਹਾਣੀਕਾਰ ਹੋ, ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਤੁਸੀਂ ਜਿਵੇਂ ਕਿ ਸਿੱਧੂ ਸਾਹਿਬ ਨੇ ਗੱਲ ਕੀਤੀ ਹੈ ਕਿ ਹੁਣ ਜਿਹੜੀ ਕਹਾਣੀ ਲਿਖਣੀ ਹੈ ਉਹ ਕਿਸੇ ਇੱਕ ਵਰਗ ਤੱਕ ਸੀਮਿਤ ਨਹੀਂ ਹੈ, ਇਹ ਕੋਈ ਲਾਜ਼ਮੀ ਨਹੀਂ ਹੈ ਕਿ ਦਲਿਤ ਵਰਗ ਦਾ ਕਹਾਣੀਕਾਰ ਹੀ ਦਲਿਤ ਬਾਰੇ ਲਿਖ ਸਕਦਾ। ਤੁਸੀਂ ਔਰਤ ਮਰਦ ਰਿਸ਼ਤਿਆਂ ਦੇ ਬਾਰੇ ਬਹੁਤ ਖੂਬਸੂਰਤ ਕਹਾਣੀਆਂ ਲਿਖੀਆਂ, ਔਰਤ ਦੇ ਮਨ ਦੀਆਂ ਕਈ ਕੁੰਦਰਾਂ ਤੁਹਾਡੀ ਕਹਾਣੀ ਦੇ ਵਿੱਚ ਜ਼ਾਹਰ ਹੁੰਦੀਆਂ। ਤੁਸੀਂ ਇਸ ਤਰ੍ਹਾਂ ਕਹਾਣੀ ਦਾ ਜਿਹੜਾ ਵਿਸ਼ਾ ਹੈ ਉਹ ਕਿਸ ਤਰ੍ਹਾਂ, ਉਸ ਵਿਸ਼ੇ ਨੂੰ ਕਿਸ ਤਰ੍ਹਾਂ ਕਹਾਣੀ ਦੇ ਵਿੱਚ ਉਹਦਾ ਗਲਪੀਕਰਨ ਕਰਦੇ ਹੋ, ਜਿਵੇਂ ਕਿ ਤੁਹਾਡੀ ਕਹਾਣੀਆਂ ਦਿਲ ਦੀਆਂ ਗੱਲਾਂ, ਭੇਦ ਵਾਲੀ ਗੱਲ ਹੈ, ਮੈਂ ਨਾਟਕ ਅਤੇ ਜ਼ਿੰਦਗੀ ਜਾਂ ਰੋਜ਼ ਡੇ ਕਹਾਣੀ ਹੈ, ਬਹੁਤ ਪਾਠਕਾਂ ਵਿੱਚ ਚਰਚਿਤ ਹੋਈਆਂ। ਤੁਸੀਂ ਸਮਕਾਲੀ ਕਹਾਣੀ ਦੇ ਹਵਾਲੇ ਦੇ ਨਾਲ ਇੱਕ ਮਰਦ ਦੇ ਨਜ਼ਰੀਏ ਤੋਂ ਔਰਤ ਦੇ ਭਾਵਾਂ ਨੂੰ ਪੇਸ਼ ਕਰਨ ਦੇ ਵਜੋਂ ਕੀ ਅਹਤਿਆਤ ਰੱਖਦੇ ਹੋ?
2: ਗੱਲ ਜਿਵੇਂ ਤੁਸੀਂ ਸਿੱਖੂ ਸਾਹਿਬ ਸ਼ੁਰੂ ਕੀਤੀ, ਮੈਨੂੰ ਇਹ ਲੱਗਦਾ ਕਿ ਜਦੋਂ ਕੋਈ ਲੇਖਕ ਲਿਖਦਾ
1: ਜੀ
2: ਤਾਂ ਉਹ ਨਾ ਤਾਂ ਕਿਸੇ ਵਿਸ਼ੇਸ਼ ਵਰਗ ਦਾ ਹੁੰਦਾ, ਨਾ ਹੀ ਉਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਏਜੈਂਡਰ ਵਾਲੀ ਗੱਲ ਹੁੰਦੀ ਆ।
1: ਜੀ
2: ਲੇਖਕ ਨੇ ਮਨੁੱਖ ਦੀ ਗੱਲ ਕਰਨੀ ਆ, ਉਹਦੇ ਦੁੱਖਾਂ ਸੁੱਖਾਂ ਦੀ ਗੱਲ ਕਰਨੀ ਆ, ਮਨੁੱਖ ਦੇ ਮਨ ਨੂੰ ਸਮਝਣਾ। ਔਰ ਮਨ ਬਹੁਤ ਵਿਸ਼ਾਲ, ਅਸੀਂ ਇਹ ਮੰਨਦੇ ਹਾਂ, ਅਸੀਂ ਇਹ ਮੰਨਦੇ ਹਾਂ ਕਿ ਜਿਹੜੀ ਸਾਡੀ ਅੰਦਰ ਦੀ ਦੁਨੀਆ ਉਹ ਸਾਡੇ ਬਾਹਰੀ ਸੰਸਾਰ ਨਾਲੋਂ ਵੀ ਕਿਤੇ ਜ਼ਿਆਦਾ ਵੱਡੀ ਆ,
1: ਕਿਤੇ ਜ਼ਿਆਦਾ ਵੱਡੀ,
2: ਕਿਤੇ ਜ਼ਿਆਦਾ, ਬਿਲਕੁਲ ਬਿਲਕੁਲ
1: ਜੀ।
2: ਸੋ ਇਸ ਕਰਕੇ ਪਹਿਲੀ ਤਾਂ ਸੀਮਾ ਇੱਥੇ ਹੀ ਖਤਮ ਹੋ ਜਾਂਦੀ ਕਿ ਮਰਦ ਜਿਹੜਾ ਉਹ ਔਰਤ ਮਨ ਦੀ ਗੱਲ ਨਹੀਂ ਕਰ ਸਕਦਾ ਜਾਂ ਔਰਤ ਮਰਦ ਦੇ ਮਨ ਦੀ ਗੱਲ ਨਹੀਂ ਕਰ ਸਕਦੀ, ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਉਹ ਸੀਮਾ ਨਹੀਂ ਹੈ। ਤਾਂ ਜਦੋਂ ਮੈਂ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖਦਾ ਤਾਂ ਇਕੱਲੀਆਂ ਔਰਤ ਮਰਦ ਦੀਆਂ ਹੀ ਕਹਾਣੀਆਂ ਨਹੀਂ, ਹਰ ਕਹਾਣੀ ਲਿਖਦਿਆਂ ਹਰ ਪਾਤਰ ਨੂੰ ਸਿਰਜਦਿਆਂ ਮੇਰੇ ਸਭ ਤੋਂ ਪਹਿਲਾਂ ਜਿਹੜੀ ਗੱਲ ਦਿਮਾਗ 'ਚ ਹੁੰਦੀ ਕਿ ਮੈਂ ਇਹ ਦੇਖਦਾ ਕਿ ਉਹ ਬੰਦਾ ਉਹ ਪਾਤਰ ਉਸ ਸਥਿਤੀ 'ਤੇ ਕਿਸ ਤਰ੍ਹਾਂ ਸੋਚ ਰਿਹਾ, ਉਸ ਸਥਿਤੀ ਨੂੰ ਦੇਖ ਕਿਸ ਤਰ੍ਹਾਂ ਰਿਹਾ। ਤਾਂ ਜਦੋਂ ਮੈਂ ਇਹ ਕਹਾਣੀਆਂ ਫਿਰ ਸਿਰਜਦਾ ਤਾਂ ਮੈਂ ਉਹ ਚੀਜ਼ਾਂ ਲੱਭਦਿਆਂ, ਉਸ ਮਨੋਦਸ਼ਾ ਨੂੰ ਲੱਭਦਿਆਂ ਆਪਣੀ ਕਹਾਣੀ ਦੀ ਜਿਹੜੀ ਉਹ ਸਿਰਜਣਾ ਪੂਰੀ ਕਰਦਾ। ਔਰ ਅਤਿਆਤ ਇਸ ਤਰ੍ਹਾਂ ਦੀ, ਤੁਸੀਂ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਤੁਹਾਡੀ ਗੱਲ ਬਹੁਤ ਕਲਾਤਮਕ ਢੰਗ ਨਾਲ ਹੋਣੀ ਜ਼ਰੂਰੀ ਆ, ਕਿਉਂਕਿ ਇਹਨਾਂ ਕਾਮ ਦਾ ਜਾਂ ਇਹ ਸਾਰੀਆਂ ਚੀਜ਼ਾਂ ਦਾ ਇਹ ਦੇਖਣ ਦੀ ਲੋੜ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਹਿੱਸਾ ਕਿੰਨਾ
1: ਜੀ।
2: ਮਤਲਬ ਤੁਸੀਂ ਇਸ ਚੀਜ਼ ਨੂੰ ਕੋਈ ਬਹੁਤ ਕੋਈ ਸੰਸਨੀ ਵਾਂਗ, ਕੋਈ ਉਸ ਤਰ੍ਹਾਂ ਦਿਖਾਉਣ ਵਾਂਗ ਨਾ ਦਿਖਾਓ, ਆਪਣੀ ਗੱਲ ਨੂੰ ਜਿੰਨੇ ਖੂਬਸੂਰਤ ਢੰਗ ਨਾਲ ਤੁਸੀਂ ਕਰ ਪਾਓਗੇ, ਤੁਹਾਡੀ ਕਲਾਕਾਰੀ ਤੁਹਾਡੀ ਤਾਕਤ ਉਸੇ ਦੇ ਵਿੱਚ ਆ। ਤੁਸੀਂ ਕੋਈ ਗੱਲ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਪ੍ਰਗਟਾਓ ਔਰ ਤੁਹਾਡਾ ਮਿਸ਼ਨ ਵੀ ਪੂਰਾ ਹੋਵੇ, ਤੁਹਾਡੀ ਗੱਲ ਕਰਨ ਦਾ ਇਰਾਦਾ ਵੀ ਪੂਰਾ ਹੋਵੇ ਔਰ ਪਾਤਰ ਦੀ ਜਿਹੜੀ ਮਨੋਦਸ਼ਾ ਵਾ ਤੁਸੀਂ ਉਹ ਵੀ ਉਜਾਗਰ ਕਰ ਸਕੋ। ਸੋ ਮੈਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦਾ ਕਿ ਜਿਹੜੀ ਵੀ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਉਹ ਇੰਨੇ ਖੂਬਸੂਰਤ ਔਰ ਕਲਾਤਮਕ ਢੰਗ ਦੇ ਨਾਲ ਕਰੋ ਕਿ ਪੜ੍ਹਨ ਵਾਲਾ ਉਸ ਗੱਲ ਨੂੰ ਸਮਝ ਵੀ ਜਾਵੇ ਔਰ ਉਹਦੇ ਵਿੱਚੋਂ ਕਿਸੇ ਵੀ ਕਿਸਮ ਦੀ ਕੋਈ ਸੰਸਨੀ ਨਜ਼ਰ ਨਾ ਆਵੇ।
1: ਮੈਂ ਬਹੁਤ ਵਧੀਆ ਢੰਗ ਨਾਲ ਤੁਸੀਂ ਇਸ ਗੱਲ ਦਾ ਜ਼ਾਹਰ ਕੀਤਾ ਕਿ ਜਿਵੇਂ ਮੈਨੂੰ ਕੁਲਵੰਤ ਸਿੰਘ ਵਿਰਕ ਦੀ ਇੱਕ ਗੱਲ ਯਾਦ ਆ ਰਹੀ ਹੈ, ਉਹ ਕਹਿੰਦੇ ਆ ਕਿ ਕਹਾਣੀ ਇੱਕ ਪਤੰਗ ਹੈ ਜਿਹੜਾ ਕਿ ਜ਼ਿਆਦਾ ਭਾਰ ਲੈ ਕੇ ਨਹੀਂ ਉੱਡ ਸਕਦੀ।
2: ਜੀ
1: ਕਹਿਣ ਤੋਂ ਭਾਵ ਇਹ ਹੈ ਕਿ ਕਹਾਣੀ ਦਾ ਜਿਹੜਾ ਸਬਜੈਕਟ ਹੈ ਉਹ ਵੀ ਲਾਜ਼ਮੀ ਹੈ, ਅਤੇ ਕਹਾਣੀ ਦੇ ਸਬਜੈਕਟ ਨੂੰ ਤੁਸੀਂ ਕਿਸ ਤਰ੍ਹਾਂ ਪ੍ਰਗਟਾਉਂਦੇ ਹੋ, ਕਿਉਂਕਿ ਕਹਾਣੀ ਬਹੁਤ ਸੂਖਮ ਕਲਾ ਹੈ। ਸੋ ਬਰਾੜ ਸਾਹਿਬ, ਆਪਾਂ ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਹੁਣ ਦੀ ਕਹਾਣੀ ਬਾਰੇ ਗੱਲ ਕਰਦੇ ਹਾਂ ਕਿ ਕਹਾਣੀ ਜਿਹੜੀ ਮੌਜੂਦਾ ਸਮੇਂ ਲਿਖੀ ਜਾ ਰਹੀ ਹੈ, ਤੁਸੀਂ ਬਾਕੀ ਸਾਹਿਤ ਦੀਆਂ ਵਿਧਾਵਾਂ ਵੀ ਪੜ੍ਹਦੇ ਹੋ, ਕਿੰਨੀ ਕੁ ਸਮਰੱਥ ਹੈ ਇਹ ਸਮਕਾਲੀ ਵਸਤੂ ਜੋ ਯਥਾਰਥ ਹੈ, ਸਮਾਜਿਕ ਸਥਿਤੀ ਹੈ, ਉਸ ਨੂੰ ਪ੍ਰਗਟਾਉਣ ਦੇ ਵਿੱਚ ਬਾਕੀ ਵਿਧਾਵਾਂ ਦੇ ਮੁਕਾਬਲਤਨ ਕਹਾਣੀ ਸਾਡੀ ਇਸ ਦੌਰ ਦੀ ਕਿੰਨੀ ਕੁ ਸਮਰੱਥ ਹੈ?
3: ਦੇਖੋ, ਇੱਕ ਵਾਕ ਬਹੁਤ ਮਸ਼ਹੂਰ ਹੋਇਆ ਸਿੱਖੋ ਸਾਹਿਬ, ਉਹ ਵਾਕ ਮਸ਼ਹੂਰ ਹੋਇਆ ਕਿ ਵੀ ਬਾਕੀ ਜਿਹੜੀਆਂ ਵਿਧਾਵਾਂ ਉਹ ਤਾਂ ਨਹੀਂ ਪਰ ਜਿਹੜੀ ਕਹਾਣੀ ਆ ਉਹ ਵਿਸ਼ਵ ਪੱਧਰ ਦੀ ਹੈ ਸਾਡੀ।
1: ਜੀ ਜੀ ਜੀ,
3: ਚਲੋ ਇਹ ਇੱਕ ਚੰਗੀ ਗੱਲ ਹੈਗੀ ਹੈ ਕਿ ਆਪਣੇ ਬਾਰੇ ਜਾਂ ਆਪਣੀ ਵਿਧਾ ਬਾਰੇ ਇਹ ਗੱਲ ਕਹਿਣੀ,
1: ਪਰ ਜਿਹੜੀ
3: ਚੰਗਾ ਲੱਗਦਾ ਪਰ ਚੜੀ ਤੁਸੀਂ ਪਹਿਲਾਂ ਗੱਲ ਕਹੀ ਨਾ ਆਪਣੇ ਵਿਰਕ ਸਾਹਿਬ ਦੇ ਹਵਾਲੇ ਨਾਲ, ਕੁਲਵੰਤ ਸਿੰਘ ਵਿਰਕ ਦੇ ਹਵਾਲੇ ਨਾਲ, ਕਿ ਵੀ ਇਹ ਪਤੰਗ ਵਰਗੀ ਹੁੰਦੀ ਆ, ਬਹੁਤਾ ਭਾਰ ਨਹੀਂ ਝੱਲ ਸਕਦੀ। ਅੰਗਰੇਜ਼ੀ ਦੇ ਵਿੱਚ ਤਾਂ ਮੈਂ ਕਿਹਨੂੰ ਕਹਿੰਦੀ ਸ਼ਾਰਟ ਸਟੋਰੀ।
1: ਜੀ ਜੀ,
3: ਸਾਡੇ ਜਿਹੜੀ ਸ਼ਾਰਟ ਸਟੋਰੀ ਆ ਨਾ, ਹੌਲੀ ਹੌਲੀ ਉਹ ਲੰਮੀ ਕਹਾਣੀ ਬਣ ਗਈ। ਉਹਦੀ ਇੱਕ ਜ਼ਰੂਰਤ ਸੀਗੀ ਕਿ ਅਸੀਂ ਸਮਾਜ ਦੀਆਂ ਜ਼ਿੰਦਗੀ ਦੀਆਂ ਜਟਿਲਤਾਵਾਂ ਨੂੰ ਪੇਸ਼ ਕਰਨਾ ਚਾਹੁੰਦੇ ਸੀ, ਇਸ ਕਰਕੇ ਉਹ ਲੰਮੀ ਬਣ ਗਈ।
1: ਜੀ,
3: ਉਹ ਚਾਹੇ ਮੈਂ ਕਿ ਉਹਦਾ ਮੋਢੀ ਕਹਿ ਲਓ ਜਾਂ ਉਹਦੇ ਵਿੱਚ ਜਿਹਨੇ ਪਛਾਣ

0: ਦਿੱਤੀ, ਉਹ
1: ਜੀ
0: ਪਛਾਣ ਵਰਿਆਮ ਸਿੰਘ ਸੰਧੂ ਨੇ ਦਿੱਤੀ ਅਤੇ ਉਹ ਲੰਮੀ ਕਹਾਣੀ ਮੈਂ ਕਿ ਸਾਡੇ ਪ੍ਰਵਾਨ ਹੋਣੀ ਸ਼ੁਰੂ ਹੋ ਗਈ।
1: ਜੀ
0: ਪਰ ਉਹਦੇ ਨਾਲ ਹੌਲੀ ਹੌਲੀ ਕੀ ਹੋ ਗਿਆ ਕਿ ਇੱਕ ਨੁਕਸਾਨ ਵੀ ਹੋਣਾ ਸ਼ੁਰੂ ਹੋ ਗਿਆ ਕਿ ਕਹਾਣੀ 'ਚੋਂ ਕਹਾਣੀ ਨਿਕਲ ਗਈ,
1: ਕਹਾਣੀ ਖਤਮ ਹੋ ਗਈ।
0: ਜਿਹੜਾ ਸੀ ਨਾ ਪੁਰਾਣੀ ਕਹਾਣੀ ਦੇ ਪਛਾਣ ਚਿੰਨ੍ਹ ਸੀਗੇ ਕਿ ਉਤਸੁਕਤਾ ਹੋਊਗੀ, ਅਚੰਭਾ ਹੋਊਗਾ, ਲਕਾਵਾ ਹੋਊਗਾ, ਉਹ ਸਾਰਾ ਕੁਝ ਹੀ ਘੱਟ ਗਿਆ
1: ਜੀ।
0: ਵਾਧੂ ਵੇਰਵੇ ਅਤੇ ਵਾਧੂ ਜਾਣਕਾਰੀ ਬਾਹਲੀ ਭਾਰੂ ਹੋਣ ਲੱਗੀ
1: ਜੀ।
0: ਉਹਦੇ ਨਾਲ ਲੰਮਾ ਆਕਾਰ ਆ ਜਿਹੜਾ ਉਹ ਇੱਕ ਤਰ੍ਹਾਂ ਦਾ ਪ੍ਰਵਾਨਗੀ ਦੀ ਗਰੰਟੀ ਬਣ ਗਿਆ ਕਿ ਜੇ ਅਸੀਂ ਲੰਮੀ ਕਹਾਣੀ ਲਿਖਾਂਗੇ ਤਾਂ ਅਸੀਂ ਵਧੇਰੇ ਪ੍ਰਵਾਨ ਪਾਵਾਂਗੇ। ਪੰਜਾਬੀ ਦਾ ਬੜਾ ਸਮਰੱਥ ਕਹਾਣੀਕਾਰ ਸੀਗਾ ਮਨਿੰਦਰ ਕਾਂਗ, ਚਾਹੇ ਉਹ ਭਾਰ ਹੋਵੇ ਚਾਹੇ ਕੁੱਤੀ ਵਿਹੜਾ ਹੋਵੇ, ਪਰ ਕੁੱਤੀ ਵਿਹੜੇ ਦੇ ਵਿੱਚ ਵਿਸਤਾਰ ਇਸ ਤਰ੍ਹਾਂ ਚੱਲਿਆ ਜਾਂਦਾ ਹੈ ਕਿ ਜਿਹੜਾ ਜਿਹਨੂੰ ਕਹਿ ਸਕਦੇ ਹਾਂ ਕਿ ਕਹਾਣੀ ਉਹ ਇੱਕ ਪੜਾਅ 'ਤੇ ਜਾ ਕੇ ਉਹ ਭਾਰ ਪਾਠਕ ਨੂੰ ਬੁੱਝਣ ਲੱਗਣ ਲੱਗ ਪੈਂਦਾ
1: ਅਤੇ ਉਹ ਨਿਬੰਧ ਦਾ ਰੂਪ ਧਾਰਨ
0: ਕਰ ਪੈਂਦਾ, ਕਿਉਂਕਿ ਜਿਹੜੀ ਤੁਹਾਡੇ ਕੋਲ ਜਾਣਕਾਰੀ ਹੈ ਤੁਸੀਂ ਜਾਣਕਾਰੀ ਦੇਣੀ ਸ਼ੁਰੂ ਕਰ ਦਿੰਦੇ ਹਾਂ ਬਜਾਏ ਕਿ ਤੁਸੀਂ ਇਹ ਦਰਸਾਓ ਕਿ ਘਟਨਾ ਵਾਪਰ ਕਿਵੇਂ ਰਹੀ ਹੈ
1: ਜੀ।
0: ਪਰ ਇਸ ਦੇ ਬਾਵਜੂਦ ਹੁਣ ਮੈਨੂੰ ਇਹ ਲੱਗਿਆ ਕਿ ਥੋੜ੍ਹਾ ਜਿਹਾ ਫਿਰ ਮੋੜਾ ਪੈਣ ਲੱਗਿਆ ਹੈਗਾ ਕਿ ਲੰਮੀ ਕਹਾਣੀ ਦੀ ਬਜਾਏ ਕਹਾਣੀ ਦਾ ਜਿਹੜਾ ਵਿਸ਼ਾ ਵਸਤੂ ਅਤੇ ਕਹਾਣੀ ਦਾ ਜਿਹੜਾ ਕਹਿ ਸਕਦੇ ਹਾਂ ਕਿ ਉਹਦਾ ਘਟਨਾਵੀ ਵਿਵੇਕ ਆ ਉਹਨੂੰ ਇਸ ਢੰਗ ਨਾਲ ਬੁਣਿਆ ਜਾਣ ਲੱਗਿਆ ਕਿ ਉਹਦੇ ਨਾਲ ਕਹਾਣੀ ਵਿੱਚ ਉਤਸੁਕਤਾ ਵੀ ਰਹੇ। ਮੈਂ ਤਾਂ ਵੈਸੇ ਇਹ ਗੱਲ ਕਹਿ ਸਕਦੇ ਹਾਂ ਕਿ ਕਹਾਣੀ ਦਾ ਪਾਠਕ ਹੋਣ ਕਰਕੇ ਇੱਕ ਸਲਾਹ ਵੀ ਦੇਣੀ ਚਾਹੁੰਦਾ ਹੈ ਕਿ ਕਹਾਣੀ ਦੇ ਵਿੱਚੋਂ ਕਹਾਣੀ ਕਹਾਣੀਕਾਰ ਨਾ ਮਰਨ ਦੇਣ। ਜੇ ਕਹਾਣੀ ਵਿੱਚੋਂ ਕਹਾਣੀ ਮਰ ਗਈ, ਸਿਰਫ ਤੁਸੀਂ ਜਾਣਕਾਰੀ ਦੇ ਦਿੱਤੀ ਤੇ ਉਹਦੇ ਕਿਸੇ ਪਾਤਰ ਦੇ ਦੁਆਲੇ ਜਾਂ ਕਿਸੇ ਦੇ ਪਾਤਰ ਦੇ ਮੂੰਹੋਂ ਜਾਣਕਾਰੀ ਦਵਾ ਦਿੱਤੀ ਤਾਂ ਉਹ ਫਿਰ ਕਹਾਣੀ ਨਹੀਂ, ਉਹ ਨਿਬੰਧ ਬਣੂਗਾ
1: ਜੀ।
0: ਜਿੱਥੋਂ ਤੱਕ ਗੱਲ ਹੈਗੀ ਆ ਵਿਚਾਰਧਾਰਾ ਦੀ, ਕਿਹੜੇ ਕਿਹੜੇ ਵਿਚਾਰਧਾਰਾ ਦੇ ਪੱਖੋਂ ਇਸ ਵੇਲੇ ਆ, ਪਹਿਲਾਂ ਆਪਾਂ ਵਿਸ਼ਿਆਂ ਦੀ ਗੱਲ ਕੀਤੀ ਸੀ ਕਿ ਵੰਨ ਸਵੰਨਤ ਹੈ, ਹੁਣ ਆਪਾਂ ਤਕਨੀਕ ਦੀ ਗੱਲ ਕੀਤੀ ਹੈ। ਜੇ ਆਪਾਂ ਵਿਚਾਰਧਾਰਾ ਦੀ ਗੱਲ ਕਰਨੀ ਹੈ ਨਾ, ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਪੰਜਾਬੀ ਜਿਹੜੀ ਕਹਾਣੀ ਆ
1: ਜੀ,
0: ਉਹ ਪਿਛਲੇ ਕੁਝ ਸਮਿਆਂ ਤੋਂ, ਇੱਕ ਤਾਂ ਇਹ ਕਿ ਕੁਝ ਅਲਾਰ ਘਟੇ ਆ
1: ਜੀ।
0: ਪਹਿਲਾਂ ਇੱਕ ਅਲਾਰ ਔਰਤ ਮਰਦ ਸੰਬੰਧਾਂ ਦੇ ਵਿੱਚ ਬਹੁਤ ਜ਼ਿਆਦਾ ਅਲਾਰ ਸੀਗਾ
1: ਜੀ।
0: ਉਸ ਅਲਾਰ ਦੇ ਵਿੱਚ ਹੁਣ ਔਰਤ ਦੀ ਸਥਿਤੀ ਅਤੇ ਮਰਦ ਦੀ ਸਥਿਤੀ ਨੂੰ ਸਮਝ ਕੇ ਪੇਸ਼ ਹੋਣ ਲੱਗਿਆ ਹੈਗਾ। ਮੈਨੂੰ ਇਹ ਸਿਮਰਨ ਧਾਲੀਵਾਲ ਦੀ ਗੱਲ ਸਹੀ ਲੱਗੀ ਕਿ ਔਰਤ ਅਤੇ ਮਰਦ ਭਾਵਾਂ ਜੈਂਡਰ ਤਾਂ ਉਹਨਾਂ ਦਾ ਹੁੰਦਾ, ਉਹਨਾਂ ਸੈਕਸ ਤਾਂ ਹੁੰਦਾ, ਪਰ ਜਿਹੜਾ ਲਿਖਦਾ ਜਦੋਂ ਉਹ ਉਸ ਸਮੇਂ ਉਹ ਦੂਸਰੇ ਦੇ ਮਨ ਵਿੱਚ ਵੜ ਕੇ ਲਿਖਦਾ,
1: ਜੈਂਡਰ ਪਾਰ ਹੋ
0: ਜਾਂਦਾ। ਹਾਂ, ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਪ੍ਰਵਾਸ ਬਾਰੇ ਵੀ ਨਾ, ਜਿਹੜਾ ਪਹਿਲਾਂ ਵਾਲਾ ਅਦਰੇਵਾਂ ਸੀ ਅਤੇ ਕਹਿ ਸਕਦੇ ਅਕਹਿਰੇ ਭਾਵਾਂ ਨੂੰ ਪੇਸ਼ ਕਰਦਾ ਸੀਗਾ, ਉਹ ਜੇ ਹਰਪ੍ਰੀਤ ਸੇਖੇ ਦੀ ਜੇ ਤੁਸੀਂ ਦੇਖੋ ਉਹ ਆਪਣੇ ਪੰਜਾਬੀ ਸੂਟ ਜਾਂ ਜਿਹਦੇ ਵਿੱਚ ਉਹ ਕਿ ਵੀ ਜਿਹੜਾ ਬਿਰਧ ਆਸ਼ਰਮਾਂ ਬਾਰੇ ਜਿਹੜੀ ਕਹਾਣੀ ਹੈ, ਜੇ ਤੁਸੀਂ ਉਹ ਕਹਾਣੀਆਂ ਦੇਖੋ ਤਾਂ ਤੁਹਾਨੂੰ ਲੱਗਦਾ ਕਿ ਇੱਕ ਨਵੇਂ ਪੜਾਅ 'ਤੇ ਪੰਜਾਬੀ ਕਹਾਣੀ ਜਾ ਰਹੀ ਹੈ। ਮੈਂ ਪੰਜਾਬੀ ਕਹਾਣੀ ਦੇ ਭਵਿੱਖ ਬਾਰੇ ਬਹੁਤ ਆਸਵੰਦ ਹਾਂ ਕਿ ਇਹ ਹੁਣ ਤਕਨੀਕ ਪੱਖੋਂ ਵੀ ਮੁੜ ਜਿਹੜੀ ਕਹਾਣੀ ਹੈ ਉਹਦੇ ਵਿੱਚ ਕਹਾਣੀ ਵੀ ਆਊਗੀ, ਵਿਸ਼ਿਆਂ ਦੀ ਵੰਨ ਸਵੰਨਤਾ ਵੀ ਆਊਗੀ ਅਤੇ ਉਹਨਾਂ ਵਿਸ਼ਿਆਂ ਨੂੰ ਨਵੇਂ ਨਜ਼ਰੀਏ ਤੋਂ ਵੇਖਿਆ ਜਾਣਾ ਵੀ ਸ਼ੁਰੂ ਹੋਵੇਗਾ
1: ਜੀ। ਬਹੁਤ ਵਧੀਆ, ਅਤੇ ਅਸੀਂ ਪੰਜਾਬੀ ਕਹਾਣੀ ਦੇ ਲਈ ਇਸੇ ਤਰ੍ਹਾਂ ਆਸਵੰਦ ਹਾਂ, ਕਿਉਂਕਿ ਹੁਣ ਜਿਹੜਾ ਕਹਾਣੀ ਦਾ ਇਸ ਵੇਲੇ ਦੌਰ ਹੈ ਕਿ ਇਹ ਚੌਥੇ ਪੜਾਅ ਦੀ ਕਹਾਣੀ ਦੀ ਸਿਖਰਲੀ ਸਥਿਤੀ ਹੈ ਅਤੇ ਸਾਡੇ ਸਾਹਮਣੇ ਚੌਥੇ ਪੜਾਅ ਦੀ ਕਹਾਣੀ ਦੀ ਅਜਮੇਰ ਸਿੱਧੂ ਜੀ ਅਹਿਮ ਹਸਤਾਖਰ ਬੈਠੇ ਹਨ। ਮੇਰਾ ਅਗਲਾ ਜਿਹੜੀ ਹੈ ਗੱਲਬਾਤ ਦਾ ਵਿਸ਼ਾ ਉਹ ਇਸੇ ਸੰਦਰਭ ਦੇ ਵਿੱਚ ਹੈ ਕਿ ਚੌਥੇ ਪੜਾਅ ਦੀ ਕਹਾਣੀ ਨੂੰ ਸਿੱਧੂ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਵੇਲੇ ਕੀ ਸੱਚਮੁੱਚ ਉਹ ਕਹਾਣੀਕਾਰ ਇੱਕ ਖੜੋਤ ਵਿੱਚ ਹਨ, ਜਿਹੜੇ ਕਹਾਣੀਕਾਰ ਇੱਕ ਪੂਰੇ ਬੇਗ ਦੇ ਵਿੱਚ 1990-95 ਤੋਂ ਬਾਅਦ ਤੁਹਾਡੇ ਸਮੇਤ ਇਸ ਕਥਾ ਪਰੰਪਰਾ ਦੇ ਵਿੱਚ ਸ਼ਾਮਿਲ ਹੁੰਦੇ ਸਨ, ਕੀ ਕਹਾਣੀ ਸੱਚਮੁੱਚ ਇੱਕ ਨਵਾਂ ਮੋੜਾ ਕੱਟ ਰਹੀ ਹੈ? ਜਿਵੇਂ ਬਰਾੜ ਸਾਹਿਬ ਨੇ ਦੱਸਿਆ ਕਿ ਪ੍ਰਵਾਸੀ ਕਹਾਣੀ ਹੁਣ ਰਵਾਇਤੀ ਮੁੱਦਿਆਂ ਤੋਂ ਪਾਰ ਜਾ ਰਹੀ ਹੈ, ਇੱਥੋਂ ਦੀ ਕਹਾਣੀ ਦਾ ਕੀ ਤੁਹਾਨੂੰ ਰੁਝਾਨ ਜਾਪਦੇ ਹਨ?
2: ਦੇਖੋ, ਤਬਦੀਲੀ ਤਾਂ ਹਰ ਵਾਰੀ ਆਉਣੀ ਹੁੰਦੀ ਆ, ਜਿੱਦਾਂ ਕੁਦਰਤ ਦਾ ਨਿਯਮ ਹੈਗਾ ਆ। ਜਦੋਂ ਮਤਲਬ ਚੌਥੇ ਪੜਾਅ ਨੇ ਕਹਾਣੀ ਸ਼ੁਰੂ ਕੀਤੀ ਆ, ਉਸ ਵੇਲੇ ਉਹਨੀ ਵਿਸ਼ਿਆਂ ਦੇ ਲੈਵਲ 'ਤੇ ਔਰ ਤਕਨੀਕ 'ਤੇ, ਯੁਗਤਾਂ 'ਤੇ, ਮਤਲਬ ਹਰ ਪੱਧਰ 'ਤੇ ਯਤਨ ਕੀਤੇ ਹੈਗੇ ਆ ਵੀ ਕਹਾਣੀ ਦੇ ਵਿੱਚ ਨਵਾਂ ਪਾਉਣਾ। ਬਈ ਤੁਸੀਂ ਸਾਰਿਆਂ ਨੇ, ਲੋਚਕਾਂ ਨੇ ਨਵੀਂ ਪੰਜਾਬੀ ਕਹਾਣੀ ਦਾ ਉਹਨੂੰ ਨਾਂ ਵੀ ਦਿੱਤਾ ਹੈਗਾ ਆ, ਅਤੇ ਇਹਦੇ ਉੱਤੇ ਬੜਾ ਅੱਛਾ ਕੰਮ ਹੋਇਆ ਆ। ਬੜੀ ਮਤਲਬ ਜੇ ਅਸੀਂ ਪਹਿਲੀਆਂ ਪੀੜ੍ਹੀਆਂ ਦੇ ਮੁਕਾਬਲੇ 'ਤੇ ਦੇਖਦੇ ਹਾਂ, ਗਿਣਤੀ ਪੱਖੋਂ ਅਤੇ ਗੁਣਾਤਮਕ ਪੱਖੋਂ ਵਧੀਆ ਕਹਾਣੀਆਂ ਲਿਖੀਆਂ ਗਈਆਂ, ਲੇਕਿਨ ਹੋਇਆ ਇਹ ਵੀ ਉਹਨਾਂ ਇਸ ਕਹਾਣੀ 'ਤੇ ਆਲੋਚਨਾ ਦਾ ਕੰਮ ਨਹੀਂ ਹੋ ਸਕਿਆ, ਉਹਦਾ ਉਹਨਾਂ ਨੋਟਸ ਨਹੀਂ ਲਿਆ ਗਿਆ। ਅਤੇ ਹੁਣ ਜਿਹੜਾ ਮਤਲਬ ਕਹਾਣੀ ਮੈਂ ਜਦੋਂ ਨਿਗਾਹ ਮਾਰਦਾ ਹਾਂ ਵੀ ਇੱਕ ਸਟੇਜ 'ਤੇ ਆ ਕੇ ਕਹਾਣੀ 'ਚ ਖੜੋਤ ਆਈ ਆ
1: ਜੀ,
2: ਔਰ ਜਿਹੜੇ ਮੇਰੇ ਸਮਕਾਲੀ ਜਾਂ ਮੈਂ ਵੀ ਉਹਨਾਂ ਦੇ ਸਮੇਤ ਅਸੀਂ ਬੇਸ਼ੱਕ ਯਤਨ ਵੀ ਕਰ ਰਹੇ ਹਾਂ ਕਹਾਣੀ ਦਾ, ਪਰ ਮੈਨੂੰ ਐਂ ਲੱਗ ਰਿਹਾ ਹੈਗਾ ਆ ਵੀ ਜਿਸ ਰਫਤਾਰ ਨਾਲ ਪਹਿਲਾਂ ਬੜੀਆਂ ਖੂਬਸੂਰਤ ਕਹਾਣੀਆਂ ਲਿਖੀਆਂ

0: ਗਈਆਂ ਆ ਉਹਦੇ ਵਿੱਚ ਮਤਲਬ ਖੜੋਤ ਆਈ ਆ, ਅਤੇ ਜਿਹੜੇ ਨਵੇਂ ਕੁਝ ਕਹਾਣੀਕਾਰ ਆਏ ਆ
1: ਜੀ
0: ਉਹਨਾਂ ਕੋਲੋਂ ਕੋਈ ਨਵੀਆਂ ਬਹੁਤ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਨਹੀਂ ਰਹੀਆਂ ਹੈਗੀਆਂ, ਜਿਹੜੀਆਂ ਜਿਵੇਂ ਹੁਣ ਪਹਿਲਾਂ ਪਹਿਲੀ ਦੂਜੀ ਤੀਜੀ ਪੀੜ੍ਹੀ ਦੇ ਮੁਕਾਬਲੇ ਕੁਝ ਚੌਥੀ ਪੀੜ੍ਹੀ ਵਾਲਿਆਂ ਨੇ ਕੀਤੀਆਂ ਸੀਗੀਆਂ,
1: ਮਤਲਬ ਕੋਈ ਤਿੱਖਾ ਬਦਲਾਅ ਨਹੀਂ ਦੇਖਣ ਨੂੰ,
0: ਹਾਂ ਵੱਡਾ ਨਹੀਂ ਹੈਗਾ ਉਹ ਵੀ ਲਗਭਗ ਜਿਸ ਤਰ੍ਹਾਂ ਦੀ ਚੌਥੇ ਪੜਾਅ ਵਾਲਿਆਂ ਨੇ ਕਹਾਣੀ ਲਿਖੀ ਉਸ ਕਿਸਮ ਦੀ ਹੀ ਕਹਾਣੀ ਨੂੰ ਦੁਹਰਾ ਰਹੇ ਹੈਗੇ ਆ। ਅਤੇ ਹੁਣ ਵੇਖੋ ਇਹ ਸਮੇਂ 'ਤੇ ਡਿਪੈਂਡ ਆ ਕਿਸ ਤਰ੍ਹਾਂ ਦੀਆਂ ਰਾਜਨੀਤਿਕ ਸਮਾਜਿਕ ਤਬਦੀਲੀਆਂ ਆਉਣੀਆਂ ਉਹਦੇ ਵਿੱਚੋਂ ਹੀ ਮੈਨੂੰ ਲੱਗਦਾ ਕਈ ਵਾਰ ਆਪਾਂ ਨੂੰ ਸਮਝਣ ਨੂੰ ਟਾਈਮ ਲੱਗ ਜਾਂਦਾ। ਜਦੋਂ 91 ਤੋਂ ਬਾਅਦ ਰਸ਼ੀਆ ਟੁੱਟਿਆ ਸੀਗਾ
1: ਜੀ
0: ਉਸ ਵੇਲੇ ਵਿਸ਼ਵੀਕਰਨ ਦਾ ਇੱਕ ਦੌਰ ਆਇਆ, ਵਿਸ਼ਵੀਕਰਨ ਦੇ ਦੌਰ ਦੇ ਵਿੱਚ ਸਾਨੂੰ ਵੱਡੇ ਵੱਡੇ ਸੁਪਨੇ ਦਿਖਾ ਦਿੱਤੇ ਗਏ ਅਤੇ ਅਸੀਂ ਉਹ ਕਹਾਣੀ ਨੂੰ ਫੜ ਰਹੇ ਸੀਗੇ ਔਰ ਉਹ ਵਿਸ਼ਵੀਕਰਨ ਨੇ ਬੜਾ ਸੁਪਨੇ ਦਿੱਤੇ ਲੇਕਿਨ ਸੁਪਨੇ ਤੜਕੇ ਅਤੇ ਮੇਰੇ ਵਰਗੇ ਉੱਠ ਕੇ ਅਵਾਮ ਲੀਗ ਦੀ ਦੂਜੀ ਮੌਤ ਵਰਗੀ ਕਹਾਣੀ ਲਿਖਣ ਲੱਗ ਪਿਆ, ਖੁਸ਼ਕ ਅੱਖ ਦਾ ਖਾਬ ਲਿਖਣ ਲੱਗ ਪਏ, ਮਤਲਬ ਭੂ ਗਿੜਦਾ ਹੈ ਵਰਗੀਆਂ ਕਹਾਣੀਆਂ ਅਸੀਂ ਲਿਖਣ ਲੱਗ ਪਏ,
1: ਸ਼ਾਇਦ ਰਮੀ ਮਾਂਝਾ
0: ਵਰਗੀਆਂ ਕਹਾਣੀਆਂ ਲਿਖੀਆਂ। ਉਸ ਸਿਸਟਮ ਨੂੰ ਮੈਂ ਮਤਲਬ ਅਸੀਂ ਸਮਝ ਲਿਆ ਸੀ ਕਹਾਣੀਕਾਰਾਂ ਨੇ। ਹੁਣ ਮੁੜ ਕੇ ਆਹ ਜਿਹੜਾ 20 ਸਾਲ ਦਾ ਪੀਰੀਅਡ ਆ ਇਹ 'ਚ ਹੋਰ ਬਹੁਤ ਵੱਡੇ ਪੱਧਰ 'ਤੇ ਬਦਲਾਅ ਆਏ ਆ ਅਤੇ ਉਹ ਬਦਲਾਵਾਂ ਨੂੰ ਮੈਨੂੰ ਲੱਗਦਾ ਫੰਡ ਦੇ ਲਈ ਅਜੇ ਸਟੱਡੀ ਕਰਨਾ ਪੈਣਾ ਆ ਅਤੇ ਜਦੋਂ ਵੀ ਪੰਜਾਬੀ ਕਹਾਣੀਕਾਰਾਂ ਨੇ ਉਹਨਾਂ ਨੂੰ ਸਟੱਡੀ ਕਰ ਲਿਆ ਅਤੇ ਉਹ ਆਪਣੀਆਂ ਕਹਾਣੀਆਂ ਵਿੱਚ ਨਵਾਂਪਣ ਲੈ ਕੇ ਆਉਣਗੇ, ਮੈਨੂੰ ਪੂਰੀ ਆਸ ਹੈ।
1: ਜੀ ਕਹਿਣ ਤੋਂ ਭਾਵ ਹੈ ਕਿ ਨਵਾਂ ਹਜੇ ਕੋਈ ਤਿੱਖਾ ਅਤੇ ਕੋਈ ਕੂਣੀ ਮੋੜ ਕਹਾਣੀ ਦੇ ਵਿੱਚ ਕੋਈ ਦਿਖਾਈ ਨਹੀਂ ਦੇ ਰਿਹਾ
0: ਹੈਗਾ, ਯਾਨੀ ਕਿ ਪਹਿਲੀਆਂ ਦੇ ਮੁਕਾਬਲੇ ਜਿਸ ਤਰ੍ਹਾਂ ਦੀਆਂ ਪਹਿਲੀਆਂ ਬੜੀਆਂ ਜਾਨਦਾਰ ਸਾਡੇ ਕੋਲ ਕਹਾਣੀਆਂ ਹੈਗੀਆਂ ਨੇ, ਹੁਣ ਇਹਨਾਂ ਸਾਲਾਂ 5-7 ਸਾਲਾਂ ਦੇ ਵਿੱਚ ਕੋਈ ਵੱਡੇ ਪੱਧਰ 'ਤੇ ਨਹੀਂ ਦਿਖ ਰਹੀਆਂ ਹੈਗੀਆਂ। ਉਹਦਾ ਮੈਨੂੰ ਇਹੀ ਕਾਰਨ ਲੱਗਦਾ ਵੀ ਅਸੀਂ ਅਜੇ ਉਸ ਸਮੇਂ ਨੂੰ ਸਥਿਤੀਆਂ ਨੂੰ ਭਾਂਪ ਰਹੇ ਹਾਂ, ਸਮਝ ਰਹੇ ਹਾਂ ਅਤੇ ਜਦੋਂ ਵੀ ਕਿਸੇ ਦੇ ਉਹ ਗੇੜ 'ਚ ਆ ਗਈਆਂ ਜਾਂ ਉਹ ਨਵੀਂ ਪੀੜ੍ਹੀ ਦੇ ਗੇੜ 'ਚ ਆ ਗਈਆਂ ਨਵਿਆਂ ਦੇ ਆਉਣੀਆਂ ਹੁੰਦੀਆਂ ਅਤੇ ਉਹ ਜ਼ਰੂਰ ਕੋਈ ਨਾ ਕੋਈ ਤਬਦੀਲੀ ਲੈ ਕੇ ਆਉਣਗੇ।
1: ਜੀ ਜੀ ਠੀਕ ਹੈ ਧਾਲੀਵਾਲ ਸਾਹਿਬ, ਤੁਸੀਂ ਦੋ ਤੁਹਾਡੀਆਂ ਪੁਸਤਕਾਂ ਕਹਾਣੀ ਸੰਗ੍ਰਹਿ ਆ ਚੁੱਕੇ ਨੇ ਅਤੇ ਸਮੁੱਚੇ ਤੌਰ 'ਤੇ ਜਿਹੜੀ ਤੁਹਾਡੀ ਕਹਾਣੀ ਹੈ ਉਹਦੇ ਬਾਰੇ ਮੇਰੀ ਵੀ ਅਤੇ ਪਾਠਕਾਂ ਦੀ ਵੀ ਇੱਕ ਰਾਏ ਹੈ ਕਿ ਉਹ ਕਹਾਣੀ ਜਿਹੜੀ ਜ਼ਿੰਦਗੀ ਲਈ ਖਾਸ ਕਿਸਮ ਦਾ ਇੱਕ ਨਜ਼ਰੀਆ ਰੱਖਦੀ ਹੈ, ਜਿਵੇਂ ਕਿ ਮਨੁੱਖ ਦੀ ਜਿਹੜੇ ਸੁਭਾਅ ਦੇ ਉੱਪਰ ਟਿਕਿਆ ਹੋਇਆ ਬਿਰਤਾਂਤ ਹੈ ਨਾ ਉਹ ਤੁਹਾਡੀ ਕਹਾਣੀ ਵਿੱਚ ਬਹੁਤ ਭਾਰੂ ਹੈ। ਤੁਹਾਡੀ ਕਹਾਣੀ ਦਾ ਅਸਲ ਵਿੱਚ ਵਿਚਾਰਧਾਰਕ ਜਿਹੜਾ ਨੁਕਤਾ ਹੈ ਉਹ ਬੇਸ਼ੱਕ ਨੁਕਤੇ ਕਹਾਣੀ ਦੇ ਵਿੱਚ ਥਾਂ ਥਾਂ ਖਿੰਡੇ ਹੁੰਦੇ ਨੇ, ਤੁਸੀਂ ਕੀ ਨਜ਼ਰੀਆ ਰੱਖਦੇ ਹੋ ਜ਼ਿੰਦਗੀ ਦੇ ਪ੍ਰਤੀ ਜਿਹੜਾ ਕੋਈ ਕਹਾਣੀ ਦੇ ਵਿੱਚੋਂ ਤੁਸੀਂ ਪ੍ਰਗਟਾਉਣਾ ਚਾਹੁੰਦੇ ਹੋ?
2: ਮੈਂ ਮੇਰੀਆਂ ਕਹਾਣੀਆਂ ਦੇ ਵਿੱਚ ਨਾ ਹਮੇਸ਼ਾ ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਮਨੁੱਖ ਦੀ ਸੰਵੇਦਨਾ, ਬੰਦੇ ਦਾ ਜਿਹੜਾ ਬੰਦਾ ਹੋਣਾ, ਬੰਦੇ ਦੇ ਬੰਦੇ ਹੋਣ ਪਿੱਛੇ ਉਹਦੀ ਵਿਦਿਆਈ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹ ਵੱਡਾ ਤੱਤ ਆ ਵੀ ਉਹ ਜਿਉਂਦਾ ਰਹਿਣਾ ਚਾਹੀਦਾ, ਕਿਉਂਕਿ ਅਸੀਂ ਜਿਹੜੇ ਦੌਰ 'ਚੋਂ ਗੁਜ਼ਰ ਰਹੇ ਹਾਂ ਬੜਾ ਟੇਢਾ ਜਿਹਾ ਦੌਰ ਆ, ਹੈ ਨਾ। ਸੋਸ਼ਲ ਮੀਡੀਆ ਨੇ ਬਹੁਤ ਵੱਡੀ ਸਪੇਸ ਸਾਡੀ ਜ਼ਿੰਦਗੀ 'ਚ ਮੰਨ ਲਈ ਆ ਕੇ ਬੰਦਾ ਬੰਦੇ ਨਾਲੋਂ ਟੁੱਟੀ ਜਾ ਰਿਹਾ। ਤੁਸੀਂ ਦੇਖੋ ਕਿ ਅਸੀਂ ਜਦੋਂ 10 ਜਣੇ ਵੀ ਕਿਸੇ ਥਾਂ ਬੈਠੇ ਹੁੰਦੇ ਹਾਂ ਤਾਂ ਅਸੀਂ ਆਪਣੇ ਆਪਣੇ ਫੋਨ ਦੇ ਸੰਸਾਰ 'ਚ ਗੁਆਚੇ,
1: ਸੋਸ਼ਲ ਮੀਡੀਆ ਦਾ ਬਹੁਤ ਮਾੜਾ
2: ਬਹੁਤ ਅਸਰ ਪਿਆ। ਔਰ ਜਿਹੜਾ ਤੁਹਾਡੀ ਪਹਿਲੀ ਗੱਲ ਸੀਗੀ ਉਹਦੇ ਨਾਲ ਵੀ ਇਹ ਗੱਲ ਜੁੜਦੀ ਆ ਕਿ ਹੁਣ ਜਿਹੜਾ ਲਿਖਣ ਵਾਲਾ ਨਾ ਕਿ ਵੀ ਇੱਕ ਨਵਾਂ ਰੁਝਾਨ ਪੈਦਾ ਹੋ ਗਿਆ, ਇੱਕ ਸਾਹਿਤ ਉਸ ਪਾਸੇ ਵੀ ਚੱਲਣ ਲੱਗ ਗਿਆ, ਉਹਦੇ ਤੋਂ ਬਹੁਤ ਲੇਖਕ ਆਉਣ ਲੱਗ ਗਏ। ਜਿਹੜਾ ਉਹ ਸਾਡੇ ਵੇਲਿਆਂ ਦਾ ਅਭਿਆਸ ਸੀਗਾ ਰਸਾਲਿਆਂ 'ਚ ਛਪਣ ਵਾਲਾ ਉਹ ਬਿਲਕੁਲ ਬਦਲ ਗਿਆ ਇੱਕ ਤਰੀਕਾ। ਤਾਂ ਸੋ ਜਦੋਂ ਇਸ ਤਰ੍ਹਾਂ ਦੀਆਂ ਸਥਿਤੀਆਂ ਨੇ ਨਾ ਕਿ ਬਹੁਤ ਤੇਜ਼ੀ ਦੇ ਨਾਲ ਚੀਜ਼ਾਂ ਹੋਣ ਲੱਗ ਗਈਆਂ, ਬੰਦਾ ਬੰਦੇ ਦੇ ਨਾਲੋਂ ਟੁੱਟ ਗਿਆ, ਨੇੜੇ ਬੈਠੇ ਬੰਦੇ ਨੂੰ ਤੁਸੀਂ ਸਮਝ ਨਹੀਂ ਰਹੇ, ਦੂਰ ਕਿਤੇ 300 ਕਿਲੋਮੀਟਰ ਕੋਈ ਦੂਰ ਬੈਠਾ ਤੁਸੀਂ ਉਹਦੇ ਨਾਲ ਜੁੜੇ ਹੋਏ ਆ ਆਪਣੀ ਚੈਟ ਦੇ ਰਾਹੀਂ, ਤਾਂ ਉਦੋਂ ਪਤਾ ਨਹੀਂ ਕਿਉਂ ਸਾਡੇ ਅੰਦਰੋਂ ਨਾ ਸਾਡੇ ਅੰਦਰੋਂ ਉਸ ਤਰ੍ਹਾਂ ਦੀ ਸੰਵੇਦਨਾ ਇੱਕ ਨਾਤਾ ਮੁੱਕਦਾ ਪਿਆ। ਤਾਂ ਮੇਰੇ ਜ਼ਹਿਨ 'ਚ ਹਮੇਸ਼ਾ ਇਹ ਗੱਲ ਰਹਿੰਦੀ ਆ ਔਰ ਮੈਂ ਹਮੇਸ਼ਾ ਆਪਣੇ ਪਾਤਰਾਂ ਦੇ ਰਾਹੀਂ ਆਪਣੀਆਂ ਕਹਾਣੀਆਂ ਦੇ ਰਾਹੀਂ ਹਮੇਸ਼ਾ ਕੋਸ਼ਿਸ਼ ਕਰਦਾ ਹੁੰਦਾ ਕਿ ਉਹ ਸੰਵੇਦਨਾ ਜਿਉਂਦੀ ਰਹਿਣੀ ਜ਼ਰੂਰੀ ਹੈ, ਕਿਉਂਕਿ ਮਨੁੱਖ ਦਾ ਮਨੁੱਖ ਹੋਣਾ ਉਹਦੀ ਮਨੁੱਖਤਾ ਦੇ ਨਾਲ ਉਹਦੀ ਵਿਦਿਆਈ ਦੇ ਨਾਲ ਜੁੜਿਆ ਹੋਇਆ। ਜੇ ਤੁਹਾਡੇ ਅੰਦਰੋਂ ਅਸੀਂ ਜਦੋਂ ਕਿਸੇ ਨੂੰ ਮਿੱਠੀ ਜਿਹੀ ਝਿੜਕ ਵੀ ਮਾਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਬੰਦਾ ਬਣ ਜਾ,
1: ਠੀਕ,
2: ਤਾਂ ਉਹ ਅਸੀਂ ਕਿਹੜਾ ਬੰਦਾ ਬਣਾਉਣ ਦੀ ਗੱਲ ਕਰਦੇ, ਕਿਉਂਕਿ ਬੰਦਾ ਉਹਦੇ ਗੁਣਾਂ ਕਰਕੇ ਆ। ਸੋ ਮੈਨੂੰ ਇਹ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਉਹਦੇ ਅੰਦਰ ਉਸ ਤਰ੍ਹਾਂ ਦੀ ਸੰਵੇਦਨਾ, ਉਹਦੇ ਉਹ ਗੁਣ ਜਿਉਂਦੇ ਰਹਿਣੇ ਚਾਹੀਦੇ।
1: ਉਦੇਸ਼ ਵੀ ਇਹੀ ਹੈ ਕਿ ਮਨੁੱਖ ਨੂੰ ਮਨੁੱਖਤਾ ਦੇ ਨਾਲ,
2: ਤਾਂ ਮੈਂ ਆਪਣੀਆਂ ਕਹਾਣੀਆਂ ਦੇ ਰਾਹੀਂ ਹਮੇਸ਼ਾ ਉਸ ਗੱਲ 'ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਪਾਸੇ ਗੱਲ ਲਿਜਾ ਕੇ ਉਸ ਢੰਗ ਨਾਲ ਗੱਲ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਉਹ ਇੱਕ ਮੀਰੀ ਗੁਣ ਆ ਬੰਦੇ ਦਾ, ਉਹ ਜਿਉਂਦਾ ਰਹਿਣਾ ਜ਼ਰੂਰੀ ਹੈ।
1: ਬਰਾੜ ਸਾਹਿਬ, ਅਸੀਂ ਆਪਣੇ ਇਸ ਪ੍ਰੋਗਰਾਮ ਦੇ ਆਖਰ ਦੇ ਵਿੱਚ ਜਿਵੇਂ ਕਿ ਗੱਲ ਕੀਤੀ ਧਾਲੀਵਾਲ ਸਾਹਿਬ ਨੇ ਕਿ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਇਸ ਨੇ ਮਨੁੱਖ ਨੂੰ ਮਨੁੱਖ ਨਾਲ ਜੋੜਿਆ ਨਹੀਂ ਸਗੋਂ ਤੋੜਿਆ ਹੈ। ਅਸੀਂ ਵੀ ਦੇਖ ਰਹੇ ਹਾਂ ਕਿ ਬਹੁਤ ਧੜਾ ਧੜ ਪੋਸਟਾਂ ਪੈਂਦੀਆਂ ਨੇ ਸਾਹਿਤ ਸੰਬੰਧੀ, ਸਾਹਿਤ ਦੀ ਰਚਨਾ ਦੇ ਬਾਰੇ, ਕਹਾਣੀ ਦੇ ਬਾਰੇ, ਉਹਦੇ ਪ੍ਰਤੀਕਰਮ ਵੀ ਬਹੁਤ ਤੁਰੰਤ ਮਿਲਦੇ ਨੇ। ਉਹ ਇੱਕ ਪੁਰਾਣੀ ਸੰਵਾਦ ਦੀ ਪਰੰਪਰਾ ਸੀਗੀ ਪੰਜਾਬੀ ਆਲੋਚਨਾ ਦੇ ਵਿੱਚ, ਕਹਾਣੀ ਦੇ ਵਿੱਚ, ਉਹ ਤੁਹਾਨੂੰ ਲੱਗਦਾ ਕਿਤੇ ਖਤਮ ਹੋ ਰਹੀ ਹੈ?

0: ਜਿਹੜੀ ਮੁੱਢਲੇ ਤੌਰ 'ਤੇ ਨਾ ਮਨੁੱਖ ਦੇ ਸੰਚਾਰ ਦੇ ਵਿੱਚ ਜਿਹੜੀ ਮੌਖਿਕਤਾ ਸੀਗੀ,
1: ਜੀ
0: ਓਰੈਲਿਟੀ, ਉਹ
1: ਜੀ
0: ਪ੍ਰਮੁੱਖ ਸੀਗੀ।
1: ਜੀ
0: ਉਦੋਂ ਬਾਅਦ ਜਦੋਂ ਲਿਖਤ ਆਈ ਤਾਂ ਲਿਖਤ ਪ੍ਰਮੁੱਖ ਹੋ ਗਈ ਅਤੇ ਜਿਹੜੀ ਮੌਖਿਕਤਾ ਉਹ ਪਿੱਛੇ ਚਲੀ ਗਈ।
1: ਜੀ
0: ਉਹਦੇ ਨਾਲ ਕੀ ਹੈ ਕਿ ਕਹਾਣੀ ਹੈ ਜਿਹੜੀ ਉਹ ਸੁਣਾਉਣ ਦੀ ਬਜਾਏ ਲਿਖਣ ਦੀ ਗੱਲ ਹੋ ਗਈ।
1: ਜੀ
0: ਪਰ ਜਿਸ ਦੌਰ ਵਿੱਚ ਅਸੀਂ ਹੁਣ ਗੁਜ਼ਰ ਰਹੇ ਹਾਂ,
1: ਜੀ
0: ਇਸ ਦੌਰ ਵਿੱਚ ਜਿਹੜੇ ਚਿੰਨ੍ਹ ਜਾਂ ਬਿੰਬ ਜਾਂ ਇਮਜ ਆ ਜਿਹੜੇ,
1: ਜੀ
0: ਉਹ ਪ੍ਰਧਾਨ ਹੋ ਗਏ, ਜਿਹਨੂੰ ਕਹਿੰਦੇ ਆ ਦ੍ਰਿਸ਼ ਪ੍ਰਧਾਨ ਹੋ ਗਿਆ।
1: ਜੀ
0: ਦ੍ਰਿਸ਼ ਪ੍ਰਧਾਨ ਹੋਣ ਨਾਲ ਕੀ ਹੋਇਆ ਕਿ ਇਹਦੇ ਨਾਲ ਜਿਹੜੀ ਸਾਡੀ ਪ੍ਰਾਣੀ ਮੌਖਿਕਤਾ ਸੀ,
1: ਜੀ
0: ਜਿਹਦੇ ਵਿੱਚ ਬੰਦਾ ਗੱਲ ਸੁਣਾਉਂਦਾ ਸੀ, ਦੂਜੇ ਬੰਦੇ ਕਲਪਨਾ ਕਰਦੇ ਸੀ ਕਿ ਇੰਜ ਵਾਪਰਿਆ ਹੋਵੇ,
1: ਜੀ
0: ਉਹ ਵੀ ਖਤਮ ਹੋ ਗਈ। ਅਤੇ ਜਿਹੜਾ ਲਿਖਤ ਦਾ ਜ਼ੋਰ ਸੀ ਉਹ ਵੀ ਖਤਮ ਹੋ
1: ਹੋ
0: ਗਿਆ ਕਿ
1: ਗਿਆ
0: ਲਿਖਤ ਦੇ ਵਿੱਚੋਂ ਵਿਅਕਤੀ ਨੇ ਖੁਦ ਆਪਣਾ ਸੰਸਾਰ ਸਿਰਜਣਾ।
1: ਜੀ
0: ਹੁਣ ਤੁਹਾਡੇ ਸਾਹਮਣੇ ਕਲਪਨਾ ਨੂੰ ਥਾਂ ਨਹੀਂ ਛੱਡਿਆ ਜਾਂਦਾ। ਜਿਹੜੇ ਟੀਵੀ ਸੀਰੀਅਲ, ਫਿਲਮਾਂ ਨੇ ਜਾਂ ਮੋਬਾਈਲ ਉੱਪਰ ਪਈਆਂ ਰੀਲਾਂ ਨੇ,
1: ਜੀ
0: ਉਹਨਾਂ ਨੇ ਮਨੁੱਖ ਦਾ ਜਿਹੜਾ ਕਹਾਣੀ ਨੂੰ ਮਾਨਣ ਦਾ, ਸੁਣਾਉਣ ਦਾ ਅਤੇ ਉਹਦੇ ਵਿੱਚ ਜਿਹੜਾ ਅਰਥ ਪਜਾਉਣ ਦਾ ਅਤੇ ਜਿਹੜੇ ਉਹਦੇ ਵਿਚਾਰਧਾਰਕ ਅਰਥ ਸੀ ਉਹ ਬਦਲ ਦਿੱਤੇ,
1: ਤੇ ਆਨੰਦ ਵੀ ਖਤਮ ਕਰ ਦਿੱਤਾ।
0: ਉਹਦੇ ਵਿੱਚੋਂ ਆਨੰਦ ਵੀ ਉਹਦਾ ਖਤਮ ਕਰਤਾ, ਜਾਂ
1: ਹਾਂਜੀ
0: ਕਹਿ ਲਓ ਕਿ ਇੱਕ ਵੱਖਰੇ ਕਿਸਮ ਦਾ ਆਨੰਦ ਪੈਦਾ ਕਰ ਦਿੱਤਾ।
1: ਜੀ
0: ਮੈਂ ਇੱਕ ਦਿਸ਼ਾ ਦੇ ਵੱਲ ਤੁਹਾਡਾ ਸੰਕੇਤ ਕਰਾਉਣਾ ਚਾਹੁੰਦਾ ਕਿ ਜਿਹੜਾ ਬੜਾ ਖਤਰਨਾਕ ਹੈਗਾ,
1: ਜੀ
0: ਉਹ ਖਤਰਨਾਕ ਇਹ ਹੈ ਕਿ ਪਹਿਲਾਂ ਕਹਾਣੀ ਸਿਰਜੀ ਜਾਂਦੀ ਸੀਗੀ, ਉਸ ਕਹਾਣੀ 'ਤੇ ਫਿਲਮਾਂ ਬਣਦੀਆਂ ਸੀ, ਉਸ
1: ਜੀ
0: ਕਹਾਣੀ 'ਤੇ ਸੀਰੀਅਲ ਬਣਦੇ ਸੀਗੇ।
1: ਜੀ
0: ਮੈਨੂੰ ਇਹ ਦੁੱਖ ਨਾਲ ਕਹਿਣਾ ਪੈਂਦਾ ਕਿ ਪੰਜਾਬੀ ਦੇ ਜਿਹੜੇ ਕੁਛ ਕਹਾਣੀਕਾਰ ਆ ਉਹ ਨੈੱਟਫਲਿਕਸ 'ਤੇ ਪਏ ਹੋਏ ਸੀਰੀਅਲਾਂ ਨੂੰ
1: ਜੀ
0: ਕਹਾਣੀ ਚ ਢਾਲ ਰਹੇ ਆ, ਉਲਟਾ ਪੱਖ ਹੋ ਰਿਹਾ।
1: ਜੀ
0: ਇਹ ਜਿਹੜਾ ਕੰਮ ਹੈਗਾ ਨਾ, ਉੱਥੇ ਧਿਆਨ ਦੇਣ ਦਾ ਨੁਕਤਾ ਹੈਗਾ ਕਿ ਦੇਖੋ ਕਥਾ ਹੈ ਜਿਹੜੀ ਉਹ ਮਨੁੱਖ ਨੂੰ ਤਿੰਨ ਚੀਜ਼ਾਂ ਦਿੰਦੀ ਹੈ।
1: ਜੀ
0: ਇੱਕ ਜਿਹੜੀ ਕਥਾ ਹੈਗੀ ਆ ਉਹ ਮਨੁੱਖ ਨੂੰ ਖੁਦ ਨੂੰ ਸੰਗਠਿਤ ਕਰਦੀ ਆ, ਦੂਸਰਾ ਜਿਹੜਾ ਹੈਗਾ ਕਿ ਉਹਦੀ ਜ਼ਿੰਦਗੀ ਨੂੰ ਅਰਥ ਦਿੰਦੀ ਆ, ਬਾਹਰ ਵਰਤੀ ਜ਼ਿੰਦਗੀ ਨੂੰ ਅਰਥ ਦਿੰਦੀ, ਤੀਜਾ ਹੈ ਕਿ ਕੋਈ ਉਹ ਮੈਸੇਜ ਸੰਦੇਸ਼ ਦਿੰਦੀ ਹੈ। ਉਹ ਜਿਹੜਾ ਸੰਦੇਸ਼ ਦੇਣ ਵਾਲਾ ਕੰਮ ਆ ਉਹਦੀ ਥਾਂ 'ਤੇ ਮਨੋਰੰਜਨ ਹਾਵੀ ਹੋ ਰਿਹਾ, ਅਤੇ ਕਹਾਣੀਕਾਰਾਂ ਸਿਰ ਇੱਕ ਵੱਡੀ ਜ਼ਿੰਮੇਵਾਰੀ ਆ ਕਿ ਉਹ ਨਵੀਆਂ ਕਥਾ ਕਹਾਣੀਆਂ ਸਿਰਜਣ ਕਿ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਨਾਲ ਜੋੜ ਵੀ ਸਕਣ। ਮੈਂ ਬਹੁਤਾ ਮਾਧਿਅਮ 'ਤੇ ਜ਼ੋਰ ਨਹੀਂ ਦਿੰਦਾ ਕਿ ਉਹ ਮੌਖਿਕਤਾ ਨਾਲ ਜਾਂ ਲਿਖਤ ਨਾਲ ਜਾਂ ਦ੍ਰਿਸ਼ ਨਾਲ, ਪਰ ਕਹਾਣੀਆਂ ਉਹ ਵਿਅਕਤੀ ਸਿਰਜੇ ਕਿ ਜਿਹਦੇ ਨਾਲ ਲੋਕਾਂ ਦੀ ਵਿਚਾਰਧਾਰਾ ਨੂੰ ਉਹ ਇੱਕ ਮੋੜ ਦੇ ਸਕਣ ਅਤੇ ਇੱਕ ਚੰਗਾ ਮੋੜ ਦੇ ਸਕਣ। ਨਹੀਂ ਤਾਂ ਇਹ ਕਿ ਜਿਹੜਾ ਵਿਅਕਤੀ ਆ ਉਹ ਕੰਜ਼ਿਊਮਰ ਖਪਤਕਾਰ ਬਣ ਕੇ ਰਹਿ ਜੂਗਾ,
1: ਇੱਕ ਮਸ਼ੀਨ ਵਾਂਗ
0: ਵਿਹਾਰ ਕਰੂਗਾ। ਉਸ ਨੂੰ ਜੇ ਅਸੀਂ ਮਨੁੱਖ ਬਣਾਉਣਾ ਹੈ ਤਾਂ ਉਹਦੇ ਲਈ ਕਥਾ ਕਹਾਣੀਆਂ ਦੀ ਬਹੁਤ
1: ਬਹੁਤ ਲੋੜ ਹੈ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਅਤੇ ਸਾਡੇ ਇਸ ਸਟੂਡੀਓ ਵਿੱਚ ਤੁਹਾਡੇ ਇੱਥੇ ਕਦਮ ਪਏ ਡਾਕਟਰ ਰਜਿੰਦਰਪਾਲ ਬਰਾੜ ਜੀ, ਅਤੇ ਸ਼੍ਰੀ ਅਜਮੇਰ ਸਿੱਧੂ ਜੀ ਸਾਡੇ ਸੀਨੀਅਰ ਕਹਾਣੀਕਾਰ, ਅਤੇ ਸਿਮਰਨ ਧਾਲੀਵਾਲ ਜੀ, ਤੁਸੀਂ ਸਾਰਿਆਂ ਨੇ ਸਾਡੇ ਸਟੂਡੀਓ ਦੇ ਵਿੱਚ ਆ ਕੇ ਸਮਕਾਲੀ ਪੰਜਾਬੀ ਕਹਾਣੀ ਦੀ ਜੋ ਦਸ਼ਾ ਹੈ ਅਤੇ ਜੋ ਦਿਸ਼ਾ ਹੈ ਅਤੇ ਇਸ ਕਹਾਣੀ ਦੀਆਂ ਕੀ ਸੰਭਾਵਨਾਵਾਂ ਹਨ, ਇਸ ਕਹਾਣੀ ਦੇ ਵਰਤਮਾਨ ਸਰੋਕਾਰ ਕੀ ਹਨ, ਉਹਦੇ ਬਾਰੇ ਬਹੁਤ ਗੰਭੀਰ ਚਰਚਾ ਦੇ ਵਿੱਚ ਹਿੱਸਾ ਲਿਆ। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ।
0: ਮਿਹਰਬਾਨੀ,
1: ਸ਼ੁਕਰੀਆ ਜੀ।
2: ਹੁਣ ਤੁਸੀਂ ਸੁਣ ਰਹੇ ਸੀ ਵਿਚਾਰ ਚਰਚਾ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 MHz, FM ਬੈਂਡ 100.9 MHz, ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ 'ਤੇ 10 ਵਜਣ ਵਾਲੇ ਨੇ। ਹੁਣੇ ਥੋੜ੍ਹੀ ਦੇਰ ਤੁਸੀਂ ਸੁਣੋਗੇ ਮੁੱਖ ਖ਼ਬਰਾਂ।

ਲਓ ਹੁਣ ਪੇਸ਼ ਹੈ ਮੁੱਖ ਖਬਰਾਂ। ਉੱਤਰ ਪ੍ਰਦੇਸ਼ ਪੁਲਿਸ ਨੇ ਰਾਮ ਮੰਦਿਰ ਚੜਾਵੇ ਸੰਬੰਧੀ ਗਬਨ ਮਾਮਲੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਝਨਕਾਰ, ਜਿਹਦੇ ਵਿੱਚ ਅਸੀਂ ਬਹੁਤ ਸਾਰੇ ਗੀਤ ਸੁਣੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼, ਜੀਆਰਐਮ 864 ਕਿਲੋਹਰਟਜ਼, ਐਫਐਮ ਬੈਂਡ 100.8 ਮੈਗਾਹਰਟਜ਼, ਐਫਐਮ ਬੈਂਡ 100.9 ਮੈਗਾਹਰਟਜ਼ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਲਓ ਜੀ, ਇਸ ਟਾਈਮ ਸਾਡੇ ਸਟੂਡੀਓ ਦੀ ਘੜੀ 'ਤੇ 10:30 ਹੋ ਗਏ ਨੇ। ਲਓ ਹੁਣ ਪੇਸ਼ ਹੈ ਪ੍ਰੋਗਰਾਮ ਸਰਗਮ। ਪ੍ਰੋਗਰਾਮ ਸਰਗਮ ਲੈ ਕੇ ਮੈਂ ਤੁਹਾਡਾ ਦੋਸਤ ਗਗਨ ਤੁਹਾਡੇ ਲਈ ਹਾਜ਼ਰ ਹੋ ਗਿਆ ਵਾਂ, ਔਰ ਇਸ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਤਾਂ ਕਰਾਂਗੇ ਹੀ, ਪਰ ਉਸਦੇ ਨਾਲ ਸੋਹਣੇ ਸੋਹਣੇ ਗੀਤ ਵੀ ਸੁਣਾਂਗੇ। ਦੋਸਤੋ, ਸੰਗੀਤ ਉਹ ਭਾਸ਼ਾ ਹੈ ਜਿਸ ਨੂੰ ਸਮਝਣ ਲਈ ਕਿਸੇ ਸ਼ਬਦ ਦੀ ਲੋੜ ਨਹੀਂ ਹੈ।

ਸੁਣਨਾ ਗੀਤ ਸਾਡੀ ਜ਼ਿੰਦਗੀ ਦਾ ਸਾਡੇ ਮੂਡ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਾਉਂਦਾ ਹੈ। ਕਿਉਂਕਿ ਜਦੋਂ ਅਸੀਂ ਗੀਤ ਸੁਣਦੇ ਹਾਂ, ਸਾਡਾ ਜੇ ਮੂਡ ਔਫ ਹੋਵੇ, ਸਾਡਾ ਉਦਾਸ ਅਸੀਂ ਸਾਡਾ ਚਿੱਤ ਹੋਵੇ, ਤਾਂ ਅਸੀਂ ਖੁਸ਼ ਹੋ ਜਾਂਦੇ ਹਾਂ। ਬਹੁਤ ਜ਼ਿਆਦਾ ਨਿਰਭਰ ਕਰਦਾ ਕਿ ਅਸੀਂ ਕਿਹੋ ਜਿਹਾ ਗੀਤ ਸੁਣਦੇ ਹਾਂ। ਸੋ ਗੀਤ ਦਾ ਸਾਡੀ ਜ਼ਿੰਦਗੀ 'ਚ ਬਹੁਤ ਵੱਡਾ ਮਹੱਤਵ। ਸੰਗੀਤ ਉਹ ਭਾਸ਼ਾ ਹੈ ਜਿਸ ਨੂੰ ਸਮਝਣ ਲਈ ਕਿਸੇ ਸ਼ਬਦ ਦੀ ਲੋੜ ਨਹੀਂ ਪੈਂਦੀ। ਇੱਕ ਸੋਹਣਾ ਗੀਤ ਕਦੇ ਸਾਡੀਆਂ ਯਾਦਾਂ ਤਾਜ਼ਾ ਕਰ ਦਿੰਦਾ ਹੈ, ਅਤੇ ਕਦੇ ਚਿਹਰੇ 'ਤੇ ਮੁਸਕਾਨ ਲਿਆਉਂਦਾ ਹੈ, ਅਤੇ ਕਦੇ ਮੁਸ਼ਕਿਲ ਵੇਲੇ ਨੂੰ ਇੰਨਾ ਆਸਾਨ ਕਰ ਦਿੰਦਾ ਹੈ। ਉਹ ਸੰਗੀਤ ਵਿੱਚ ਇੰਨਾ ਹੌਸਲਾ ਹੁੰਦਾ ਹੈ, ਜਿਹਨਾਂ ਸਾਨੂੰ ਆਜ਼ਾਦੀ ਮਿਲਦੀ ਹੈ, ਹੌਸਲਾ ਮਿਲਦਾ ਹੈ, ਅਸੀਂ ਮੋਟੀਵੇਟ ਹੋ ਜਾਂਦੇ ਹਾਂ। ਆਓ ਅੱਜ ਦੇ ਇਸ ਸੁਰੀਲੇ ਸਫ਼ਰ ਦੇ ਵਿੱਚ ਸ਼ੁਰੂਆਤ ਕਰੀਏ ਪਹਿਲੇ ਗੀਤ ਦੇ ਨਾਲ। ਲਓ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

वाह, किन्ना सोहणा गीत सी दोस्तों। हर गीत अपने नाल कोई ना कोई याद जरूर जोड़ के रखता है। जिवें हुण तुसीं सुणिया तू जो मिला। कई बार सानू साडी जिंदगी दे विच कुछ इहो जिहे लोग मिल जांदे ने जिहड़े ज़्यादा समय लई साडे नाल भावें नहीं रहिंदे पर जिन्ना टाइम भी रहिंदे ने पूरी जिंदगी छाप छड के चले जांदे ने। ਉਹਨਾਂ ਦੀਆਂ ਯਾਦਾਂ ਉਹਨਾਂ ਦੇ ਅਹਿਸਾਸ ਸਾਡੇ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ ਔਰ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਚਾਹ ਕੇ ਵੀ ਉਹਨਾਂ ਨੂੰ ਦੂਰ ਨਹੀਂ ਕਰ ਸਕਦੇ। ਚਾਹੇ ਉਹ ਸਰੀਰਕ ਤੌਰ 'ਤੇ ਸਾਡੇ ਨਾਲ ਨਾ ਰਹਿਣ ਪਰ ਦਿਮਾਗੀ ਦਿਲੀ ਤੌਰ 'ਤੇ ਉਹਨਾਂ ਦਾ ਅਹਿਸਾਸ ਸਾਡੇ ਦਿਲ ਵਿੱਚ ਹਮੇਸ਼ਾ ਵੜ ਕੇ ਰਹਿ ਜਾਂਦਾ। ਸੋ ਕੁਝ ਇੱਦਾਂ ਦੇ ਗੀਤ ਜਿਹੜੇ ਇਸ ਤਰ੍ਹਾਂ ਦਾ ਅਹਿਸਾਸ ਜਗਾਉਂਦੇ ਨੇ ਉਹਨਾਂ ਨੂੰ ਸੁਣ ਕੇ ਅਸੀਂ ਉਹਨਾਂ ਲੋਕਾਂ ਦੀਆਂ ਯਾਦਾਂ ਤਾਜ਼ੀਆਂ ਕਰ ਲਈਦੀਆਂ ਨੇ। ਸੋ ਦੇਖੋ ਤੁਸੀਂ ਹਰ ਗੀਤ ਕਿਸੇ ਨਾ ਕਿਸੇ ਦੀ ਕੁਛ ਨਾ ਕੁਛ ਕਿੱਸਾ ਯਾਦ ਜ਼ਰੂਰ ਕਰਾਉਂਦਾ। ਲਓ ਜੀ ਪ੍ਰੋਗਰਾਮ ਵੱਲ ਨੂੰ ਅੱਗੇ ਵਧੀਏ। ਹਰ ਇੱਕ ਗੀਤ ਜਿਵੇਂ ਅਸੀਂ ਗੱਲ ਕੀਤੀ ਕਿ ਕੋਈ ਨਾ ਕੋਈ ਚੀਜ਼ ਦੀ ਯਾਦ ਜ਼ਰੂਰ ਦਿਵਾਉਂਦਾ, ਜੁੜਿਆ ਹੁੰਦਾ ਕਿਸੇ ਨਾਲ। ਕਈ ਵਾਰੀ ਸਾਲਾਂ ਪਹਿਲੇ ਸੁਣਿਆ ਹੋਇਆ ਗੀਤ ਅਚਾਨਕ ਸੁਣਨ ਨੂੰ ਮਿਲ ਜਾਂਦਾ, ਜਿਵੇਂ ਲੱਗਦਾ ਹੈ ਕਿ ਸਮਾਂ ਮੁੜ ਕੇ ਵਾਪਸ ਆ ਗਿਆ। ਸੰਗੀਤ ਦੀ ਇਹੀ ਤਾਂ ਖੂਬਸੂਰਤੀ ਹੈ, ਇਹ ਸਿਰਫ ਕੰਨਾਂ ਤੱਕ ਨਹੀਂ ਸਿੱਧਾ ਦਿਲ ਤੱਕ ਪਹੁੰਚਦਾ। ਚਲੋ ਬਹੁਤ ਸਾਰੀਆਂ ਗੱਲਾਂ ਤਾਂ ਹੈ ਕਰਨ ਨੂੰ, ਪਰ ਜੇ ਐਕਸਾਈਟਮੈਂਟ ਇੰਨੀ ਵੱਧ ਰਹੀ ਹੈ ਗੀਤ ਵੀ ਸੁਣਾ ਹੀ ਦਿੰਦੇ ਹਾਂ। ਲਓ ਜੀ ਇਸ ਪ੍ਰੋਗਰਾਮ ਦਾ ਅਗਲਾ ਗੀਤ ਦਾ ਆਨੰਦ ਮਾਣੋ।

ਜਿਹਾ ਪ੍ਰੋਗਰਾਮ ਸਰਗਮ ਦੇ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਨੇ, ਗੀਤ ਚੱਲ ਰਹੇ ਨੇ, ਸੰਗੀਤ ਚੱਲ ਰਿਹਾ, ਔਰ ਗੱਲਬਾਤ ਹੀ ਸੰਗੀਤ ਦੀ ਹੈ, ਸੰਗੀਤ ਦੀ ਹੋਵੇ ਤਾਂ ਭਾਵ ਆਪਣੇ ਆਪ ਨਿਕਲੇ ਆਉਂਦੇ ਨੇ। ਤੁਸੀਂ ਗੀਤ ਸੁਣਿਆ, ਮਹਿਸੂਸ ਕੀਤਾ, ਇੱਦਾਂ ਦੇ ਬਹੁਤ ਸਾਰੇ ਗੀਤ ਨੇ ਜਿਹੜਾ ਅਹਿਸਾਸ ਸਿਰਫ ਇੱਕ ਇਨਸਾਨ ਨਾਲ ਆਉਂਦਾ, ਹਰ ਕਿਸੇ ਨਾਲ ਨਹੀਂ ਆਉਂਦਾ। ਇਸ ਗੀਤ ਤੋਂ ਸਾਨੂੰ ਇਹ ਚੀਜ਼ ਮਹਿਸੂਸ ਹੋਈ, ਉਹ ਮੈਨੂੰ ਹੋਈ ਹੈ, ਹੋ ਸਕਦਾ ਤੁਹਾਨੂੰ ਕੁਛ ਹੋਰ ਮਹਿਸੂਸ ਹੋਇਆ ਹੋਵੇ। ਉਹ ਸਾਡਾ ਕੋਈ ਵੀ ਹੋ ਸਕਦਾ, ਕੋਈ ਵੀ ਬਿਲਵਡ ਵਨ ਹੋ ਸਕਦਾ, ਕੋਈ ਵੀ ਪਿਆਰਾ ਹੋ ਸਕਦਾ, ਸਾਡੀ ਮਾਂ, ਸਾਡੇ ਬਾਪ, ਸਾਡੇ ਭੈਣ ਭਾਈ, ਅਤੇ ਕੋਈ ਵੀ ਇੱਕ ਸੱਜਣ ਜਿਹਨਾਂ ਤੋਂ ਬਿਨਾਂ, ਜਿਸ ਨੂੰ ਮਿਲੇ ਬਿਨਾਂ ਸਾਨੂੰ ਸਕੂਨ ਹੀ ਨਹੀਂ ਮਿਲਦਾ। ਹੋ ਸਕਦਾ ਉਹ ਭਾਵੇਂ ਸਾਡਾ ਖੁਦ ਦਾ ਸਮਾਂ, ਸਾਡਾ ਆਪਣੇ ਨਾਲ ਹੀ ਮੁਹੱਬਤ ਪਿਆਰ ਕਿਉਂ ਨਾ ਹੋਵੇ। ਗੱਲ ਸਕੂਨ ਦੀ ਹੋਈ ਹੈ, ਜਿਹਾ ਪ੍ਰੋਗਰਾਮ ਚੱਲ ਰਿਹਾ ਜੀ ਸਰਗਮ, ਔਰ ਤੁਹਾਡੇ ਨਾਲ ਜੁੜਿਆ ਹੋਇਆ ਤੁਹਾਡਾ ਦੋਸਤ ਗਗਨ। ਦੋਸਤੋ, ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਜੇ ਕੁਝ ਪਲ ਆਪਣੇ ਲਈ ਕੱਢ ਲਈਏ ਨਾ, ਤਾਂ ਮਨ ਵੀ ਤਾਜ਼ਾ ਹੋ ਜਾਂਦਾ। ਇੱਕ ਕੱਪ ਚਾਹ ਪਿਆਰ ਦਾ, ਪਰਿਵਾਰ ਦਾ ਸਾਥ ਪਿਆਰ ਨਾਲ, ਅਤੇ ਪਿੱਛੇ ਹੌਲੀ ਹੌਲੀ ਵੱਜਦਾ ਹੈ ਮਨ ਪਸੰਦੀਦਾ ਗੀਤ। ਇਹਨਾਂ ਛੋਟੀਆਂ ਛੋਟੀਆਂ ਖੁਸ਼ੀਆਂ ਵਿੱਚ ਹੀ ਤਾਂ ਜ਼ਿੰਦਗੀ ਦੀ ਅਸਲ ਰੌਣਕ ਹੈ। ਲਓ ਜੀ, ਗੀਤਾਂ ਤੋਂ ਗੱਲ ਯਾਦ ਆਈ, ਪ੍ਰੋਗਰਾਮ ਚੱਲ ਰਿਹਾ ਸਰਗਮ, ਅਤੇ ਆਨੰਦ ਮਾਣੋ ਜੀ ਇਸ ਅਗਲੇ ਗੀਤ ਦਾ ਇਸ ਪ੍ਰੋਗਰਾਮ ਦੇ ਵਿੱਚ।

ਸੱਚਮੁੱਚ ਸੋਹਣਾ ਗੀਤ ਦਿਨ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦਾ ਹੈ, ਉਸ ਮਾਹੌਲ ਦੇ ਵਿੱਚ ਹੋਰ ਰੰਗ ਭਰ ਦਿੰਦਾ ਹੈ। ਇੱਕ ਛੋਟਾ ਜਿਹਾ ਵਿਚਾਰ ਤੁਹਾਡੇ ਨਾਲ ਸਾਂਝਾ ਕਰਦਾ, ਜੋ ਇਨਸਾਨ ਸੰਗੀਤ ਨਾਲ ਜੁੜਿਆ ਰਹਿੰਦਾ ਹੈ ਉਹ ਜ਼ਿੰਦਗੀ ਦੇ ਹਰ ਰੰਗ ਨੂੰ ਹੋਰ ਡੂੰਘਾਈ ਨਾਲ ਮਹਿਸੂਸ ਕਰਦਾ ਹੈ। ਦੋਸਤੋ ਮੁਸਕਰਾਉਣਾ ਨਾ ਭੁੱਲੋ, ਆਪਣੇ ਪਿਆਰਿਆਂ ਨਾਲ ਸਮਾਂ ਕੱਢਣਾ ਨਾ ਭੁੱਲੋ ਅਤੇ ਹਰ ਦਿਨ ਦਾ ਧੰਨਵਾਦ ਕਰਨਾ ਨਾ ਭੁੱਲੋ। ਇਹ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਦੁਆਰਾ ਕਈ ਵਾਰੀ ਅਸੀਂ ਸੋਚਦੇ ਹਾਂ, ਇਹ ਬਹੁਤ ਛੋਟੀਆਂ ਚੀਜ਼ਾਂ ਨੇ, ਕਰਨ ਦੇ ਨਾਲ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ, ਪਰ ਯਕੀਨ ਮੰਨੋ ਇਹ ਸਾਰੀਆਂ ਚੀਜ਼ਾਂ ਹੀ ਫਰਕ ਪਾਉਂਦੀਆਂ ਨੇ। ਤੁਹਾਡਾ ਛੋਟਾ ਛੋਟਾ ਐਕਸ਼ਨ, ਛੋਟਾ ਛੋਟਾ ਐਫਰਟ ਬਹੁਤ ਵੱਡਾ ਰਿਜ਼ਲਟ, ਬਹੁਤ ਵੱਡਾ ਨਤੀਜਾ ਲਿਆਉਂਦਾ। ਪਰ ਜੀ ਹਾਂ, ਪ੍ਰੋਗਰਾਮ ਸਰਗਮ ਚੱਲ ਰਿਹਾ ਔਰ ਪ੍ਰੋਗਰਾਮ ਦੇ ਵਿੱਚ ਗੀਤਾਂ ਦੀ ਬਰਸਾਤ, ਗੱਲਾਂ ਦੀ ਬਰਸਾਤ ਤਾਂ ਹੋ ਹੀ ਰਹੀ ਹੈ। ਆਓ ਜੀ ਹੁਣ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਆਨੰਦ ਮਾਣੋ ਜਿਸ ਗੀਤ ਦਾ।

ਦੋਸਤੋ ਅੱਜ ਦੇ ਸਰਗਮ ਵਿੱਚ ਬਸ ਇੰਨਾ ਹੀ। ਉਮੀਦ ਹੈ ਕਿ ਅੱਜ ਦੇ ਗੀਤਾਂ ਨੇ ਤੁਹਾਡੇ ਦਿਨ ਨੂੰ ਹੋਰ ਵੀ ਸੋਹਣਾ ਬਣਾਇਆ ਹੋਵੇਗਾ। ਯਾਦ ਰੱਖੋ, ਜ਼ਿੰਦਗੀ ਵਿੱਚ ਭਾਵੇਂ ਕਿੰਨੀਆਂ ਵੀ ਰੁਝਾਵਾਂ ਰੁਕਾਵਟਾਂ ਆਉਣ, ਆਪਣੇ ਮਨਪਸੰਦ ਸੰਗੀਤ ਲਈ ਕੁਝ ਨਾ ਕੁਝ ਪਲ ਜ਼ਰੂਰ ਕੱਢੋ, ਕਿਉਂਕਿ ਸੰਗੀਤ ਮਨ ਨੂੰ ਸਕੂਨ ਅਤੇ ਜੀਵਨ ਨੂੰ ਨਵੀਂ ਊਰਜਾ ਦਿੰਦਾ ਹੈ। ਅਤੇ ਇਸ ਦੇ ਨਾਲ ਹੀ ਮੈਂ ਤੁਹਾਡਾ ਦੋਸਤ ਗਗਨ ਵਰਮਾ ਤੁਹਾਡੇ ਕੋਲ ਇਜਾਜ਼ਤ ਲੈਂਦਾ। ਪਰ ਫਿਰ ਵੀ ਅਜੇ ਸਾਡੇ ਕੋਲ 3 ਮਿੰਟ ਪਏ ਨੇ। 3 ਮਿੰਟ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਵਾ। ਤੁਸੀਂ ਇਸ ਗੀਤ ਦਾ ਆਨੰਦ ਮਾਣੋ ਅਤੇ ਆਪਣੇ ਆਪ ਨੂੰ ਹੋਰ ਪੋਜ਼ਿਟਿਵ ਕਰ ਲਓ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ ਮੀਡੀਅਮ ਵੇਵ 343 ਇਸ਼ਾਰਾ 6 ਮੀਟਰ ਯਾਨੀ 873 ਕਿਲੋ ਹਰਟਸ, ਜੀਆਰਐਮ 864 ਕਿਲੋ ਹਰਟਸ, ਐਫਐਮ ਬੈਂਡ 100.8 ਮੈਗਾ ਹਰਟਸ, ਐਫਐਮ ਬੈਂਡ 100.9 ਮੈਗਾ ਹਰਟਸ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ 'ਤੇ ਰਾਤ 11 ਵੱਜ ਰਹੇ ਨੇ। ਹੁਣ ਥੋੜ੍ਹੀ ਦੇਰ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਡੀਟੀਐਚਡੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ ਪ੍ਰੋਗਰਾਮ ਸੌਗਾਤ ਲੈ ਕੇ ਮੈਂ ਹਰਪ੍ਰੀਤ ਹਾਜ਼ਰ ਹਾਂ ਗੀਤ ਸੰਗੀਤ ਇਸ ਮਹਿਫਿਲ ਨੂੰ ਲੈ ਕੇ ਸਾਰਿਆਂ ਦਾ ਨਿੱਘਾ ਸਵਾਗਤ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਗੀਤ ਸੰਗੀਤ ਦੀ ਇਸ ਮਹਿਫਿਲ ਨੂੰ ਸਜਾਵਾਂਗੇ ਤੁਹਾਡੇ ਪਿਆਰੇ ਸੁਨੇਹੇ ਜੋ ਵਟਸਐਪ ਦੇ ਜ਼ਰੀਏ ਪਹੁੰਚਣਗੇ ਚਿੱਠੀਆਂ ਪੜ੍ਹਦਿਆਂ ਹੋਇਆਂ ਅਤੇ ਨਾਲ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੋਗੇ ਇਸ ਪ੍ਰੋਗਰਾਮ ਦੇ ਵਿੱਚ 94655 36070

ਰਹੇਗਾ ਵਟਸਐਪ ਦਾ ਨੰਬਰ, ਅਤੇ ਫੋਨ ਲਾਈਨ ਦੇ ਲਈ 0181-23-42-171 ਕਰ ਦੇਣਾ ਹੈ ਤੁਸੀਂ ਡਾਇਲ। ਗੀਤ ਸੰਗੀਤ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਠੀਕ 1 ਵਜੇ ਤੱਕ ਜਾਰੀ ਰੱਖਾਂਗੇ, ਜਿਸ ਵਿੱਚ ਤੁਸੀਂ ਸੁਗਾਤ ਰੂਪ ਆਪਣੀਆਂ ਪਿਆਰੀਆਂ ਫਰਮਾਇਸ਼ਾਂ ਗੀਤ ਸੰਗੀਤ ਦੇ ਜ਼ਰੀਏ ਮੇਰੇ ਤੱਕ ਪਹੁੰਚਦੀਆਂ ਕਰੋਗੇ, ਅਤੇ ਮੈਂ ਜੀ ਤੁਹਾਡੀ ਇਹ ਫਰਮਾਇਸ਼ ਨੂੰ ਤੁਹਾਡੇ ਪਿਆਰਿਆਂ ਤੱਕ ਪਹੁੰਚਦਾ ਕਰਾਂਗਾ। ਅਤੇ 1 ਵਜੇ ਤੋਂ ਬਾਅਦ ਵੀ ਗੀਤ ਸੰਗੀਤ ਦੀ ਇਹ ਮਹਿਫਿਲ ਇਸੇ ਤਰ੍ਹਾਂ ਹੀ ਸਜੀ ਰਹੇਗੀ, ਯਾਨੀ ਕਿ ਪੰਜਾਬੀ ਮੈਲੋਡੀਅਸ ਗੀਤ ਅਤੇ ਪੰਜਾਬੀ ਡੂ ਇਟ ਮਿਊਜ਼ਿਕ ਸੁਣਾਂਗੇ। 3 ਵਜੇ ਤੋਂ ਬਾਅਦ ਭਗਤੀ ਸੰਗੀਤ ਦੇ ਪ੍ਰੋਗਰਾਮ ਆਰੰਭ ਹੋਣਗੇ, ਗੁਰਬਾਣੀ ਵਿਚਾਰ, ਕੁਝ ਭਜਨ, ਕੁਝ ਭੇਟਾਂ ਸੁਣਦਿਆਂ ਹੋਇਆਂ ਠੀਕ 4 ਵਜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

ਕਰ ਰਹੇ ਹਾਂ ਜੀ ਇਸ ਪ੍ਰੋਗਰਾਮ ਦੀ ਸ਼ੁਰੂਆਤ। ਮੈਂ ਹਰਪ੍ਰੀਤ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਕਰ ਰਿਹਾ ਸਵਾਗਤ। ਵਟਸਐਪ ਤੋਂ ਪਿਆਰੇ ਜਿਹੇ ਸੁਨੇਹੇ ਪਹੁੰਚਣੇ ਸ਼ੁਰੂ ਹੋ ਗਏ ਨੇ। ਇੱਕ ਦੋ ਪਿਆਰੇ ਜਿਹੇ ਸੁਨੇਹੇ ਪੜ੍ਹਦਿਆਂ ਹੋਇਆਂ ਉਹਨਾਂ ਦੀ ਹਾਜ਼ਰੀ ਲਗਵਾਈਏ ਜੀ ਪ੍ਰੋਗਰਾਮ ਦੇ ਵਿੱਚ ਅਤੇ ਕਰੀਏ ਸ਼ੁਰੂਆਤ। ਬਿਲਕੁਲ ਜੀ, ਸੁਖਵੀਰ ਸਿੰਘ ਜੀ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਜੁੜ ਚੁੱਕੇ ਨੇ। ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਵਿੱਚ। ਕ੍ਰਿਸ਼ਨਾ ਪਾਰਕ ਨਵੀਂ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ ਅਤੇ ਸਿਟੀ ਦੀਵਾਨਾ ਵੀ ਜੁੜੇ ਨੇ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਇਸ ਵੇਲੇ ਅਤੇ ਪਟੇਲ ਨਗਰ ਮਲੋਟ ਤੋਂ ਵੀ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਉਹਨਾਂ ਦਾ ਸਾਰਾ ਪਰਿਵਾਰ, ਜਿਸ ਵਿੱਚ ਗੀਤਾ ਰਾਣੀ ਜਜੋਰੀਆ ਜੀ, ਗਗਨਦੀਪ ਜਜੋਰੀਆ, ਆਰਜ਼ੂ ਜਜੋਰੀਆ ਅਤੇ ਗੁੱਡੂ ਜੁੜੇ ਨੇ। ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ। ਕਰ ਰਹੇ ਹਾਂ ਸ਼ੁਰੂਆਤ ਇਸ ਪ੍ਰੋਗਰਾਮ ਦੀ ਇਸ ਗੀਤ ਦੇ ਨਾਲ, ਅਤੇ ਇਸੇ ਤਰ੍ਹਾਂ ਹੀ ਆਪਣੇ ਪਿਆਰੇ ਜਿਹੇ ਸੁਨੇਹੇ ਪਹੁੰਚਦੇ ਕਰਦਿਆਂ ਹੋਇਆਂ ਤੁਸੀਂ ਜੁੜਨਾ ਹੈ ਇਸ ਪ੍ਰੋਗਰਾਮ ਦੇ ਵਿੱਚ।

ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਇਸ ਗੀਤ ਦੀ ਫਰਮਾਇਸ਼। ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ, ਅਤੇ ਨਾਲ ਹੀ ਜੀ ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ ਨੀਤੂ, ਜੋਤੀ ਸਜਨੀ ਜੁੜ ਚੁੱਕੇ ਨੇ, ਇਹਨਾਂ ਦਾ ਵੀ ਸਵਾਗਤ ਕਰਦਾ ਹਾਂ। ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯ, ਸੋਨੀ, ਮੋਹਿਨੀ, ਰਿਤਕ, ਬਲਵੀਰ ਸਿੰਘ ਜੁੜੇ ਨੇ ਜੀ। ਇਹ ਸਾਰਾ ਪਰਿਵਾਰ, ਇਹ ਸਾਰੇ ਜੀ ਜੁੜੇ ਨੇ ਜੀ ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁਲਾਪੁਰ, ਉੱਤਰ ਪ੍ਰਦੇਸ਼ ਤੋਂ। ਬਹੁਤ ਬਹੁਤ ਸਵਾਗਤ ਕਰਦਾ ਜੀ ਇਹਨਾਂ ਸਭ ਦੀ ਫਰਮਾਇਸ਼ 'ਤੇ। ਅਗਲਾ ਗੀਤ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ।

ਪਿਆਰਾ ਜਿਹਾ ਗੀਤ ਅਤੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਦੇ ਲਈ, ਯਾਨੀ ਕਿ ਤੁਹਾਡੇ ਸਾਰਿਆਂ ਦੇ ਲਈ, ਸਾਡੇ ਸਭ ਦੇ ਲਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਇਸ ਪਿਆਰੀ ਜਿਹੀ ਆਵਾਜ਼ ਦੇ ਨਾਲ ਸੁਮਨ ਕਲਿਆਣਪੁਰੀ। ਮੈਸਗੇਟ ਨਾਭਾ ਤੋਂ ਸੋਮਦੱਤ ਜੀ, ਜੋਤੀ ਰਾਣੀ ਜੀ ਵੀ ਜੁੜ ਚੁੱਕੇ ਨੇ, ਜੋਤੀ ਰਾਣੀ ਕੈਰਵ ਅਤੇ ਗੁਰਮੰਨਤ ਇਹ ਵੀ ਜੁੜੇ ਨੇ ਜੀ। ਤੁਹਾਡੀ ਫਰਮਾਇਸ਼ ਇਸ ਵਟਸਐਪ ਦੀ ਆਈ, ਇੱਕ ਪਹਿਲੀ ਫਰਮਾਇਸ਼ ਤੋਂ ਬਾਅਦ ਮੈਂ ਜੀ ਪੂਰੀ ਕਰਨ ਵਾਲਾ ਹਾਂ। ਅਗਲਾ ਗੀਤ ਸੁਣਾਂਗੇ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ ਅਤੇ ਸੀ ਟੀ ਦੀਵਾਨਾ ਦੀ ਫਰਮਾਇਸ਼ 'ਤੇ ਆਇਆ ਹੈ।

0: ਸਰਦੂਲ ਸਿਕੰਦਰ ਦੀ ਆਵਾਜ਼ 'ਚ ਸੁਣਿਆ ਜੀ ਇਹ ਗੀਤ ਅਤੇ ਫਰਮਾਇਸ਼ ਸਾਨੂੰ ਆਈ ਸੀ ਦਿੱਲੀ ਤੋਂ ਅਤੇ ਕੁਰੂਕਸ਼ੇਤਰ ਤੋਂ ਵੀ ਧੀਮਾਨ ਪਰਿਵਾਰ ਜੁੜ ਗਿਆ ਜੀ ਯਸ਼ਪਾਲ ਧੀਮਾਨ ਜੀ ਸਵਾਗਤ ਤੁਹਾਡਾ ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਜੀ ਰਾਹੁਲ ਧੀਮਾਨ ਕੋਮਲ ਧੀਮਾਨ ਸ਼ੁਭਮ ਧੀਮਾਨ ਪ੍ਰਿਯੰਕਾ ਧੀਮਾਨ ਆਂਚਲ ਗੁੰਜ ਪਰਵ ਪ੍ਰਵੀਨ ਧੀਮਾਨ ਚਿਰਾਗ ਰਜਤ ਰਾਜੇਸ਼ ਧੀਮਾਨ ਪਿਆਰ ਭਰੀ ਨਮਸਕਾਰ ਭੇਜ ਰਹੇ ਨੇ ਜੀ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ ਹੋ ਜੀ ਅਤੇ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਚਾਮਸ ਪਿੰਕੀ ਲਵਲੀ ਆਰਤੀ ਅਰੋੜਾ ਵੀ ਜੁੜ ਚੁੱਕੇ ਨੇ ਜੀ ਫਰਮਾਇਸ਼ ਆ ਰਹੀ ਹੈ ਜੀ ਬਿਲਕੁਲ ਜੀ ਵਟਸਐਪ 'ਤੇ ਇੱਕ ਹੋਰ ਫਰਮਾਇਸ਼ ਆਈ ਹੈ ਨਛੱਤਰ ਗਿੱਲ ਜੀ ਦੀ ਆਵਾਜ਼ 'ਚ ਗੀਤ ਸੁਣਨ ਦੀ ਬਿਲਕੁਲ ਜੀ ਪਰ ਇੱਕ ਫੋਨ ਲਾਈਨ ਦੀ ਫਰਮਾਇਸ਼ ਪਹਿਲਾਂ ਪੂਰੀ ਕਰੀਏ ਜੀ ਅਤੇ ਫੋਨ ਲਾਈਨ ਰਾਹੀਂ ਸਾਡੇ ਅਗਲੇ ਕਾਲਰ ਜੁੜ ਚੁੱਕੇ ਨੇ ਆਓ ਜੀ ਕਰਦੇ ਹਾਂ ਉਹਨਾਂ ਨਾਲ ਗੱਲ ਸਵਾਗਤ ਜੀ ਬਹੁਤ ਬਹੁਤ ਤੁਹਾਡਾ
1: ਹੈਲੋ ਵੀਰ ਜੀ ਨਮਸਕਾਰ
0: ਨਮਸਕਾਰ ਜੀ ਕੀ ਹਾਲ ਚਾਲ
1: ਠੀਕ ਠਾਕ ਵੀਰ ਜੀ ਹੋ ਠੀਕ ਹੋ ਜੀ
0: ਬਹੁਤ ਵਧੀਆ ਸਰੋਤਿਆਂ ਨੂੰ ਦੱਸ ਦਿਓ ਜੀ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ
1: ਸੁਖਬੀਰ ਸਿੰਘ ਛਾਜਲੀ ਬੋਲਦਾ ਜੀ ਸੰਗਰੂਰ ਤੋਂ
0: ਜੀ ਵਾਹ ਵਾਹ ਵਾਹ ਤੁਹਾਡਾ ਪਹਿਲਾਂ ਹੀ ਸੁਨੇਹਾ ਪੜਿਆ ਆਪਾਂ ਤੁਹਾਡੀ ਕਾਲ ਵੀ ਲੱਗ ਗਈ ਵਾਹ ਵਾਹ ਵਾਹ
1: ਬੇਮ ਪਿਆਰਾ ਜੀ ਜਲੰਧਰ ਨਾਲ 23 ਸਾਲ ਹੋ ਗਏ ਜੀ ਮੈਨੂੰ
0: ਜੀ ਜੀ ਜੀ ਬਹੁਤ ਚੰਗੀ ਗੱਲ ਬਹੁਤ ਬਹੁਤ ਸਵਾਗਤ ਤੁਹਾਡਾ ਤੇ ਦੱਸੋ ਕਿਹੜੀ ਫਰਮਾਇਸ਼ ਸਵਾਗਤ ਪੂਰੀ ਕਰੀਏ ਤੁਹਾਡੀ
1: ਵੀਰ ਜੀ ਸੁਦੇਸ਼ ਕੁਮਾਰੀ ਜੀ ਦਾ ਲਾ ਦੋ ਗਾਣਾ
0: ਸੁਦੇਸ਼ ਕੁਮਾਰੀ ਠੀਕ ਆ ਜੀ ਮੇਰੇ ਕੋਲ ਸੁਦੇਸ਼ ਕੁਮਾਰੀ ਜੀ ਦੇ ਜਿਹੜੇ ਨੇ ਨਾ ਡੁਐਟ ਸੌਂਗ ਅੱਜ ਸਾਹਮਣੇ ਆ ਰਹੇ ਨੇ ਤੇ ਫਿਰ ਕੋਈ ਇੱਕ ਫਿਰੋਜ਼ ਖਾਨ ਨਾਲ ਸੁਣਾ ਦਵਾਂ ਉਹਨਾਂ ਦਾ ਬਹੁਤ ਸ਼ੁਕਰੀਆ ਜੀ ਰੱਖੋ ਖਿਆਲ ਜੀ ਤੁਸੀਂ ਆਪਣਾ ਤੇ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਲਓ ਜੀ ਇਹਨਾਂ ਦੀ ਫਰਮਾਇਸ਼ ਤੇ ਅਗਲਾ ਗੀਤ ਸੁਣਦੇ ਹਾਂ ਫਿਰੋਜ਼ ਖਾਨ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ 'ਚ ਗਾਇਆ

0: ਬਿਲਕੁਲ, ਇਹ ਗੱਲ ਅਕਸਰ ਜੀ ਅਸੀਂ ਸਾਰੇ ਕਹਿੰਦੇ ਹਾਂ ਕਿ ਪਿਆਰ ਤਾਂ ਪਿਆਰ, ਮੁਹੱਬਤ, ਇਸ਼ਕ ਤਾਂ ਦਿਲ 'ਚ ਜਿਹੜਾ ਹੈ ਉਹਦਾ ਬੂਟਾ ਤਾਂ ਜਿਹੜਾ ਹੈ ਉਹਦਾ ਬੀਜ ਤਾਂ ਸਾਰਿਆਂ ਦੇ ਅੰਦਰ ਹੀ ਹੁੰਦਾ ਹੈ। ਅਤੇ ਪਰ ਉਹਦਾ ਜਦੋਂ ਉਹਨੇ ਇੱਕ ਮਹਿਕਦਾ ਹੋਇਆ ਫੁੱਲ ਬਣਨਾ ਹੈ ਨਾ, ਅਤੇ ਉਹਦੀ ਮਹਿਕ ਜਿਹੜੀ ਹੈ ਪਹੁੰਚ ਜਾਣੀ ਚਾਹੀਦੀ ਹੈ। ਜਾਂ ਦੂਜੇ ਤਰ੍ਹਾਂ ਇਹ ਵੀ ਕਿਹਾ ਜਾਂਦਾ ਜੀ ਕਿ ਦਿਲ 'ਚ ਜੇ ਪਿਆਰ ਹੈ ਨਾ ਤਾਂ ਉਹ ਜ਼ੁਬਾਨ 'ਤੇ ਵੀ ਉਹਦਾ ਇਜ਼ਹਾਰ ਜਿਹੜਾ ਉਹ ਆ ਜਾਣਾ ਚਾਹੀਦਾ। ਇਹੀ ਗੱਲ ਗਾਣੇ 'ਚ ਵੀ ਅਸੀਂ ਸੁਣੀ ਜੀ। ਅਤੇ ਸਾਡੇ ਕੋਲ ਅਗਲੀ ਫਰਮਾਇਸ਼ ਵੀ ਬੜੇ ਪਿਆਰੇ ਜਿਹੇ ਗੀਤ ਦੀ ਆਈ ਹੈ। ਆਪਣੇ ਪਿਆਰਿਆਂ ਨੂੰ, ਆਪਣੇ ਮਹਿਬੂਬ ਨੂੰ ਬੜੇ ਹੀ ਇੱਕ ਪੰਜਾਬੀ ਦੇ ਇੱਕ ਆਮ ਜਿਹੇ ਮੁਹਾਵਰੇ ਦੇ ਵਿੱਚ ਮੁਹੰਮਦ ਰਫੀ ਜੀ ਗਾ ਕੇ ਗੱਲ ਸਮਝਾ ਰਹੇ ਨੇ। ਅਤੇ ਜੀ ਫਰਮਾਇਸ਼ ਕੀਤੀ ਹੈ ਸਾਨੂੰ ਇੰਦਰਜੀਤ ਮੰਗਾ, ਨੀਲਮ ਮੰਗਾ ਜੀ ਨੇ, ਪਿਟਸਬਰਗ ਕੈਲੀਫੋਰਨੀਆ USA ਤੋਂ, ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹ ਰਹੇ ਨੇ ਜੀ ਇਹ ਗੀਤ। ਲਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ 'ਤੇ ਪੈਰਾ ਜਿਹਾ ਗੀਤ।
1: ਤੇਰਾ ਮਸ਼ਹੂਰ ਤਾਂ ਆ ਗਿਆ, ਲੈ ਮੈਂ ਚੱਲਿਆ ਕਿਤੇ 10 ਰੁਪਇਆ ਪੁੱਛ।

ਸ਼ੁਕਰੀਆ ਜੀ ਜੀ ਜੀ ਸਵਾਗਤ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ। ਦੱਸੋ ਜੀ ਕਿਹੜਾ ਗੀਤ ਸੁਣਾਈਏ? ਵਾਹ ਮੁਹੰਮਦ ਰਫੀ ਜੀ ਦੀ ਆਵਾਜ਼ ਜੀ। ਲਓ ਜੀ ਠੀਕ ਹੈ ਜੀ, ਫਿਰ ਸੁਣਦੇ ਹਾਂ ਤੁਹਾਡੀ ਫਰਮਾਇਸ਼ ਤੇ ਗੀਤ। ਸ਼ੁਕਰੀਆ ਬਿੱਟੂ ਜੀ ਬਹੁਤ ਬਹੁਤ ਤੁਹਾਡਾ।

ਮੁਹੰਮਦ ਰਫੀ ਵਾਚ ਸੁਣਦੇ ਸੀ ਜੀ ਗੀਤ ਪ੍ਰੋਗਰਾਮ ਚੱਲ ਰਿਹਾ ਸਵਾਗਤ ਮੈਂ ਹਰਪ੍ਰੀਤ ਤੁਹਾਡਾ ਕਰਦਾ ਹਾਂ ਇੱਕ ਵਾਰ ਫਿਰ ਤੋਂ ਸਵਾਗਤ ਫਰਮਾਇਸ਼ ਆਈ ਡੀ ਸਾਡੇ ਕੋਲ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ ਹਾਰਦਿਕ ਅਤੇ ਵੰਸ਼ ਬੱਤਾ ਜੀ ਜੁੜੇ ਹੋਏ ਨੇ ਜੀ ਇਹਨਾਂ ਦੀ ਫਰਮਾਇਸ਼ ਅਤੇ ਸੁਣਾਂਗੇ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਇੱਕ ਗੀਤ ਅਤੇ ਨਾਲ ਹੀ ਨਾਲ ਸਾਡੇ ਕੋਲ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ ਪੂਨਮ ਗਗਨੇਜਾ ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ ਵੀ ਨਛੱਤਰ ਗਿੱਲ ਅਤੇ ਜਸਪਿੰਦਰ ਨਰੂਲਾ ਦੀ ਆਵਾਜ਼ 'ਚ ਸੁਣਾ ਰਹੇ ਹਾਂ ਜੀ ਅਗਲਾ ਇਹ ਗੀਤ

0: ਸੁਣ ਰਹੇ ਸੀ ਨਛੱਤਰ ਗਿੱਲ ਅਤੇ ਜਸਪਿੰਦਰ ਨਿਰੋਲਾ ਦੀ ਆਵਾਜ਼ 'ਚ ਗੀਤ ਪ੍ਰੋਗਰਾਮ ਚੱਲ ਰਿਹਾ ਸਵਾਗਤ ਸਾਡੇ ਦੀ ਫੋਨ ਕਾਲਰ ਜੁੜ ਚੁੱਕੇ ਨੇ ਸਾਡੇ ਨਾਲ ਸਵਾਗਤ ਜੀ ਬਹੁਤ ਬਹੁਤ ਤੁਹਾਡਾ
1: ਹੈਲੋ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕੌਣ ਜੀ ਕਿੱਥੋਂ ਗੱਲ ਕਰ ਰਹੇ ਹੋ ਜਮਾ ਸਾਗਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ 'ਚ
1: ਧੰਨਵਾਦ ਸਰ ਜੀ
0: ਦੱਸੋ ਜੀ ਕਿਹੜਾ ਗੀਤ ਸੁਣਾਈਏ ਵਾਹ ਜੀ ਨਛੱਤਰ ਗਿੱਲ ਦੇ ਗੀਤ ਸੁਣਾਈਏ ਸੁਣਾਈਏ ਵਾਹ ਵਾਹ ਵਾਹ ਕਿਹੜਾ ਗੀਤ ਸੁਣਾਈਏ ਦੱਸੋ ਜੀ ਤੁਹਾਡੀ ਫਰਮਾਇਸ਼ ਕਰ ਰਹੇ ਹਾਂ ਪੂਰੀ ਨੈਣ ਨੈਣਾ ਨਾ ਮਿਲਾ ਲਓ ਲਓ ਜੀ ਸੁਣਿਆ ਜੀ ਹੁਣੇ ਅਸੀਂ ਇੱਕ ਦੁਗਾਣਾ ਗੀਤ ਅਤੇ ਫਿਰ ਜੀ ਅਗਲਾ ਗੀਤ ਵੀ ਸੁਣ ਲੈਂਦੇ ਸਾਨੂੰ ਜੀ ਬਹੁਤ ਚਾਹ ਹੈ ਤੁਹਾਡੇ ਨਾਲ ਗੱਲ ਹੋ ਰਹੀ ਹੈ ਇਸ ਕਰਕੇ ਜੀ ਸਾਨੂੰ ਇਸ ਦੀ ਗੱਲ ਦੀ ਪਰਵਾਹ ਵੀ ਨਹੀਂ ਜੀ ਕਿ ਅਸੀਂ ਹੁਣੇ ਨਛੱਤਰ ਗਿੱਲ ਦਾ ਗੀਤ ਸੁਣਿਆ ਪਰ ਜੀ ਜਸਪਿੰਦਰ ਨਰੂਲਾ ਨਾਲ ਸੀ ਅਤੇ ਹੁਣ ਅਸੀਂ ਇਕੱਲੇ ਨਛੱਤਰ ਗਿੱਲ ਜੀ ਨੂੰ ਸੁਣ ਲੈਂਦੇ ਹਾਂ ਨੈਣ ਨੈਣਾ ਨਾ ਮਿਲਾ ਲੈ ਸੁਣਦੇ ਹਾਂ ਗੀਤ

ਅਗਲਾ ਗੀਤ ਸੁਣਾਂਗੇ ਜੀ। ਪ੍ਰੋਗਰਾਮ ਚੱਲ ਰਿਹਾ ਹੈ ਸੌਗਾਤ, ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਜਿਹੜੀ ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਤੋਂ ਅਜੈਬ ਸਿੰਘ ਚੌਹਾਨ, ਅਵਤਾਰ ਸਿੰਘ, ਜਸਵਿੰਦਰ ਸਿੰਘ, ਕੁਲਵੀਰ ਅਤੇ ਹੈਰੀ ਜੀ ਦੀ ਮੁਹੰਮਦ ਸਦੀਕ ਦੀ ਆਵਾਜ਼ 'ਚ ਸੁਣਨਾ ਚਾਹ ਰਹੇ ਨੇ ਜੀ ਇਹ ਗੀਤ। ਅਤੇ ਲਓ ਸੁਣਦੇ ਇਹਨਾਂ ਦੀ ਫਰਮਾਇਸ਼ 'ਤੇ ਗੀਤ, ਅਤੇ ਧੰਨਵਾਦ ਕਰਦੇ ਇਹਨਾਂ ਦਾ।

0: ਹੁਣ ਕੌਤਕੀ ਦੀਪ ਦੀ ਆਵਾਜ਼ ਦੇ ਵਿੱਚ ਇਹ ਦੋਗਾਣਾ ਗੀਤ ਫਰਮਾਇਸ਼ ਆਈ ਸੀ ਜੀ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ ਅਤੇ ਉਹਨਾਂ ਦੇ ਸਾਰੇ ਪਰਿਵਾਰ ਦੀ। ਬਿਲਕੁਲ ਜੀ, ਤੁਹਾਡੇ ਨਾਮ ਪੜ੍ਹ ਲਏ ਸਨ ਅਤੇ ਲਓ ਹੁਣ ਤੁਹਾਡੀ ਫਰਮਾਇਸ਼ 'ਤੇ ਅਗਲਾ ਗੀਤ ਵੀ ਸੁਣਦੇ ਹਾਂ ਜੀ।
1: ਬਾਬਾ ਗੱਡੀ ਕਿਉਂ ਰੋਕੀ ਆ?
2: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

0: ਸਾਡਾ ਤਾਂ ਹੋ ਗਿਆ ਕੰਘਾ,
1: ਝੂਠਾ
0: 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

0: ਤੈਨੂੰ ਲੱਖ ਦੇ ਇੱਕ ਸੁਣਾਵਾ
1: ਸੁਣਾ
0: ਤੈਨੂੰ ਦਫ਼ਤਰ ਹੁਣੇ ਪਹੁੰਚਾਵਾ
1: ਸੱਚੀ
0: ਕਿਸੇ ਬੁੱਢੜੇ ਡਰਾਈਵਰ ਤਾਈ ਕਿਸੇ ਬੁੱਢੜੇ ਡਰਾਈਵਰ ਤਾਈ ਨਾ ਬਾਬਾ ਆਖ ਸੁਣਾਈ ਤੈਨੂੰ ਲੱਖ ਦੇ ਇੱਕ ਸੁਣਾਨ ਤੇ ਤੈਨੂੰ ਨੀ ਤੈਨੂੰ ਨੀ ਤੈਨੂੰ ਦਫ਼ਤਰ ਹੁਣੇ ਪਹੁੰਚਾਨ ਤੇ ਗੱਡੀ ਟਾਪ ਗੇਰ ਵਿੱਚ ਲਾਨੇ ਨੀ ਲਾ ਦੇ ਜ਼ੋਰ
1: ਬਾਬਾ ਵੇ
2: ਸੁਣਿਓ ਜੀ ਪ੍ਰੋਗਰਾਮ ਸੁਗਾਤ ਅਤੇ ਸਟੂਡੀਓ ਘੜੀ ਮੁਤਾਬਕ ਇਸ ਵੇਲੇ ਜੀ ਜੇ ਮੈਂ ਸਮਾਂ ਇਸ ਤਰ੍ਹਾਂ ਦੱਸਾਂ ਕਿ ਅੱਜ ਦਾ ਦਿਨ ਖਤਮ ਹੋਣ ਦੇ ਵਿੱਚ ਰਹਿ ਗਏ ਨੇ ਕੇਵਲ ਅਤੇ ਕੇਵਲ ਜੀ 20 ਸਕਿੰਟ ਅਤੇ ਚੜ੍ਹਨ ਵਾਲਾ ਜੀ ਸ਼ਨੀਵਾਰ ਦਾ ਦਿਨ ਅਤੇ ਨਵੇਂ ਦਿਨ ਦੀ ਸ਼ੁਰੂਆਤ ਕਰ ਰਹੇ ਹਾਂ। ਸਤਿੰਦਰ ਸਰਤਾਜ ਦੀ ਆਵਾਜ਼ ਦੇ ਨਾਲ ਇੱਕ ਸੁਨੇਹਾ ਆਇਆ ਸਾਡੇ ਕੋਲ ਵਟਸਐਪ ਦੇ ਜ਼ਰੀਏ। ਸਤਿ ਸ਼੍ਰੀ ਅਕਾਲ, ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਨੰਦੀਪ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਕਿਰਨ ਠਾਕੁਰ, ਸ਼ਸ਼ੀ ਬਾਲਾ, ਮਨਜੋਤ ਕੌਰ ਜੀ ਰਾਮ ਰਾਮ ਆਖ ਰਹੇ ਨੇ ਜੀ ਅਤੇ ਕਹਿ ਰਹੇ ਨੇ ਜੀ ਸਾਡਾ ਪ੍ਰੋਗਰਾਮ ਸੁਣ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਪ੍ਰੋਗਰਾਮ 'ਚ ਜੁੜੇ ਹੋਏ ਹੋ ਅਤੇ ਤੁਹਾਡੀ ਫਰਮਾਇਸ਼ 'ਤੇ ਜੀ ਅਗਲਾ ਗੀਤ ਸੁਣ ਰਹੇ ਹਾਂ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਜੇ ਕਰ ਰਹੇ ਹਾਂ ਜੀ ਦਿਨ ਸ਼ਨੀਵਾਰ ਦੀ ਸ਼ੁਰੂਆਤ।

ਅਤੇ ਜੀ ਅਗਲਾ ਗੀਤ ਸੁਣਾਂਗੇ ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿੱਚ ਅਤੇ ਫਰਮਾਇਸ਼ ਆਈ ਹੈ ਮੋਹਨ ਚੰਦਰ ਜੀ ਦੀ ਡੈਨਵਰ ਕੋਲੋਰਾਡੋ USA ਤੋਂ। ਸਵਾਗਤ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ, ਅਤੇ ਤੁਹਾਡੀ ਫਰਮਾਇਸ਼ 'ਤੇ ਅਗਲਾ ਗੀਤ ਸੁਣ ਰਹੇ ਰੋਸ਼ਨ ਪ੍ਰਿੰਸ ਦੀ ਆਵਾਜ਼ 'ਚ।

0: ਸੁਣ ਰਹੇ ਜੀ ਇਹ ਗੀਤ ਗੁਲਾਮ ਅਲੀ ਅਤੇ ਤਰਨਮ ਜੀ ਦੀ ਆਵਾਜ਼ ਦੇ ਵਿੱਚ ਅਤੇ ਅਗਲੇ ਫੋਨ ਕਾਲਰ ਜੁੜ ਚੁੱਕੇ ਨੇ ਇਹ ਸਵਾਗਤ ਕਰਦਾ ਉਹਨਾਂ ਦਾ ਪ੍ਰੋਗਰਾਮ ਸੌਗਾਤ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ ਤੁਹਾਡਾ
1: ਨਮਸਕਾਰ ਸਰ
0: ਨਮਸਕਾਰ ਜੀ ਕੌਣ ਦੀ ਕਿੱਥੋਂ ਗੱਲ ਕਰ ਰਹੇ ਹੋ ਜੀ
1: ਮਹੇਸ਼ ਗਰਗ ਮੰਡੀ ਹਰਜਰਾ ਮਲੋੜ ਤੋਂ ਬੋਲ ਰਹੇ ਹਾਂ
0: ਜੀ ਬਹੁਤ ਬਹੁਤ ਸਵਾਗਤ ਤੁਹਾਡਾ ਮਹੇਸ਼ ਜੀ ਸਵਾਗਤ ਪ੍ਰੋਗਰਾਮ ਦੇ ਵਿੱਚ
1: ਧੰਨਵਾਦ ਜੀ
0: ਦੱਸੋ ਕਿਹੜਾ ਗੀਤ ਸੁਣਾਈਏ
1: ਬੱਬੂ ਮਾਨ ਸੌਣ ਦੀ ਝੜੀ
0: ਸੌਣ ਦੀ ਝੜੀ ਵਾਹ ਜੀ ਸੌਣ ਦੀ ਝੜੀ ਵੈਸੇ ਆਉਣ ਵੀ ਵਾਲੀ ਹੈ ਸ਼ਾਇਦ 30 ਤਰੀਕ ਲਿਖਿਆ ਹੋਇਆ ਹੈ ਨਾ ਜੀ
1: ਨਹੀਂ ਹਜੇ ਤਾਂ ਹਾੜ ਦਾ ਮਹੀਨਾ ਪਿਆ ਜੀ
0: ਨਹੀਂ ਹਾੜ ਮਹੀਨਾ ਤਾਂ ਚੱਲ ਰਿਹਾ ਪਰ ਕਿਉਂਕਿ ਉਹ ਜਿਹੜੀ ਤਰੀਕ ਹੁੰਦੀ ਆ ਮੌਸਮ ਵਿਭਾਗ ਵੱਲੋਂ ਨਾ ਉਹ ਜਾਰੀ ਹੋ ਜਾਂਦੀ ਹੁੰਦੀ ਪਹਿਲਾਂ ਹੀ ਅਤੇ ਉਹ ਫਿਰ ਮੌਨਸੂਨ ਜਿਹੜਾ ਆਉਣ ਵਾਲਾ ਹੈ ਵੈਸੇ ਮੌਨਸੂਨ ਆ ਉਹ ਮੌਨਸੂਨ ਦਾ ਤਰੀਕ 30 ਲਿਖੀ ਹੋਈ ਹੈ ਠੀਕ ਆ ਤੁਹਾਡੀ ਗੱਲ ਵੀ ਅਤੇ ਸਾਉਣ ਦਾ ਮਹੀਨਾ ਦਾ ਅਗਲਾ ਚੜ੍ਹਨਾ ਹੈ ਅਜੇ ਜੀ ਜੀ ਸੁਣਦੇ ਹਾਂ ਜੀ ਇਹਨਾਂ ਦੀ ਫਰਮਾਇਸ਼ ਅਤੇ ਸੌਣ ਦੀ ਝੜੀ ਗੀਤ ਬਿਲਕੁਲ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿਉਂਕਿ ਜਿਹੜੀਆਂ ਬਾਰਿਸ਼ਾਂ ਨੇ ਹਾਲਾਂਕਿ ਕਿਉਂਕਿ ਕੁਦਰਤ ਦਾ ਖੇਡ ਐਸਾ ਹੈ ਕਿ ਕੁਦਰਤ ਦੇ ਨਾਲ ਜਿਹੜੇ ਅਸੀਂ ਵੀ ਖਿਲਵਾੜ ਕਰ ਰਹੇ ਹਾਂ ਨਾ ਜੀ ਉਹਦੇ ਕਰਕੇ ਤਰੀਕਾਂ ਜਿਹੜੀਆਂ ਨੇ ਨਾ ਇਹ ਵਿਗਿਆਨੀ ਵੀ ਗੱਲ ਕਹਿੰਦੇ ਨੇ ਮੈਂ ਸਿਰਫ ਜਾਣਕਾਰੀ ਮਾਤਰੇ ਗੱਲ ਸਾਂਝੀ ਕਰ ਰਿਹਾ ਕਿ ਤੁਸੀਂ ਨੋਟ ਕਰਦੇ ਹੋਵੋਗੇ ਕਿ ਮੌਸਮ ਜਿਹੜਾ ਹੈ ਸਰਦੀਆਂ ਦੀ ਜਿਹੜੀ ਟੈਨਿਓਰ ਆ ਯਾਨੀ ਕਿ ਸਰਦੀਆਂ ਅੱਗੇ 3-4 ਮਹੀਨੇ ਲਗਾਤਾਰ ਡਟ ਕੇ ਸਰਦੀ ਪੈਂਦੀ ਸੀ ਉਹ ਸਮਾਂ ਘੱਟ ਗਿਆ ਹੈ ਕਈ ਵਾਰੀ ਬਹੁਤ ਹੀ ਘੱਟ ਸਰਦੀ ਪੈਂਦੀ ਹੈ ਅਤੇ ਗਰਮੀਆਂ ਦਾ ਵਕਫਾ ਵੱਧ ਰਿਹਾ ਇਸ ਤਰ੍ਹਾਂ ਮੌਸਮਾਂ ਦਾ ਜਿਹੜਾ ਸਾਡੀਆਂ ਤਰੀਕਾਂ ਅੰਗਰੇਜ਼ੀ ਕੈਲੰਡਰ ਦੀਆਂ ਫਿਕਸ ਨੇ ਪਰ ਉਹ ਜਿਹੜਾ ਕੁਦਰਤ ਦਾ ਆਪਣਾ ਗੇੜ ਹੈ ਨਾ ਉਹਦੇ ਵਿੱਚ ਉਸ ਤਰੀਕੇ ਦੇ ਨਾਲ ਜੋ ਫਰਕ ਪੈ ਰਿਹਾ ਉਹ ਅਸੀਂ ਵੇਖਦੇ ਹਾਂ ਕਿ ਤਰੀਕਾਂ ਕਾਫੀ ਪਹਿਲਾਂ ਆ ਜਾਂਦੀਆਂ ਨੇ ਮੀਂਹ ਪਹਿਲਾਂ ਆ ਜਾਂਦੇ ਨੇ ਬਾਅਦ ਵਿੱਚ ਆਉਂਦੇ ਨੇ ਸੋ ਆਉਣ ਵਾਲਾ ਹੈ ਜੀ ਮੌਸਮ ਅਤੇ ਸੌਣ ਦੀ ਝੜੀ ਵੀ ਲੱਗ ਹੀ ਜਾਣੀ ਹੈ ਝੜੀ ਪਹਿਲਾਂ ਲੱਗ ਜਾਵੇਗੀ ਪਤਾ ਤਾਂ ਸੌਣ ਮਹੀਨਾ ਵੀ ਚੜ੍ਹ ਜਾਣਾ ਹੈ ਜੀ ਅਤੇ ਸੁਣਦੇ ਹਾਂ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਇਹ ਇੱਕ ਸਦਾ ਬਹਾਰ ਗੀਤ

0: ਬੱਬੂ ਮਾਨ ਦੀ ਆਵਾਜ਼ 'ਚ ਸੁਣ ਸੀ ਜੀ ਗੀਤ, ਪ੍ਰੋਗਰਾਮ ਚੱਲ ਰਿਹਾ ਸੌਗਾਤ। ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਸਭ ਦਾ ਕਰ ਰਹੇ ਹਾਂ ਸਵਾਗਤ। ਮੈਂ ਹਰਪ੍ਰੀਤ। ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਦੇ ਜ਼ਰੀਏ ਪਿਆਰੇ ਪਿਆਰੇ ਸੁਨੇਹੇ ਭੇਜ ਰਹੇ ਨੇ ਜੀ ਸਾਡੇ ਸਰੋਤੇ, ਉਹਨਾਂ ਸਭ ਦਾ ਵੀ ਸ਼ੁਕਰੀਆ ਕਰ ਰਹੇ ਹਾਂ ਜੀ। ਅਤੇ ਮੋਹਨ ਚੰਦਰ ਜੀ ਲਿਖ ਰਹੇ ਨੇ ਜੀ, ਸ਼ੁਕਰੀਆ ਤੁਹਾਡੀ ਫਰਮਾਇਸ਼ ਅਸੀਂ ਪੂਰੀ ਕੀਤੀ ਜੀ। ਬਿਲਕੁਲ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਅਤੇ ਫਰਮਾਇਸ਼ ਕਰਨਾ ਅਤੇ ਸਾਡਾ ਫਰਮਾਇਸ਼ ਨੂੰ ਪੂਰਾ ਕਰਨਾ ਫਰਜ਼ ਬਣਦਾ ਹੈ ਜੀ। ਸ਼ੁਕਰੀਆ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਜੀ ਉਹਨਾਂ ਦਾ। ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਅਗਲੇ ਫੋਨ ਕਾਲਰ ਵੀ ਜੁੜ ਚੁੱਕੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ 'ਚ ਜੀ। ਤੁਹਾਡੀ ਫੋਨ ਲਾਈਨ ਮਿਲ ਗਈ ਹੈ ਜੀ।
1: ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ ਜੀ। ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਭੂਸ਼ਣ ਕਟਾਰੀਆ ਮਲੌੜ ਤੋਂ ਬੋਲਦਾ ਸਰ।
0: ਜੀ ਭੂਸ਼ਣ ਕਟਾਰੀਆ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਦੱਸੋ ਕਿਹੜਾ ਗੀਤ ਸੁਣਾਈਏ ਜੀ?
1: ਗੁਰਦਾਸ ਮਾਨ ਜੀ ਸੁਣਾ ਦਿਓ, ਘੱਗਰੇ ਵੀ ਗਏ ਫੁਲਕਾਰੀਆਂ ਵੀ ਨਹੀਂ।
0: ਵਾਹ ਜੀ ਵਾਹ। ਲਓ ਜੀ ਸੁਣਦੇ ਹਾਂ ਫਿਰ ਜੀ ਇਹ ਇੱਕ ਸਦਾ ਬਹਾਰ ਵਾਹ ਸਦਾ ਬਹਾਰ ਗੀਤ। ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ, ਸੁਣਦੇ ਹਾਂ ਜੀ ਗੁਰਦਾਸ ਮਾਨ ਦੀ ਆਵਾਜ਼ 'ਚ ਗੀਤ।

0: ਚਲਿਆ ਜੀ ਪ੍ਰੋਗਰਾਮ ਸੌਗਾਤ ਅਤੇ ਸਾਡੇ ਅਗਲੇ ਫੋਨ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਆਓ ਕਰਦੇ ਹਾਂ ਉਹਨਾਂ ਨਾਲ ਗੱਲ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਹਾਂਜੀ ਨਮਸਕਾਰ ਜੀ ਸਰ ਜੀ
0: ਜੀ ਤੁਹਾਡੀ ਫੋਨ ਲਾਈਨ ਮਿਲ ਗਈ ਹੈ ਜੀ।
1: ਹਾਂਜੀ ਜੀ,
0: ਇਹ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ,
0: ਸ਼ੁਕਰੀਆ
1: ਰਿਸੀਵ ਕਰਨ ਲਈ ਜੀ।
0: ਜੀ ਜੀ ਜੀ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਸਰ ਜੀ ਮੈਂ ਗੁਰਦਾਸਪੁਰ ਤੋਂ ਜਨਕ ਰਾਜ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਅਤੇ ਦੱਸੋ ਕਿਹੜਾ ਗੀਤ ਸੁਣੋਗੇ?
1: ਸਰ ਜੀ ਮੈਂ ਦੱਸਦਾ ਜੀ
0: ਫਰਮਾਇਸ਼ ਤੇ ਫਿਰ ਗੀਤ। ਸ਼ੁਕਰੀਆ ਪ੍ਰੋਗਰਾਮ ਸੌਗਾਤ ਵਿੱਚ ਸ਼ਾਮਿਲ ਹੋਣ ਲਈ। ਇਹਨਾਂ ਦੀ ਫਰਮਾਇਸ਼ ਤੇ ਮੁਹੰਮਦ ਰਫੀ ਦੀ ਆਵਾਜ਼ ਚ ਗੀਤ।

ਸਟੂਡੀਓ ਕੋਲ ਮੁਤਾਬਕ ਇਸ ਵੇਲੇ ਵੱਜ ਰਹੇ ਨੇ ਜੀ ਰਾਤ ਦੇ 1 ਅਤੇ ਗੀਤ ਸੰਗੀਤ ਦੇ ਸਿਲਸਿਲੇ ਨੂੰ ਇਸੇ ਤਰ੍ਹਾਂ ਹੀ ਅੱਗੇ ਤੋਰ ਰਹੇ ਹਾਂ। 1 ਤੋਂ 2 ਦਾ ਸਮਾਂ ਹੋਵੇਗਾ ਪੰਜਾਬੀ ਮੈਲੋਡੀਜ਼ ਗੀਤ ਪ੍ਰੋਗਰਾਮ ਦਾ। ਸਾਰਿਆਂ ਦਾ ਕਰ ਰਹੇ ਹਾਂ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ। 2 ਤੋਂ 3 ਦੇ ਸਮੇਂ ਦੇ ਵਿੱਚ ਪੰਜਾਬੀ ਡੁਇਟ ਮਿਊਜ਼ਿਕ ਸੁਣਾਂਗੇ। ਇਸੇ ਤਰ੍ਹਾਂ ਹੀ ਪ੍ਰੋਗਰਾਮਾਂ ਦੇ ਵਿੱਚ ਜੁੜਦਿਆਂ ਹੋਇਆਂ ਤੁਸੀਂ ਜੁੜੇ ਰਹਿਣਾ ਹੈ ਆਕਾਸ਼ਵਾਣੀ ਦੇ ਨਾਲ। ਪੇਸ਼ ਕਰ ਰਹੇ ਹਾਂ ਅਗਲਾ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ।

ਕੁਰਬਾਨ ਹਾਂ, ਮੇਰੇ ਵੱਲ ਤੱਕ, ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ ਹੈ? ਜੇ ਤੂੰ ਮੇਰੇ ਵੱਲ ਮਿਹਰ ਦੀ ਨਜ਼ਰ ਨਾ ਕਰੇ ਤਾਂ ਮੈਂ ਜਿਉਂ ਨਹੀਂ ਸਕਦਾ। ਜਿਨ੍ਹਾਂ ਨੂੰ ਪਿਆਰੇ ਨਾਲ ਪ੍ਰੇਮ ਲੱਗ ਜਾਂਦਾ ਹੈ ਉਸ ਪਿਆਰੇ ਤੋਂ ਬਿਨਾਂ ਰਹਿ ਨਹੀਂ ਸਕਦੇ। ਮਾਰੂ ਰਾਗ ਅੰਦਰ ਦੱਖਣੇ ਸਿਰਲੇਖ ਅਧੀਨ ਇੱਕ ਪੰਚਮ ਪਾਤਸ਼ਾਹ ਜੀ ਦਾ ਸਲੋਕ ਹੈ। ਤੂੰ ਚਾਓ ਸੱਜਣ ਮੈਂਡਿਆ, ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ, ਕਦ ਪੱਸੀ ਦੀਦਾਰ। ਭਾਵ ਹੈ, ਹੇ ਮੇਰੇ ਸੱਜਣ, ਜੇ ਤੂੰ ਆਖੇ ਤਾਂ ਮੈਂ ਆਪਣਾ ਸਿਰ ਪੀ ਲਾ ਕੇ ਭੇਟ ਕਰਦਿਆਂ, ਮੇਰੀਆਂ ਅੱਖਾਂ ਤਰਸ ਰਹੀਆਂ ਹਨ, ਮੈਂ ਕਦੋਂ ਤੇਰਾ ਦਰਸ਼ਨ ਕਰਾਂ? ਪਿਆਰੇ ਪ੍ਰਭੂ ਦੀ ਪ੍ਰੀਤ ਜਿਨ੍ਹਾਂ ਨੂੰ ਲੱਗ ਜਾਂਦੀ ਹੈ ਉਹ ਦਿਨ ਰਾਤ ਉਸ ਪਿਆਰੇ ਪ੍ਰਭੂ ਦੀ ਯਾਦ ਅੰਦਰ ਜੁੜੇ ਰਹਿੰਦੇ ਹਨ। ਉਹਨਾਂ ਦੇ ਅੰਦਰੋਂ ਪਿਆਰੇ ਦੇ ਪ੍ਰੇਮ ਦੀ ਤ੍ਰਿਸ਼ਨਾ ਬੁੱਝਦੀ ਨਹੀਂ ਹੈ। ਪਿਆਰੇ ਪ੍ਰਭੂ ਦੇ ਪਿਆਰੇ ਸੰਤ ਜਨ ਰਸ ਵਿੱਚ ਲੀਨ ਰਹਿੰਦੇ ਹਨ, ਪ੍ਰੀਤ ਵਿੱਚ ਗਹਿ ਗੁੱਚ ਹੋਏ ਜੁੜੇ ਰਹਿੰਦੇ ਹਨ। ਉਹਨਾਂ ਅੰਦਰੋਂ ਨਾਮ ਸਿਮਰਨ ਦੀ ਇੱਛਾ ਮੁੱਕਦੀ ਨਹੀਂ, ਹੋਰ ਵੱਧਦੀ ਹੀ ਜਾਂਦੀ ਹੈ। ਸ਼੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਰਾਗ ਦੀ ਵਾਰ ਅੰਦਰ ਇੱਕ ਸਲੋਕ ਬਖਸ਼ਿਸ਼ ਕਰਦੇ ਹਨ, ਜਿਸ ਅੰਦਰ ਸਤਿਗੁਰੂ ਪਿਆਰੇ ਪ੍ਰਤੀ ਅਤ ਸਨੇਹ ਅਤੇ ਬੈਰਾਗ ਨੂੰ ਵਰਣਨ ਕਰਦੇ ਹਨ। ਕੁਝ ਸਾਖੀਕਾਰ ਲਿਖਦੇ ਹਨ ਕਿ ਜਿਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਤਾ ਗੱਦੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਦੇ ਕੇ ਜੋਤੀ ਜੋਤ ਸਮਾ ਗਏ, ਇਸ ਤੋਂ ਬਾਅਦ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨਾ ਸੰਗਤ ਨੂੰ ਮਿਲਦੇ ਨਾ ਬਚਨ ਬਲਾਸ ਕਰਦੇ ਸਨ। ਆਪਣੇ ਨਿੱਜ ਆਸਣ 'ਤੇ ਬਸ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਛੋੜੇ ਅੰਦਰ ਉਹਨਾਂ ਦੀ ਯਾਦ ਵਿੱਚ ਹੀ ਬੈਰਾਗ ਦੇ ਹੰਝੂ ਵਹਾਉਂਦੇ ਰਹਿੰਦੇ। ਇੱਕ ਦਿਨ ਕੁਝ ਸੰਗਤਾਂ ਨੂੰ ਨਾਲ ਲੈ ਕੇ ਬਾਬਾ ਬੁੱਢਾ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪ ਰਾਜੇ ਅਤੇ ਬੇਨਤੀ ਕੀਤੀ, ਮਹਾਰਾਜ ਕੁਝ ਤੇ ਬਚਨ ਕਰੋ, ਤੁਹਾਡੀਆਂ ਸੰਗਤਾਂ ਆਪ ਜੀ ਦੇ ਚਰਨਾਂ ਵਿੱਚ ਆਪ ਜੀ ਦੇ ਬਚਨ ਸੁਣਨ ਵਾਸਤੇ ਬਿਹਬਲ ਹਨ। ਤਦੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਹ ਸਲੋਕ ਉਚਾਰਨ ਕਰਦਿਆਂ ਹੋਇਆਂ ਬੈਰਾਗ ਦੇ ਹੰਝੂ ਵਹਾਏ। ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤੰਕ ਹੈ ਪੱਛ ਹੈ ਜੀਵਨਾ। ਜਿਸ ਪਿਆਰੇ ਨਾਲ ਪਿਆਰ ਹੋਵੇ ਹੰਕਾਰ ਛੱਡ ਕੇ ਉਸ ਦੇ ਸਨਮੁੱਖ ਰਹਿਣਾ ਚਾਹੀਦਾ ਹੈ। ਸੰਸਾਰ ਵਿੱਚ ਉਸ ਤੋਂ ਬੇਮੁੱਖ ਹੋ ਕੇ ਜਿਉਣਾ ਧਿਕਾਰਯੋਗ ਹੈ। ਵਿਚਾਰ ਵਾਲੇ ਸ਼ਬਦ ਦੀਆਂ ਆਰੰਭਕ ਪੰਕਤੀਆਂ ਹਨ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਭਾਵ, ਦਾਤਾ ਤੇਰੇ ਪਿੱਠ ਦੇਣ ਨਾਲੋਂ ਮੈਨੂੰ ਸਰੀਰ ਉੱਤੇ ਆਰਾ ਸਹਾਰ ਲੈਣਾ ਚੰਗਾ ਹੈ। ਭਾਵ, ਆਰੇ ਨਾਲ ਸਰੀਰ ਚਰਾਣ ਵਿੱਚ ਇਤਨੀ ਪੀੜ ਨਹੀਂ ਜਿਤਨੀ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਝੇ ਰਹਿਣ ਵਿੱਚ ਹੈ, ਕਿਉਂਕਿ ਪ੍ਰੇਮ ਦੀ ਝਲਕ ਤੋਂ ਬਿਨਾਂ ਸਾਰਾ ਜਗਤ ਹੀ ਸੁੰਨਾ ਜਾਪਦਾ ਹੈ। ਅਸੀਂ ਇਤਿਹਾਸ ਵਿੱਚ ਪੜ੍ਹਦੇ ਵਿਚਾਰਦੇ ਹਾਂ ਕਿ ਜਿਸ ਸਮੇਂ ਹਿੰਦੂ ਧਰਮ ਦੀ ਰੱਖਿਆ ਕਰਦਿਆਂ ਹੋਇਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਦੇਣ ਵਾਸਤੇ ਦਿੱਲੀ ਜਾਂਦੇ ਹਨ, ਤਾਂ ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਸਿੱਖਾਂ ਵਿੱਚੋਂ ਭਾਈ ਮਤੀ ਦਾਸ ਜੋ ਸ਼ਹੀਦ ਹੋਏ ਉਹਨਾਂ ਨੂੰ ਵਾਰ ਵਾਰ ਮਾਇਆ ਮਾਇਕੀ ਪਦਾਰਥਾਂ ਦੇ ਝਾਸੇ ਦੇ ਕੇ ਗੁਰੂ ਸਾਹਿਬ ਜੀ ਤੋਂ ਬੇਮੁੱਖ ਕਰਨ ਦਾ ਯਤਨ ਕੀਤਾ ਗਿਆ, ਪਰ ਉਹ ਇਹਨਾਂ ਝਾਸਿਆਂ ਵਿੱਚ ਨਹੀਂ ਆਏ ਅਤੇ ਧਰਮ ਦੇ ਵਿੱਚ ਦ੍ਰਿੜ ਰਹੇ। ਭਾਈ ਮਤੀ ਦਾਸ ਜੀ ਨੂੰ ਗੁਰੂ ਸਾਹਿਬ ਜੀ ਤੋਂ ਬੇਮੁੱਖ ਹੋ ਕੇ ਮਰਨਾ ਤਾਂ ਪ੍ਰਵਾਨ ਸੀ, ਪਰ ਆਪਣੇ ਪਿਆਰੇ ਤੋਂ ਬੇਮੁੱਖ ਹੋਣਾ ਉਹਨਾਂ ਬਿਲਕੁਲ ਨਹੀਂ ਮੰਨਿਆ। ਉਹਨਾਂ ਨੇ ਆਪਣੇ ਸਰੀਰ ਦੇ ਦੋ ਫਾੜ ਕਰਾ ਲਏ, ਉਹ ਚੀਰੇ ਗਏ, ਸ਼ਹੀਦ ਹੋ ਗਏ, ਪਰ ਗੁਰੂ ਸਾਹਿਬ ਜੀ ਨੂੰ ਪਿੱਠ ਨਹੀਂ ਦਿੱਤੀ ਅਤੇ ਗੁਰਬਾਣੀ ਦੇ ਇਹਨਾਂ ਸ਼ਬਦਾਂ ਦੀ ਵਿਆਖਿਆ ਆਪਣੇ ਤਨ ਦੇ ਦੋ ਫਾੜ ਕਰਾ ਕੇ ਉਹ ਕਰਾ ਗਏ ਸਨ ਕਿ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਵਿਚਾਰ ਵਾਲੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਜਾਓ ਤਨ ਚੀਰੇ ਅੰਗ ਨਾ ਮੋਰੋਂ, ਪਿੰਡ ਭਰੈ ਤੋ ਪ੍ਰੀਤ ਨਾ ਤੋਰੋਂ। ਭਾਵ, ਜੇ ਮੇਰਾ ਸਰੀਰ ਚੀਰ ਦੇਵੇਂ ਤਾਂ ਵੀ ਮੈਂ ਇਸ ਨੂੰ ਬਚਾਉਣ ਖਾਤਰ ਪਛਾਹ ਨਹੀਂ ਹਟਾਂਗਾ। ਇਹ ਸਰੀਰ ਭਾਵੇਂ ਨਾਸ਼ ਹੋ ਜਾਵੇ ਪਰ ਫਿਰ ਵੀ ਤੇਰੇ ਨਾਲੋਂ ਪ੍ਰੀਤ ਨਹੀਂ ਤੋੜਾਂ।

0: ਇਸੇ ਕਥਨ ਨੂੰ ਹੋਰ ਵੀ ਸਪਸ਼ਟ ਕਰਦਾ ਹੋਇਆ ਭਗਤ ਰਵਿਦਾਸ ਜੀ ਦਾ ਅੰਮ੍ਰਿਤ ਬਚਨ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੌੜੀ ਰਾਗ ਅੰਦਰ ਅੰਕਿਤ ਹੈ। ਭਗਤ ਜੀ ਫਰਮਾਉਂਦੇ ਹਨ, ਮੇਰੀ ਹਰੋ ਬਿਪਤ ਜਨ ਕਰੋ ਸੁਭਾਈ, ਚਰਨ ਨਾ ਛਾਡੋ ਸਰੀਰ ਕਲ ਜਾਈ। ਹਾਂ, ਤਨ ਦੀ ਪਰਵਾਹ ਉਹਨਾਂ ਸਿੱਖਾਂ ਨੇ ਵੀ ਨਹੀਂ ਕੀਤੀ ਜਿਨ੍ਹਾਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਸਮੇਂ ਦਸ਼ਮੇਸ਼ ਪਿਤਾ ਜੀ ਨੇ ਵੰਗਾਰ ਕੇ ਆਖਿਆ ਸੀ, ਜੋ ਮੇਰਾ ਪਿਆਰਾ ਸਿੱਖ ਹੈ ਉਹ ਸੀਸ ਭੇਟ ਦੇਵੇ। ਅਤੇ ਤਵਾਰੀਖ ਦੇ ਪੰਨੇ ਦੱਸਦੇ ਹਨ ਕਿ ਪੰਜਾਂ ਪਿਆਰਿਆਂ ਨੇ ਵਾਰੀ ਵਾਰੀ ਸੀਸ ਦਿੱਤੇ ਸਨ। ਵਿਚਾਰ ਵਾਲੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੇ ਸੋਕੰਤ ਨਾਰ ਹਮ ਸੋਈ। ਹੇ ਪਿਆਰੇ, ਮੇਰੇ ਅਤੇ ਤੇਰੇ ਵਿੱਚ ਕੋਈ ਵਿੱਥ ਨਹੀਂ ਹੈ, ਤੂੰ ਉਹ ਹੀ ਖਸਮ ਹੈ ਅਤੇ ਮੈਂ ਉਹੀ ਜੀਵ ਰੂਪੀ ਇਸਤਰੀ ਤੇਰੀ ਨਾਰ ਹਾਂ। ਵਿਚਾਰ ਵਾਲੇ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਹਨ, ਕਹਿਤ ਕਬੀਰ ਸੁਨੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਭਾਵ, ਪਿਆਰੇ ਪ੍ਰਭੂ ਵਿੱਚ ਵਿੱਥ ਪਾਉਣ ਵਾਲਾ ਇਹ ਜਗਤ ਦਾ ਚੰਦਰਾ ਮੋਹ ਹੀ ਸੀ। ਹੇ ਜਗਤ ਦੇ ਮੋਹ, ਹੁਣ ਮੈਂ ਤੇਰੇ ਜਾਲ ਵਿੱਚ ਨਹੀਂ ਫਸਾਂਗਾ ਅਤੇ ਤੂੰ ਮੈਨੂੰ ਮੇਰੇ ਪਤੀ ਪ੍ਰਭੂ ਤੋਂ ਵਿਛੋੜ ਨਹੀਂ ਸਕੇਗਾ।
1: ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕਾ ਕਾਹੇ ਕਉ ਮਾਰੇ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਬਲਵਿੰਦਰ ਸਿੰਘ। ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜੀਵ ਹਮੇਸ਼ਾ ਪ੍ਰਭੂ ਦੀ ਸ਼ਰਨ ਵਿੱਚ ਰਹਿਣਾ ਹੀ ਲੋਚਦਾ ਹੈ। ਉਹ ਉਸੇ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ ਜਿਸ ਹਾਲ ਵਿੱਚ ਉਹ ਪ੍ਰਭੂ ਉਸ ਜੀਵ ਨੂੰ ਰੱਖੇ। ਹਰ ਜੀਉ ਸਦਾ ਤੇਰੀ ਸਰਣਾਈ, ਜੋ ਭਾਵੈ ਤਿਉ ਰਾਖੋ ਮੇਰੇ ਸੁਆਮੀ, ਇਹ ਤੇਰੀ ਵਡਿਆਈ। ਇਸ ਸ਼ਬਦ ਦਾ ਗਾਇਨ ਕੀਤਾ ਹੈ ਡਾਕਟਰ ਜਗੀਰ ਸਿੰਘ ਹੋਰਾਂ।

DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਭਗਤੀ ਸੰਗੀਤ ਦੇ ਪ੍ਰੋਗਰਾਮ ਨੂੰ ਅੱਗੇ ਜਾਰੀ ਰੱਖਦਿਆਂ ਹੋਇਆਂ ਇਸ ਵੇਲੇ ਸਟੂਡੀਓ ਕੜੀ ਮੁਤਾਬਕ ਸਵੇਰ ਦੇ 4 ਵੱਜ ਰਹੇ ਨੇ ਅਤੇ ਤੁਹਾਨੂੰ ਲੈ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਜਿਹਾ ਘਾਲੇ ਘਾਲਣਾ ਤੇ ਵੇਹੋ ਨੌ ਪਚਾਰੀਐ ਐਸੀ ਕਲਾ ਨਾ ਖੇਡੀਐ ਜੇ ਦਰਗਹਿ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ।

ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुख लहते नार संसार में, अब है पट रेप मद।

लोभ क्रोध तृष्णा तजी सुमत जल जानी जुगत गुर अमरदास निज भगत

ਤਿਤਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਨ ਮਖਾਨੋ ਜੋ ਗੁਣ ਲਖ ਅਗੰਮ ਤਿੰਨੇ ਗੁਣ ਅੰਤ ਨਾ ਜਾਣੋ ਬੋਏ ਥੋ ਬਦਾਤੇ ਨਿਰਮਿਓ ਸਭ ਸੰਗਤ ਕੁਲ।

ਗੁਰ ਅਮਰਦਾਸ ਪਰਸੀਏ ਪਹੁ ਪਾਤਕ ਬਿਨਾਸੇ, ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਅਸਾਸੇ, ਗੁਰ ਅਮਰਦਾਸ ਪਰਸੀਏ ਧਿਆਨ ਲਈਏ ਪਉ ਮੁਕੇ, ਗੁਰ ਅਮਰਦਾਸ ਪਰਸੀਏ ਅਪਉ

ਤੇਰੇ ਹੁਕਮ ਪਵੇ ਨਿਸ਼ਾਨ ਤੋਂ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੇ ਸ਼ੁਭ ਦਿਸ਼ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਨ ਪੁਰਖ ਜੋ ਫਰਮਾਵੇ ਸੋ ਕਹੂੰ ਗੁਰ ਅਮਰਦਾਸ ਕਾਰਨ ਕਰਨਾ।

0: ਭਿੱਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ ਸੱਚ ਸੱਚ ਜਾਣੀਐ ਇੱਕ ਚਿੱਤੇ ਲਿਵਲਾਵੈ ਕਾਮ ਕ੍ਰੋਧ ਵਸ ਕਰੈ ਭਵਨ ਉਡੰਤ ਨਾ ਧਾਵੈ ਨਿਰੰਕਾਰ ਕਹਿ ਵਸੈ ਦੇਸ ਹੁਕਮ ਬੁੱਝ ਵਿਚਾਰ ਪਾਵੈ ਕਲ ਮੈਂ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋ ਭਿੱਖਾ ਕਹੈ ਸਹਿਜ ਰੰਗ ਦਰਸ਼ਨ ਦਿਓ ਰਹਿਓ ਸੰਤ ਹੋਂ ਟੋਲ ਸਾਧ ਬੋ ਤੇਰੇ ਡਿੱਠੇ ਸੰਨਿਆਸੀ ਤਪਸੀਏ ਮੁੱਖੋਂ ਹੈ ਪੰਡਿਤ ਮਿੱਠੇ ਬਰਸੇ ਖੋਂ ਫਿਰਿਓ ਕਿਨੇ ਨਾ ਪਰਚੋਂ ਲਾਇਓ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜਾ ਲੱਗੈ ਤਿਨਕੇ ਗੁਣੋਂ ਕਿਆ ਕਹੋ ਗੁਰੂ ਨੇ ਮਿਲਾਇਓ ਭਿੱਖਿਆ ਜਿਵ ਤੂੰ ਰੱਖੇ ਤਿਵ ਰਹੋ ਜਿਵ ਤੂੰ ਰੱਖੇ ਤਿਵ ਰਹੋ
1: ਪਹਿਰ ਸਮਾਧ ਸੁਨਾਹੋ ਗਿਆਨ ਹੈ ਆਸਨ ਚੜਿਓ ਧਰਮ ਤਨਖ ਕਰ ਗਹਿਓ ਭਗਤ ਸੀ ਲੈ ਸਰ ਲੜਿਓ ਪੈ ਨਿਰਪੋ ਹਰ ਟਲ ਮਨ ਸ਼ਬਦ ਗੁਰ ਨੇ ਜਾ ਗੱਡਿਓ ਕਾਮ ਕ੍ਰੋਧ ਲੋਭ ਮੋਹਪਤ ਪੰਚ ਦੂਤ ਬਿਖੰਡਿਓ ਭਲੋ ਪੁਹਾਲ ਤੇ ਜੋਤਨਾ

ਔੜੇ ਸਤਿਗੁਰ ਵਿਟੋਂ ਵਾਰੇ ਤੇ ਮਿਲਿਆ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਜਿੰਦੀ ਆ ਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਝਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹੀਂ ਭਿੜਿਆ ਗਿਆ ਜਾਵਣਾ ਨੰਗਾ ਦੋਜਕ ਚਾਲਿਆ ਤਾਂ

ਹੈ ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤ

ਬੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇਵਣੇ ਆਈ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵਡਮੇਦਨੀ ਸਰੈਸਿਵ ਧੰਦੇ ਲਾਇੰਦਾ ਨਦਰ।

ਪੌੜੀ ਤੁਰੇ ਪਲਾਣੇ ਪੌਣ ਵੇਖ ਹਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਮਦੇ ਹਰ ਬੁੱਝ ਨਹੀਂ ਹਾਰਿਆ ਕਰ ਫਰਮੈਸ਼ ਖਾਇਆ ਵੇਖ ਮਹਿਲਤ ਮਨ ਵਿਸਾਰਿਆ।

ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਾਨ ਸੁਪਾਣਾ ਦਾ ਮਨ ਵਸਾਈਆਂ ਕਰ ਹੁਕਮ ਮਸਤਕ ਹਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌਣਕ ਪਾਈਆਂ ਸਹਿ ਤੁੱਠੇ ਨੌਣਕ ਪਾਈਆਂ।